0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਧਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਧਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੇ। ਕਿਤੇ ਤੇਰੇ ਰਾਗ ਪਰੀ ਸੰਕਹੀ ਹੈ, ਕਿਤੇ ਤੇਰੇ ਗਾਵਣ ਹਾਰੇ। ਗਾਵਣ ਤੁਧਨੋ ਪਵਨ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤੇ ਆਂਦਰ ਨਾਲੇ। ਗਾਵਣ ਤੁਧਨੋ ਸਦ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ। ਗਾਵਣ ਤੁਧਨੋ ਜਤੀ ਸਤੀ ਸੰਤੋਖੇ, ਗਾਵਣ ਤੁਧਨੋ ਵੀਰ ਕਰਾਰੇ। ਗਾਵਣ ਤੁਧਨੋ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵਣ ਤੁਧਨੋ ਮੋਹਣੀਆ ਮਨ ਮੋਹਣ, ਸੁਰਗ ਮਾਸ਼ ਪਾਇਆ ਲਈ। ਗਾਵਣ ਤੁਧਨੋ ਰਤਨ ਉਪਾਏ ਤੇਰੇ, ਅੱਠ ਅੱਠ ਤੀਰਥ ਨਾਲੇ। ਗਾਵਣ ਤੁਧਨੋ ਜੋਧ ਮਹਾਂਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੇ।

ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮੈਲ ਸੁਰਤ ਕਮਾਈ ਸਭ ਕੀਮਤ ਮੈਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵੈਣ ਸਿੱਧੀ ਕਹਿ ਨਾ ਪਾਈਆ ਕਰਮ ਮਿਲੈ ਨਾਹੀ ਠਾਕਰ ਆਈਆਂ ਆਖਣ ਵਾਲਾ ਕਿਆ ਬੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਦਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚੱਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਈ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋਆ ਨਾ ਕੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜੈਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਹੈ ਤੇ ਕਮਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਾਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਬਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵੈ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਈ ਤਾਂ ਕਾ ਰਿਜ ਕਾ ਗੈ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਪਾਉ ਕਰਿਆ ਉਡੇ ਉਡਿਆ ਵੈਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ
ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰ ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣ ਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰ ਹਰ ਧਿਆਵਹੁ ਸੰਤੋ ਜੀ ਸਭ ਦੁਖ ਵਿਸਾਰਣ ਹਾਰ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਾਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰ

ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀ ਵਡਬਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਜਿਆਰ ਮੈਡਾ ਸਾਈ ਜੋ ਤੂੰ ਪਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਉਂ ਪਾਈ ਰਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨਾਉ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ

ਕਰਮਾ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚਾਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੋਸ਼ਟ ਸਭੈ ਤੁਮ ਕਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਉ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਤਿਆਉ ਜੋ ਅਬਰ ਚਾਹੋ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਸ ਦੈ ਮੁਝੇ ਉਭਰਿਆ ਮਰਨ ਕਾਲ ਕਾ ਤਰਾਸ ਨਿਵਰਿਆ

ਹੈ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਕਰਦੇ ਰਹੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ

ਚੇਤਕਾਰ ਅਨਹਦ ਵਾਜੀ ਅਨਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋ

ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰਤਾਰ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ।

ਸਭ ਪੰਜ ਮਿੰਟ ਤੋਂ ਆਏ ਗਰਮੀ ਬਹੁਤ ਚੱਲ ਰਹੀ ਹੈ।

ਵੰਡ ਕੱਢਿਆ ਰਿੰਗ ਲਾਈ ਕੇ ਵਾਹਿਗੁਰੂ ਚੰਦ ਜੀ ਦਾ ਜਿਹਨਾਂ ਦੇਹਾਂ ਦੁਨੀਆਂ ਜਿਹਨਾਂ ਜਿਹਨਾਂ ਦੁਨੀਆਂ ਧਰਮ ਨਹੀਂ ਦੱਸਦੀ ਸੀ ਅਤੇ ਮਨ ਮਨ ਪਾਏ ਦੁਨੀਆਂ ਹਾਂਜੀ ਦੱਸਦੀਆਂ ਸਿੱਖੀ ਦੇ ਸਾਹ ਦੁਆਬਾ ਸਾਹਿਬ ਭਾਈ ਜਿਹਨਾਂ ਵੀ ਦੋ ਸਰਕਾਰੀਆਂ ਦੇ ਅੰਦਰ ਤੋਂ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਵਾਦ ਗੁਰਦੁਆਰਿਆਂ ਦੇ ਅੰਦਰ ਤੋਂ ਬੋਲੋ ਜੀ ਵਾਹਿਗੁਰੂ ਰਤਨਾਇਣ ਸਵਾਦ ਖਾਲਸਾ ਜੀ ਦੀ ਸਰਾਰ ਸਾਹਿਬ ਜੀ ਗੁਰਮਤਿ ਖਾਲਸਾ ਜੀ ਦੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਾਂ ਤਾਂ ਰੱਖਿਆ ਰਿਹਾ ਜੀ ਦੀ ਸਰਪੰਚੀ ਦੀ ਚਾਈ ਪੰਥੀ ਦੀ ਸਹਾਈ ਪੰਥੀ ਵਾਹਿਗੁਰੂ ਜੀ ਵਾਹਿਗੁਰੂ ਚੌਂਕੀਆਂ ਝੰਡੇ ਹੁੰਦੇ ਜੁਗੋ ਜੁਗੋ ਤਾਲੂ ਕਰਮ ਕਰਿਆ ਤਾਰ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਸਿੱਖਾਂ ਦਾ ਮੰਮੀ ਵਾ ਮਾਤੂ ਜੀ ਮਾਤਾ ਤਾਲ ਵਾਹਿਗੁਰੂ ਸ੍ਰੀ ਨਨਕਾਣਾ ਸਾਹਿਬ ਜੋ ਗੁਰਦੁਆਰਾ ਧਾਮਾਂ ਜੀ ਮੇਰੇ ਮੰਤਰੀ ਨੂੰ ਬੁਲਾਇਆ ਗਿਆ ਜਿਨ੍ਹਾਂ ਦੇ ਖੇਡ ਮਾਣਾ ਦੇ ਨਾਮ ਸਤਿ ਗੁਰੂ ਨੇ ਕਾਣਾ ਵੀ ਕੰਮ ਸਤਿ ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਵਿੱਚ ਕੌਮੀ ਜਾਣਾ ਕਾਲਾ ਵੀ ਚੱਲਦਾ ਆਪ ਜੀ ਬੇਨਤੀ ਹੈ ਮਾਨ ਕੌਮੀ ਮਾਨ ਜੀ ਜਨ ਦਾ ਸਮਾਜ ਜੀ ਮੈਨੂੰ ਸਿੱਖਦਾ ਜੀ ਮੇਰਾ ਮੰਦਰ ਬੁਲਾ ਕੇ ਅਸੀਂ ਕਰਤਾ ਜੀ ਮਾਨ ਕੌਮੀ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਹੁਤ ਸਿੱਧਾ ਕੋਈ ਕਰਨਾ ਬਾਣੀ ਪੜ੍ਹਨ ਪਰਿਵਾਰ ਦੇ ਸਭ ਨੇ ਪਰਿਵਾਰ ਦੱਸਣਾ ਬੇਟਾ ਕਲਾ ਮੰਦੀ ਆਦਿ ਅਸੀਂ ਕਰਨੀ ਮਾੜੀ ਸਹੀ ਪਿਆਰੇ ਮਿੱਤਰਾਂ

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣੀ ਅਰਦਾਸ ਸਵਾਮੀ ਮੇਰਾ ਸਰਬ ਕਲਾ ਬਣਿਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪ੍ਰਗਾਸਾ। ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਗੁਰਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪ੍ਰਗਾਸਾ। ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਆਪਣੇ ਸਤਿਗੁਰ ਕੈ ਬਲਹਾਰ ਆਗੈ ਸੁਖ ਪਾਤਸ਼ਾਹ ਸੁਖ ਸਹਿਜਾ ਕਰਿ ਆਨੰਦ ਹਮਾਰੈ ਰਹਾਉ। ਅੰਤਰ

0: ਦਿੱਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874. ਔਰ ਮੇਰੇ ਮਨ ਵਿੱਚ ਉਹੀ ਨਿਰੰਕਾਰ ਪਾਉਂਦਾ, ਚੰਗਾ ਲੱਗਦਾ। ਸੱਚ ਦੀ ਪ੍ਰਾਪਤੀ ਕਰਾਉਣ ਵਾਲੀ ਸਤਿਗੁਰ ਸੱਚੇ ਪਾਤਸ਼ਾਹ ਸਿੱਖਿਆ ਇਹੀ ਮਨ ਨੂੰ ਪਾਉਂਦੀ ਹੈ, ਇਹ ਸਿੱਖਿਆ ਰੂਪੀ ਪੌੜੀ ਹੈ। ਉਸੇ ਕਰਕੇ ਸਾਨੂੰ ਸੱਚੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੁਖ ਸਹਿਜ ਆਵੈ ਸਾਚ ਪਾਵੈ, ਸਾਚ ਕੀ ਮਤ ਕਿਉਂ ਚਲੈ। ਇਸ਼ਨਾਨ ਦਾਨ ਸੋ ਗਿਆਨ ਮਜਨ ਆਪ ਛਲਿਓ ਕਿਉਂ ਚਲੈ। ਪਾਤਸ਼ਾਹ ਦੇ ਜੇ ਜੀਵ ਨੂੰ ਸੱਚਾ ਨਾਮ ਜਪਣ ਦਾ ਢੰਗ ਆ ਜਾਏ ਪਾ ਜਾਏ ਤਾਂ ਸਹਿਜੇ ਸੁਖ ਆਉਣ ਕੇ ਪ੍ਰਾਪਤ ਹੋ ਜਾਂਦਾ ਹੈ। ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਲਈ ਸਤਿਗੁਰ ਸੱਚੇ ਪਾਤਸ਼ਾਹ ਦੀ ਸਿੱਖਿਆ ਉਹ ਫਲ ਦਿੱਤੇ ਬਿਨਾਂ ਕਿਵੇਂ ਟਲ ਸਕਦੀ ਹੈ, ਹਟ ਸਕਦੀ ਹੈ। ਉਹ ਨਿਰੰਕਾਰ ਆਪ ਛਾਲਿਆ, ਮਜਨ ਇਸ਼ਨਾਨ, ਪੁਰਵਾਂ ਦੇ ਇਸ਼ਨਾਨ।

ਇਹਨਾਂ ਕਰਕੇ ਉਹ ਪਰਮੇਸ਼ੁਰ ਕਿਵੇਂ ਛੜਿਆ ਜਾ ਸਕਦਾ, ਨਹੀਂ ਛੜਿਆ ਜਾ ਸਕਦਾ ਹੈ। ਪਰ ਪੰਚਮੋ ਵਕਾਰ ਥਾ ਕੇ ਕੋੜ ਘੱਟ ਨਾ ਦੋਈ, ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ। ਪਾਤਸ਼ਾਹ ਕਹਿੰਦੇ ਜਿਸ ਸਮੇਂ ਪਰਪੰਚ ਇਹ ਛਲ ਵਲ ਕਰਨਾ, ਜਿਹੜਾ ਦੇਵੀ ਕਰਨ ਪਦਾਰਥਾਂ ਦਾ ਮੋਹ, ਇਹ ਵਿਸ਼ੇ ਵਿਕਾਰ, ਇਹ ਸਾਰੇ ਕਹਿੰਦੇ ਥੱਕ ਗਏ। ਫਿਰ ਕੂੜ ਜਿਹੜਾ ਝੂਠ ਆ, ਕਪਟ ਆ, ਇਹ ਵੀ ਦੋਨੋਂ ਇਹ ਵੀ ਨਾ ਕਰੇ। ਫਿਰ ਕਹਿੰਦੇ ਜਿਹੜਾ ਮੇਰਾ ਮਨ ਰੱਤਾ ਹੋਇਆ ਪਰਮਾਤਮਾ ਦੇ ਗੁਣਾਂ ਨੇ ਗਾਉਂਦਾ ਆ, ਅਤੇ ਮੇਰੇ ਮਨ ਵਿੱਚ ਉਹੀ ਨਿਰੰਕਾਰ ਪਾਉਂਦਾ ਚੰਗਾ ਲੱਗਦਾ ਹੈ। ਸਾਹਿਬ ਸੋ ਸਾਲਾ ਹੀ ਹੈ ਜਿਨ ਕਾਰਨ ਕੀ ਹੈ, ਮੈਲ ਲਾਗੀ ਮਨ ਮੈਲਿਆ ਕਿਨੇ ਅੰਮ੍ਰਿਤ ਪੀਆ। ਉਹ ਨਿਰੰਕਾਰ ਦਾ ਸਲਾਹੁਣਾ ਕਰੀਏ, ਜਸ ਕਰੀਏ, ਜਿਸ ਨੇ ਕਾਰਜ ਕਾਰਨ ਸਾਰਿਆਂ ਨੂੰ ਪੈਦਾ ਕੀਤਾ, ਕਾਰਨ ਮਾਇਆ, ਕਾਰਜ ਸੰਸਾਰ ਆ। ਕਹਿੰਦੇ ਮੈਲੇ ਮਨ ਵਾਲੇ ਜਿਹੜੇ ਆ ਉਹਨਾਂ ਨੂੰ ਰਾਗ ਦਵੈਸ਼ ਰੂਪੀ ਮੈਲ ਲੱਗ ਰਹੀ ਹੈ। ਪਰ ਕਹਿੰਦੇ ਕਿਸੇ ਬਿਰਲੇ ਗੁਰੂ ਪਿਆਰੇ ਨੇ ਪਰਮੇਸ਼ੁਰ ਦਾ ਨਾਮ ਰੂਪੀ ਅੰਮ੍ਰਿਤ ਪੀਤਾ ਹੈ। ਮਤ ਅੰਮ੍ਰਿਤ ਪੀਆ ਇਹ ਮਨ ਦੀਆ, ਗੁਰ ਪੈ ਮੋਲ ਕਰਾਇਆ, ਆਪਨੜਾ ਪ੍ਰਭ ਸਹਿਜ ਪਛਾਤਾ ਜਾਂ ਮਨ ਸੱਚ ਲਾਇਆ। ਜਿਹਨਾਂ ਗੁਰਮੁਖਾਂ ਨੇ ਆਪਣੇ ਮਨ ਨੂੰ ਸਤਿਗੁਰਾਂ ਨੂੰ ਅਰਪਣ ਕਰ ਦਿੱਤਾ, ਉਹਨਾਂ ਨੇ ਫਿਰ ਮਤ ਮੈਨੇ ਵਿਚਾਰ ਕੇ ਨਾਮ ਰੂਪੀ ਅੰਮ੍ਰਿਤ ਨੂੰ ਪੀਤਾ, ਅਤੇ ਸਤਿਗੁਰਾਂ ਦੇ ਕੋਲੋਂ ਆਤਮਕ ਆਨੰਦ ਦਾ ਮੁੱਲ ਜਿਹੜਾ ਕਰਾਉਣਾ ਕੀਤਾ, ਔਰ ਉਹਨਾਂ ਨੇ ਆਪਣੇ ਨਿਰੰਕਾਰ ਨੂੰ ਸਹਿਜੇ ਸੁਤਰੇ ਸਿਰ ਪਛਾਣ ਲਿਆ, ਜਿਹਦੇ ਮਨ ਸੱਚੇ ਸਤਿਗੁਰੂ ਦੇ ਚਰਨਾਂ ਵਿੱਚ ਲਾਇਆ ਹੈ। ਇਸ ਨਾਲ ਗੁਣ ਗਾਵਾ ਜੇ ਤਿਸ ਭਾਵਾ ਕਿਉਂ ਮਿਲਿਆ ਹੋਏ ਪਰਾਇਆ, ਸਾਹਿਬ ਸੋ ਸਾਲਾ ਹੀ ਜਿਨ ਜੋ ਤੋਂ ਪਾਇਆ। ਪਾਤਸ਼ਾਹ ਕਹਿੰਦੇ ਹਨ ਜੇ ਤਿਸ ਨੂੰ ਪਾਵਾਂ, ਜੇ ਉਹਨੂੰ ਚਾਹਵਾਂ ਕਿ ਮਹਾਂਪੁਰਖ ਨਾਲ ਮਿਲ ਕੇ ਸ਼ੁਭ ਗੁਣ ਗਾਉਣੇ ਕਰਾਂ, ਅਤੇ ਇਸ ਤਰ੍ਹਾਂ ਬੇਨਤੀ ਕਰਾਂ ਕਿ ਪਰਾਇਆ ਉਹ ਜਿਹੜਾ ਪਰਮੇਸ਼ੁਰ ਸਾਨੂੰ ਕਿਵੇਂ ਮਿਲੇ। ਕਹਿੰਦੇ ਹੇ ਗੁਰਮੁਖ ਪਿਆਰਿਓ, ਉਹ ਸੱਚੇ ਨੂੰ ਸਲਾਹੁਣਾ ਕਰੋ, ਉਸ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ। ਆਏ ਗਿਆ ਕੀ ਨਾ ਆਇਓ, ਕਿਉਂ ਆ ਗਿਆ ਜਾਤਾਂ। ਜੇ ਸਮੇਂ ਪਰਮਾਤਮਾ ਆਏ ਗਿਆ, ਆ ਕੇ ਪ੍ਰਾਪਤ ਹੋ ਗਿਆ, ਤਾਂ ਕੀ ਨਾ ਆਇਓ, ਕਿਹੜਾ ਪਦਾਰਥ ਆ ਕੇ ਪ੍ਰਾਪਤ ਨਹੀਂ ਹੋਇਆ। ਜਦੋਂ ਉਹ ਮਿਲ ਗਿਆ ਸਾਰੇ ਪਿੱਛੇ ਆ ਗਏ, ਸਭ ਕੁਝ ਆ ਗਿਆ। ਪਰਮਾਤਮਾ ਇੱਕ ਵਾਰ ਜਦੋਂ ਆ ਕੇ ਮਿਲ ਪਿਆ ਤਾਂ ਕਿਉਂ ਜਾਂਦਾ, ਇਹ ਕਿਵੇਂ ਜਾਂਦਾ, ਫਿਰ ਮੁੜ ਕੇ ਨਹੀਂ ਜਾਂਦਾ। ਇਹ ਜੀਵ ਜਿਸ ਸਮੇਂ ਪਰਮਾਤਮਾ ਵਾਲੇ ਪਾਸੇ ਭਾਵ ਕੀ ਸਤਸੰਗਤ ਵੱਲ ਆ ਗਿਆ, ਤਾਂ ਕੀ ਇਹ ਕਿਹੜਾ ਪਦਾਰਥ ਨੂੰ ਪ੍ਰਾਪਤ ਨਹੀਂ ਹੋਇਆ, ਭਾਵ ਸਾਰੇ ਪ੍ਰਾਪਤ ਪਦਾਰਥ ਆ ਜਾਂਦੇ। ਉਹ ਫਿਰ ਕਹਿੰਦੇ ਕਿਵੇਂ ਆ ਗਿਆ ਜਾਤਾ, ਉਹ ਜੰਮਦਾ ਮਰਦਾ ਨਹੀਂ, ਮੈਂ ਜੰਮਣਾ ਮਰਦਾ।

ਜਿਸ ਵੇਲੇ ਆਇਆ ਗਿਆਨ ਅਤੇ ਗਿਆ ਗਿਆਨ ਤਾਂ ਕੀ ਨਾ ਹੋਇਆ, ਇਹ ਕਿਹੜਾ ਸਾਧਨ ਨਾ ਹੋ ਕੇ ਆਇਆ, ਭਾਵੇਂ ਸਾਰੇ ਸਾਧਨ ਹੋਵੇ, ਆਇਆ ਹੋ ਗਿਆਨ ਜਾਵੇ ਕਿਉਂ ਅਤੇ ਗਿਆ ਹੋਇਆ ਅਗਿਆਨ ਆਵੇ ਕਿਉਂ, ਅਰਥਾਤ ਫਿਰ ਨਹੀਂ ਆਉਂਦਾ। ਜਦੋਂ ਗਿਆਨ ਆ ਗਿਆ ਫਿਰ ਅਗਿਆਨ ਨਹੀਂ ਆਉਂਦਾ, ਫਿਰ ਅਗਿਆਨ ਦਾ ਕੀ ਕੰਮ ਉੱਥੇ ਆ ਜਾਏ। ਜਦੋਂ ਆਤਮਾ ਦਾ ਗਿਆਨ ਪ੍ਰਾਪਤ ਹੋ ਗਿਆ, ਪ੍ਰੀਤਮ ਸੋ ਮਨ ਮੰਨਿਆ ਹਰ ਸੇ ਤੀਰਾ, ਤਾਂ ਜਦੋਂ ਪ੍ਰੀਤਮ ਪਿਆਰੇ ਪਰਮਾਤਮਾ ਉੱਤੇ ਮਨ ਮੰਨ ਗਿਆ, ਤਾਂ ਫਿਰ ਨਿਰੰਕਾਰ ਦੇ ਛੇਤੀ ਛੇਤੀ ਮੇਰੇ ਨਾਲ ਰਾਤਾਂ ਮੈਨੂੰ ਮਿਲ ਗਿਆ। ਫਿਰ ਤਾਂ ਭੇਦ ਅਵਸਥਾ ਪ੍ਰਾਪਤ ਹੋ ਗਈ। ਸਾਹਿਬ ਰੰਗ ਰਾਤਾ ਸੱਚ ਕੀ ਬਾਤਾ, ਜਿਨ ਬਿੰਬ ਕਲਕੋਟਾ ਸਾਰਿਆ, ਪੰਜ ਭੂ ਨਾਇਕ ਉਹ ਆਪ ਸਰਨ ਦਾ, ਜਿਨ ਸੱਚ ਕਰ ਪਿੰਡ ਸਵਾਰਿਆ। ਉਸ ਮਾਲਕ ਦੇ ਰੰਗ ਵਿੱਚ ਰੱਤਾ ਹੋਇਆ ਇਹ ਸੱਚ ਦੀਆਂ ਗੱਲਾਂ ਕਰਦਾ ਹੈ, ਜਿਸ ਨੇ ਇਹ ਰਕਤ ਬਿੰਬ ਰੂਪੀ ਬਿੰਬ ਇਹ ਜਲ ਦਾ ਕੋਟ ਕਿਲਾ, ਭਾਵ ਕਿ ਇਹ ਜਿਹੜਾ ਸਰੀਰ ਉਸਾਰਿਆ, ਇਹ ਸਰੀਰ ਨੂੰ ਉਹਨੇ ਬਣਾਇਆ ਪਾਣੀ ਦੀ ਬੂੰਦ ਤੋਂ, ਉਹ ਨਿਰੰਕਾਰ ਪੰਜ ਭੂ ਪੰਜਾਂ ਤੱਤਾਂ ਦਾ ਆਪ ਹੀ ਨਾਇਕ ਉਹ ਮਾਲਕ ਹੈ ਅਤੇ ਆਪ ਹੀ ਸਾਰਿਆਂ ਦੇ ਸਰਨ ਦਾ ਸਿਰਜਣੇ ਵਾਲਾ ਬਣਾਉਣ ਵਾਲਾ, ਜਿਸ ਨੇ ਸੱਚ ਦਾ ਪਿੰਡ, ਇਹ ਜਿਹੜਾ ਸਤਸੰਗਤ ਹੈ ਸੱਚ ਦਾ ਪਿੰਡ, ਇਹ ਸੰਸਾਰ ਉਹਨੇ ਸਵਾਰਨਾ ਕੀਤਾ, ਜੇ ਸੱਚੇ ਨੇ ਪਿੰਡ ਇਹ ਸਰੀਰ ਵੀ ਉਹਨੇ ਸਵਾਰਿਆ ਹੈ। ਅਮਕ ਆਵਣ ਆ ਰਹੇ ਤੂੰ ਤੂੰ ਸੁਣ ਪਿਆਰੇ ਤੁਧ ਭਾਵੇ ਸੱਚ ਸੋਈ, ਆਵਣ ਜਾਣਾ ਨਾ ਥੀਏ ਸੱਚੀ ਮਤ ਹੋਈ। ਨਿਰੰਕਾਰ ਜੀ ਸਾਡੀ ਅਰਦਾਸ ਸੁਣ, ਮੈਂ ਤਾਂ ਔਗਣਾਂ ਦਾ ਘਰ ਹਾਂ, ਲੇਕਿਨ ਤੈਨੂੰ ਪਾਉਂਦਾ ਜੋ ਕੁਛ ਹੈ ਉਹੀ ਸੱਚਾ ਆ, ਉਹਦਾ ਆਉਣਾ ਜਾਣਾ ਨਹੀਂ ਹੁੰਦਾ। ਜਿਹਨਾਂ ਨੇ ਸਤਿਗੁਰੂ ਦੀ ਸੱਚੀ ਸਿੱਖਿਆ ਪ੍ਰਾਪਤ ਕਰ ਲਈ, ਜਿਹਨਾਂ ਨੂੰ ਸੱਚੀ ਮਤ ਹੋਈ, ਸੱਚੀ ਸਿੱਖਿਆ ਪ੍ਰਾਪਤ ਹੋ ਗਈ ਹੈ, ਆਵਣ ਜਾਣਾ ਨਾ ਥੀ, ਉਹਨਾਂ ਦਾ ਆਉਣਾ ਜਾਣਾ ਕੀ ਇਹ ਨਹੀਂ ਹੁੰਦਾ। ਅੰਜਨ ਤੈਸਾ ਅੰਜੀ ਹੈ ਜੈਸਾ ਫਿਰ ਭਾਵ ਹੈ, ਸਮਝੇ ਸੁਝਿਆ ਜਾਣੀ ਜਾਂਦੀ ਆਪ ਜਾਣਾ ਹੈ। ਸਤਿਗੁੰਦਰਾ ਬੁੱਧੀ ਰੂਪੀ ਨੇਤਰਾਂ 'ਚ ਉਹ ਕਹਿੰਦੇ ਜੇ ਹੋ ਜਾ ਇਹ ਗਿਆਨ ਰੂਪੀ ਨੇ ਸੁਰਮ ਅੰਜੀਏ ਮੈਨੇ ਪਾਈਏ, ਫਿਰ ਜੇ ਹੋ ਜਾ ਨਿਰੰਕਾਰ ਨੂੰ ਪਾਵੇ ਉਹ ਪਰਮਾਤਮਾ ਅੰਦਰ ਦੀ ਗੱਲ ਨੂੰ ਸਮਝਦਾ ਜਾਣਦਾ, ਬਾਹਰ ਦੀ ਗੱਲ ਨੂੰ ਵੀ ਸੂਝੇ ਉਹ ਜਾਣਦਾ। ਉਹ ਨਿਰੰਕਾਰ ਨੂੰ ਜਾਣੀਏ ਪਰ ਜਾਣਦਾ ਤਾਂ ਦਿਆ ਜੇ ਪਰਮਾਤਮਾ ਜਿਹਨੂੰ ਜਿਣਾ ਦੇਵੇ। ਜੇ ਆਪ ਨਿਰੰਕਾਰ ਜਣਾਵੇ ਤਾਂ ਇਹ ਜੀਵ ਸਤਿਗੁਰਾਂ ਦੇ ਉਪਦੇਸ਼ ਨੂੰ ਸਮਝ ਕੇ ਨਾਮ ਜਪਣ ਨੂੰ ਸੂਝੇ, ਨਾਮ ਜਪਣ ਦੀ ਗਿਆਤ ਵਾਲਾ ਹੋ ਕੇ ਪਰਮਾਤਮਾ ਨੂੰ ਜਾਣਦਾ ਹੈ। ਜੇ ਆਪ ਨਿਰੰਕਾਰ ਜਣਾਵੇ ਤਾਂ ਸਮਝੇ ਕਿ ਨਿਸ਼ਕਾਮ ਕਰਮਾਂ ਨੂੰ ਸੂਝੇ, ਉਪਾਸ਼ਨਾ ਨੂੰ ਜਾਣੀਏ ਫਿਰ ਆਤਮਗਿਆਨ ਨੂੰ ਜਾਣਦਾ ਹੈ। ਸਮਝੇ ਸਰਵਾਂ ਨੂੰ ਸੂਝਿਆ ਮਨ ਨੂੰ ਜਾਣੀਆਂ ਅਧਿਆਸ ਨੂੰ, ਸਮਝੇ ਤਤ ਤੁੰਗ ਪਦ ਨੂੰ ਸੂਝੇ ਜਿਹੜਾ ਤੱਤ ਪਦ ਨੂੰ ਜਾਣੀਆਂ ਜਾਣਦਾ, ਇਹ ਦੋਨਾਂ ਦੀ ਅਭੇਦਤਾ ਨੂੰ ਤੁੰਗ ਤੱਤ ਤੱਤ ਤੁੰਗ ਇਹਨੂੰ ਜਾਣ ਲੈਂਦਾ ਸਮਝ ਲੈਂਦਾ, ਮੈਂ ਤੂੰ ਤੂੰ ਮੈਂ ਇਹ ਭਾਵ ਖਤਮ ਹੋ ਜਾਂਦਾ। ਆਪ ਜਣਾਵੇ ਮਾਰਗ ਪਾਵੇ ਆਪੇ ਮਨਵਾਂ ਲੇਵੇ, ਉਹ ਆਪੇ ਸਭ ਕੁਝ ਜਣਾਉਂਦਾ, ਆਪੇ ਸਹੀ ਰਸਤੇ ਪਾਉਂਦਾ, ਆਪੇ ਆਪਣੇ ਮਨ ਨੂੰ ਆਪਣੇ ਵੱਲ ਮਨ ਨੂੰ ਲਾ ਲੈਂਦਾ ਇਹਦੀ ਕਿਰਪਾ ਨਾਲ। ਜੇ ਕਰਮ ਸੋ ਕਰਮ ਕਰਾਏ ਆਪੇ ਕੀ ਮਨ ਕੌਣ ਅਪੇਵੇ, ਚੰਗੇ ਮੁੰਡੇ ਕਰਮ ਉਹ ਆਪੇ ਕਰਾ ਰਿਹਾ। ਉਹ ਜਿਹੜਾ ਅਭੇਦ ਰੂਪੀ ਨਿਰੰਕਾਰ ਆ ਉਹਦੀ ਕੀਮਤ ਨੂੰ ਪਾਤਸ਼ਾਹ ਕਹਿੰਦੇ ਕੌਣ ਜਾਣ ਸਕਦਾ ਹੈ। ਤੰਤ ਮੰਤ ਪਾਖੰਡ ਨਾ ਜਾਣਾ, ਰਾਮ ਹਿਰਦੈ ਮਨ ਮਾਨਿਆ, ਅੰਜਨ ਨਾਮ ਤੇ ਸੇਤੇ ਸੂਝਿਆ ਗੁਰਸਬ ਦੀ ਸਾ ਜਾਣਿਆ। ਇਸ ਪ੍ਰਕਾਰ ਬੇਨਤੀ ਕਰੇ ਨਿਰੰਕਾਰ, ਮੈਂ ਕੋਈ ਤੰਤਰ ਮੰਤਰ ਜੰਤਰ ਵਗੈਰਾ ਕੁਝ ਨਹੀਂ ਜਾਣਦਾ, ਔਰ ਨਾ ਕੋਈ ਪਾਖੰਡ ਕਰਨਾ ਜਾਣਦਾ, ਔਰ ਜਿਹਨਾਂ ਗੁਰਮੁਖਾਂ ਦੇ ਹਿਰਦੇ 'ਚ ਰਮਿਆ ਰਾਮ ਹੈ ਉਹਨਾਂ ਮਹਾਤਮਾ 'ਤੇ ਮੇਰਾ ਮਨ ਮੰਨ ਗਿਆ, ਔਰ ਜਿਹਨਾਂ ਗੁਰ ਸ਼ਬਦ ਦੇ ਅਭਿਆਸੀਆਂ ਨੇ ਸੱਚ ਨੂੰ ਜਾਣ ਲਿਆ ਉਹਨਾਂ ਕੋਲੋਂ ਨਾਮ ਰੂਪੀ ਅੰਜਨ ਸੂਝਿਆ, ਇਹ ਜਿਹੜਾ ਸੁਰਮਾ ਇਹ ਪ੍ਰਾਪਤ ਹੁੰਦਾ ਹੈ। ਸਾਜਨ ਹੋਵਨ ਆਪਣੇ ਕਿਉਂ ਪਰ ਕਰ ਜਾਹੀ, ਸਾਜਨ ਰਾਤੇ ਸੱਚ ਕੇ ਸੰਗੇ ਮਨਵਾਹੀ। ਪਾਤਸ਼ਾਹ ਦੇ ਜਦੋਂ ਸੰਤ ਸੱਜਣ ਆਪਣੇ ਸਹਾਇਕ ਬਣਨ, ਇਹ ਮੁਕਤੀ ਦੀ ਪ੍ਰਾਪਤੀ ਲਈ ਦੇਵੀ ਦੇਵਤਿਆਂ ਦੀ ਇਹ ਉਪਾਸ਼ਨਾ ਰੂਪੀ ਪਰਾਇਆ ਘਰਾਂ 'ਚ ਕਾਹਦੇ ਵਾਸਤੇ ਜਾਣਾ, ਭਾਵ ਲੋੜ ਹੀ ਨਹੀਂ ਜਾਣ ਦੀ, ਕਿਉਂਕਿ ਜਿਹੜੇ ਸੱਜਣ ਸਰੂਪੀ ਸੰਤ ਆ ਉਹ ਮਨ ਦੇ ਵਿੱਚ
ਸੱਚ ਦੇ ਨਾਲ ਰੱਤੇ ਹੋਏ। ਮਨ ਮਾਹੇ ਸਾਜਨ ਕਰੇ ਰਲੀਆ ਕਰਮ ਧਰਮ ਸੁਆਇਆ ਅੱਠ ਸੱਤ ਤੀਰਥ ਪੁੰਨ ਪੂਜਾ ਨਾਮ ਸੱਚਾ ਪਾਇਆ। ਇਸ ਵਾਸਤੇ ਜਿਹੜੇ ਸੱਜਣ ਸਰੂਪੀ ਸੰਤ ਆ ਉਹ ਨਿਰੰਕਾਰ ਦੇ ਮਨ ਦੇ ਵਿੱਚ ਜਾਣ ਕੇ ਰਲੀਆ ਬੜੀਆਂ ਖੁਸ਼ੀਆਂ ਆਨੰਦ ਕਰਦੇ। ਇਸ ਵਾਸਤੇ ਉਹਨਾਂ ਦਾ ਕਰਮ ਧਰਮ ਸੁਆਇਆ ਸਾਰਾ ਸਫਲ ਆ। 68 ਤੀਰਥਾਂ ਦੇ ਇਸ਼ਨਾਨ ਕਰਨੇ, ਪੁੰਨ ਕਰਨਾ, ਪੂਜਾ ਕਰਨੀ, ਇਹਦਾ ਜਿਹੜਾ ਫਲ ਆ ਸਾਰਾ ਕੁਝ ਉਹਨਾਂ ਨੂੰ ਸਿਮਰਨ ਜੋ ਪ੍ਰਾਪਤ ਹੋ ਜਾਂਦਾ ਜਿਹਨਾਂ ਦੇ ਮਨ ਸੱਚੇ ਦਾ ਨਾਮ ਜਿਹੜਾ ਭਾਗ ਹੈ। ਆਪ ਸਾਜੀ ਆਪ ਥਾਪੇ ਅਤੇ ਸਹਿਪਾਣਾ ਪਾਇਆ ਪੁਨਰੰਕਾਰ ਆਪੇ ਸਿਰੇ ਸਰੀਰ ਸਿਰਜਣਾ ਕਰਦਾ ਆਪੇ ਮਰਜ਼ਾਦਾ ਵਿੱਚ ਥਾਪਦਾ ਆਪੇ ਵੇਖਿਆ ਪਾਲਦਾ ਆਪੇ ਪਰਮਾਤਮਾ ਦਾ ਪਾਣਾ ਮੰਨਣਾ ਸੰਤਾਂ ਨੂੰ ਪਾਇਆ ਮੈਨੂੰ ਬਹੁਤ ਚੰਗਾ ਲੱਗਿਆ ਹੈ। ਸਾਜਨ ਰੰਗ ਰੰਗੀ ਲੜੇ ਰੰਗ ਲਾਲ ਬਣਾਇਆ 767 ਅੰਗ ਤੇ ਉਹ ਸੱਜਣ ਮਹਾਂਪੁਰਖ ਬ੍ਰਹਮ ਗਿਆਨ ਰੂਪੀ ਰੰਗ ਚ ਰੰਗੇ ਹੋਏ ਜਿਹਨਾਂ ਨੇ ਲਾਲ ਪਿਆਰੇ ਨਿਰੰਕਾਰ ਦੇ ਨਾਲ ਰੰਗ ਆਪਣਾ ਪਿਆਰ ਬਣਾਇਆ ਹੋਇਆ। ਦੁਨੀਆਂ ਦੇ ਪਿਆਰ ਕਈ ਪਾਸੇ ਲੱਗੇ ਉਹਨੂੰ ਪਰਮੇਸ਼ਰ ਨਾਲ ਪਿਆਰ ਪਾਇਆ ਹੋਇਆ ਉਹਦਾ ਆਗੂ ਜੇ ਸੀ ਕਿਉਂ ਪਾਦਰ ਜਾਣਾ ਪਾਤਸ਼ਾਹਾਂ ਦੇ ਜੇ ਅੰਦੇ ਆ ਗਿਆ ਨੇ ਮਨੁੱਖ ਨੂੰ ਲੋਕਾਂ ਦਾ ਆਗੂ ਗੁਰੂ ਹੋ ਜਾਏ ਅਤੇ ਫਿਰ ਉਹਦਾ ਜਿਹੜਾ ਸਿੱਖ ਆ ਪਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਪਾਦਰ ਰਸਤਾ ਉਹਨੂੰ ਕਿਵੇਂ ਜਾਣ ਸਕੇਗਾ ਨਹੀਂ ਜਾਣ ਸਕਦਾ। ਆਮ ਸਹਿਮਤ ਹੋ ਚੀਆ ਕਿਉਂ ਰੱਬ ਸੁਣ ਫਿਰ ਕਹਿੰਦੇ ਜੋ ਹੋਸ਼ੀ ਹੈ ਜਿਹੜਾ ਹੋਸ਼ੀ ਤੁਛ ਮਤ ਅਕਲ ਕਰਕੇ ਆਪ ਤਾਂ ਕਾਮ ਕ੍ਰੋਧ ਆਦਿਕਾਂ ਤੋਂ ਮੁਸੇ ਲੁੱਟਿਆ ਹੋਇਆ ਅਤੇ ਉਹਦੇ ਪਿੱਛੇ ਲੱਗਣ ਵਾਲਾ

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪਰਗਾਸਾ। ਕੋਇ ਨਾ ਪਹੁੰਚਣਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖਦਾਈ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਸਤਸੰਗਤ ਕਰਨ ਦਾ ਸੁਭਾਗਾ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ। ਸਤਿਗੁਰੂ ਜੀ ਦਾ ਪਾਵਨ ਪਵਿੱਤਰ ਬਚਨ ਹੈ, ਵਡਭਾਗੀ ਹਰ ਸੰਗਤ ਪਾਵ ਹੈ। ਵੱਡਿਆਂ ਭਾਗਾਂ ਦੇ ਨਾਲ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤਮਈ ਬਾਣੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਆਰੰਭ ਹੋ ਕਰ ਰਹੇ ਹਾਂ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਜੀ। ਸਰਬੱਤ ਸੰਗਤਾਂ ਪ੍ਰੇਮ ਸਹਿਤ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਬਾਣੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇਸ ਬਾਣੀ ਬਾਰੇ ਕੁਝ ਵਿਚਾਰ ਕਰਨੀ ਅਤਿ ਜ਼ਰੂਰੀ ਹੈ। ਬਾਣੀ ਦਾ ਨਾਮ ਅਸੀਂ ਜਦੋਂ ਲੈਂਦੇ ਹਾਂ ਸੁਖਮਨੀ ਸਾਹਿਬ ਕਹਿ ਕੇ ਸਤਿਕਾਰ ਨਾਲ ਬੋਲਦੇ ਹਾਂ, ਲੇਕਿਨ ਬਾਣੀ ਦਾ ਨਾਮ ਹੈ ਸੁਖਮਨੀ, ਗੌੜੀ ਰਾਗ ਦੇ ਵਿੱਚ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਸੁਖਮਨੀ ਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਕੀ ਸਮਝਾਉਂਦੇ ਹੈ, ਇਸ ਬਾਣੀ ਦੀ ਬਣਤਰ ਕਿਹੋ ਜਿਹੀ ਹੈ, ਇਹਦੇ ਬਾਰੇ ਵਿਚਾਰ ਕਰਨੀ ਸਮਝਣੀ ਬਹੁਤ ਜ਼ਰੂਰੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਸ਼ਬਦ ਅਸ਼ਟਪਦੀਆਂ, ਇਹਨਾਂ ਦੀ ਬਣਤਰ ਨੂੰ ਵਿਚਾਰਨ ਦੀ ਬਹੁਤ ਜ਼ਰੂਰਤ ਹੈ। ਜਿਹੜੇ ਸ਼ਬਦ ਲਿਖੇ ਹੁੰਦੇ ਨੇ, ਸਤਿਗੁਰੂ ਜੀ ਨੇ ਸ਼ਬਦਾਂ ਦੇ ਜਿਹੜਾ ਕੇਂਦਰੀ ਭਾਵ ਹੈ, ਹਰੇਕ ਸ਼ਬਦ ਦੇ ਵਿੱਚ ਦੋ ਪੰਗਤੀਆਂ, ਦੋ ਤੁਕਾਂ ਐਸੀਆਂ ਹੁੰਦੀਆਂ ਨੇ ਜਾਂ ਇੱਕ ਤੁਕ ਐਸੀ ਹੁੰਦੀ ਹੈ ਜਿਹਦੇ ਅੰਤ ਵਿੱਚ ਰਹਾਉ ਲਿਖਿਆ ਹੁੰਦਾ ਹੈ। ਰਹਾਉ ਦਾ ਭਾਵ ਹੈ ਠਹਿਰ ਜਾਓ, ਰੁਕ ਜਾਓ, ਵੀ ਜਿਹੜੀ ਰਹਾਉ ਤੋਂ ਪਹਿਲਾਂ ਪੰਗਤੀ ਲਿਖੀ ਹੈ, ਇੱਕ ਲਿਖੀ ਹੈ ਜਾਂ ਦੋ ਲਿਖੀਆਂ, ਉਸ ਕੇਂਦਰੀ ਭਾਵ ਨੂੰ ਸਮਝੋ, ਵਿਚਾਰੋ ਅਤੇ ਰੁਕ ਰੁਕ ਕੇ ਪੜ੍ਹੋ, ਫਿਰ ਇਸ ਬਾਣੀ ਦੀ ਸਮਝ ਆਏਗੀ, ਇਸ ਸ਼ਬਦ ਦੀ ਸਮਝ ਫਿਰ ਆਉਣੀ ਹੈ। ਕਿਉਂਕਿ ਗੁਰੂ ਜੀ ਦਾ ਬੜਾ ਪਿਆਰਾ ਤਰੀਕਾ ਵਰਤਿਆ ਹੋਇਆ ਹੈ ਕਿ ਜਿਹੜੀ ਗੱਲ ਮਹਾਰਾਜ ਨੇ ਗੁਰਮਤ ਦੀ ਸਮਝਾਉਣੀ ਹੈ ਉਹਨੂੰ ਰਹਾਉ ਦੇ ਬੰਦ ਵਿੱਚ ਲਿਖਿਆ, ਅੱਗੇ ਪਿੱਛੇ ਪ੍ਰਮਾਣ ਦੇ ਦੇ ਕੇ ਉਸ ਦਾ ਵਿਸਥਾਰ ਕੀਤਾ ਹੋਇਆ। ਕਈ ਸ਼ਬਦ ਐਸੇ ਵੀ ਨੇ ਜਿਨ੍ਹਾਂ ਦੇ ਵਿੱਚ ਰਹਾਉ ਨਹੀਂ ਆਉਂਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਸੰਤ ਸ਼ਬਦ ਸਰਲੇਖ ਹੇਠ ਸ਼ਬਦ ਜਿਹੜੇ ਆਉਂਦੇ ਨੇ ਉਹਨਾਂ ਦੇ ਵਿੱਚ ਰਹਾਉ ਨਹੀਂ ਹੁੰਦਾ।
ਉਹ ਚਾਰ ਪਦਿਆਂ ਦੇ ਸ਼ਬਦ ਹੁੰਦੇ ਨੇ। ਅੱਠ ਪਦਿਆਂ ਦੇ ਸ਼ਬਦ ਨੂੰ ਅਸ਼ਟਪਦੀ ਕਿਹਾ ਜਾਂਦਾ ਹੈ ਅਤੇ ਜਿਹੜੇ ਸ਼ਬਦ ਦੇ ਬੰਦ ਛੇ ਹੁੰਦੇ ਹੈ ਉਹਨੂੰ ਇੱਕ ਛੱਕਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਬਾਣੀ ਦੇ ਵਿੱਚ ਇੱਕ ਤੁਕੇ, ਦੋ ਤੁਕੇ, ਤਿਪ ਦੇ, ਚੌ ਤੁਕੇ, ਪੰਜ ਪਦੇ, ਛੇ ਪਦੇ, ਅਸ਼ਟਪਦੀਆਂ ਤੱਕ ਇਹ ਜਿਹੜੇ ਸਿਰਲੇਖ ਮਿਲਦੇ ਆ। ਕੇਂਦਰੀ ਭਾਵ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸ਼ਬਦ ਅਸ਼ਟਪਦੀਆਂ ਪਦੀਆਂ ਤੋਂ ਬਿਨਾਂ ਹੋਰ ਬਾਣੀਆਂ ਵੀ ਹੈਗੀਆਂ ਜਿਹੜੀਆਂ ਲੰਬੀਆਂ ਬਾਣੀਆਂ ਨੇ, ਜਿਨ੍ਹਾਂ ਦੇ ਸ਼ੁਰੂ ਦੇ ਵਿੱਚ ਰਹਾਓ ਦੀ ਤੁਕ ਮਿਲਦੀ ਹੈ। ਇਹਨਾਂ ਬਾਣੀਆਂ ਦੇ ਵਿੱਚ ਵੀ ਰਹਾਓ ਲਿਖਣ ਦਾ ਭਾਵ ਇਹੀ ਹੈ ਕਿ ਇਸ ਸਾਰੀ ਬਾਣੀ ਦਾ ਮੁੱਖ ਭਾਵ ਰਹਾਓ ਦੀਆਂ ਤੁਕਾਂ ਦੇ ਵਿੱਚ ਹੈ। ਜਿਵੇਂ ਸਿੱਧ ਗੋਸ਼ਟ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ, ਸਿੱਧਾਂ ਦੇ ਨਾਲ ਗੋਸ਼ਟੀ ਹੋਈ ਹੈ, ਇਸ ਬਾਣੀ ਦੀਆਂ 73 ਪੌੜੀਆਂ, ਪਰ ਇਹਦੀ ਪਹਿਲੀ ਜਿਹੜੀ ਪੌੜੀ ਹੈ ਉਹਦੇ ਤੋਂ ਪਿੱਛੋਂ ਦੋ ਪੰਕਤੀਆਂ ਲਿਖੀਆਂ ਮਹਾਰਾਜ ਨੇ, ਫਿਰ ਉਦੋਂ ਬਾਅਦ 'ਚ ਲਿਖਿਆ ਰਹਾਓ। ਭਾਵ ਪੂਰੀ ਚਰਚਾ ਦਾ ਜਿਹੜਾ ਕੇਂਦਰੀ ਭਾਵ ਹੈ ਉਹ ਇਹਨਾਂ ਰਹਾਓ ਦੀਆਂ ਪੰਕਤੀਆਂ ਵਿੱਚ ਦਰਜ ਕੀਤਾ ਹੈ। ਬੜਾ ਪਿਆਰਾ ਬਚਨ ਲਿਖਿਆ ਮਹਾਰਾਜ ਜੀ ਨੇ, ਕਿਆ ਭਵੀ ਹੈ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ ਰਹਾਓ। ਸਾਰੀ ਸਿੱਧ ਗੋਸ਼ਟ ਦਾ ਕੇਂਦਰੀ ਭਾਵ ਇਹਨਾਂ ਦੋਨਾਂ ਤੁਕਾਂ ਦੇ ਵਿੱਚ ਦੱਸਿਆ ਹੋਇਆ, ਜਾਂ ਇਉਂ ਕਹਿ ਲਈਏ ਇਹਨਾਂ ਦੋਨਾਂ ਪੰਕਤੀਆਂ ਦੀ ਸਾਰ ਵਿਸਥਾਰ ਜਿਹੜੀ ਹੈ ਚਰਚਾ ਵਿਸਥਾਰ ਵਾਲੀ, ਉਹ ਸਾਰੀ ਬਾਣੀ ਸਿੱਧ ਗੋਸ਼ਟ ਦੇ ਵਿੱਚ ਹੈ। ਯੋਗੀ ਲੋਕ ਦੇਸ਼ ਰਟਣ ਨੂੰ ਮੁਕਤੀ ਸਮਝਦੇ ਆ, ਵੀ ਦੇਸ਼ ਦੇ ਵਿੱਚ ਘੁੰਮਣਾ, ਦੂਰ ਦੂਰ ਤੱਕ ਜਾਣਾ, ਇਹਦੇ ਨਾਲ ਸਾਨੂੰ ਮੁਕਤੀ ਹੋ ਜੂਗੀ ਸਾਡੀ, ਅਸੀਂ ਪਵਿੱਤਰ ਹੋ ਜਾਵਾਂਗੇ, ਬਹੁਤ ਵਧੀਆ ਸਾਧਨ ਹੈ। ਇਸ ਸਾਰੀ ਬਾਣੀ ਦੇ ਵਿੱਚ ਯੋਗੀਆਂ ਦੇ ਨਾਲ ਚਰਚਾ ਕੀਤੀ ਹੈ ਮਹਾਰਾਜ ਨੇ। ਇਹਨਾਂ ਦੋ ਤੁਕਾਂ ਦੇ ਵਿੱਚ ਦੋ ਹਰਫੀ ਗੱਲ ਕੀਤੀ ਹੋਈ ਹੈ, ਦੇਸ਼ ਰਟਣ ਜਾਂ ਤੀਰਥ ਯਾਤਰਾ ਕਰਨ ਦਾ, ਸੋਚ ਰੱਖਣ ਦਾ ਜਾਂ ਮੁਕਤੀ ਦਾ ਸਾਧਨ ਕੀ, ਦੂਰ ਦੂਰ ਤੱਕ ਘੁੰਮਣਾ, ਦੇਸ਼ ਰਟਨ ਕਰਨਾ, ਇੱਕ ਥਾਂ 'ਤੇ ਟਿਕ ਕੇ ਨਾ ਬੈਠਣ ਦੇ ਨਾਲ ਕੋਈ ਸੁੱਚਾ ਨਹੀਂ ਹੁੰਦਾ ਅਤੇ ਮੁਕਤੀ ਨਹੀਂ ਮਿਲਦੀ, ਇਹ ਮੁਕਤੀ ਦਾ ਸਾਧਨ ਨਹੀਂ ਹੈ। ਗੁਰ ਸ਼ਬਦ ਹੀ ਮਨੁੱਖ ਦੇ ਮਨ ਨੂੰ ਸੁੱਚਾ ਕਰ ਸਕਦਾ ਹੈ। ਸਾਰੀ ਬਾਣੀ ਦੇ ਵਿੱਚ ਇਹੀ ਖਿਆਲ ਪ੍ਰਗਟ ਕੀਤਾ ਹੋਇਆ। ਇੱਕ ਹੋਰ ਬੜੀ ਪਿਆਰੀ ਉਦਾਹਰਣ ਹੈ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗ ਰਾਮਕਲੀ ਦੇ ਵਿੱਚ, ਰਾਮਕਲੀ ਦੱਖਣੀ ਸਿਰਲੇਖ ਦੇ ਹੇਠ ਇੱਕ ਬਾਣੀ ਦਰਜ ਹੈ, ਓਅੰਕਾਰ, ਦੱਖਣੀ ਓਅੰਕਾਰ ਜੀ ਨੂੰ ਕਹਿੰਦੇ ਹਾਂ ਆਪਾਂ। ਇਹਨਾਂ ਦੀਆਂ 54 ਪੌੜੀਆਂ ਇਸ ਬਾਣੀ ਦੀਆਂ, ਪਰ ਇਹਦੀਆਂ ਵੀ ਪਹਿਲੀ ਪੌੜੀ ਤੋਂ ਬਾਅਦ ਦੋ ਪੰਕਤੀਆਂ ਪਿੱਛੋਂ ਰਹਾਓ ਲਿਖਿਆ ਹੋਇਆ। ਭਾਵ ਜਿਹੜੀ ਗੱਲ ਪੰਡਤਾਂ ਨੂੰ ਸਮਝਾਉਣੀ ਚਾਹੁੰਦੇ ਆ ਮਹਾਰਾਜ, ਉਹ ਪੌੜੀਆਂ ਤੋਂ ਬਾਹਰ ਆ ਕੇ ਰਹਾਓ ਦੇ ਬੰਦ ਵਿੱਚ ਲਿਖਤੀ। ਮਹਾਰਾਜ ਜੀ ਕਹਿੰਦੇ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਓ। ਇਹ ਸਾਰੀ ਬਾਣੀ ਕਿਸੇ ਪੰਡਤ ਦੇ ਨਾਲ ਚਰਚਾ ਹੋਈ ਹੈ, ਕਿਸੇ ਪੰਡਤ ਦੇ ਪ੍ਰਥਾਈ ਮਹਾਰਾਜ ਜੀ ਨੇ, ਵਿੱਦਿਆ ਉੱਤੇ ਬਹੁਤੀ ਟੇਕ ਰੱਖਦਾ ਜਿਹੜਾ ਪੰਡਤ, ਉਹਦੇ ਨਾਲ ਇਹ ਚਰਚਾ ਕੀਤੀ ਹੈ। ਸਤਿਗੁਰੂ ਜੀ ਨੇ ਇਸ ਬਾਣੀ ਦੇ ਵਿੱਚ ਸਾਰ ਅੰਸ਼ ਦੇ ਵਿੱਚ ਇਹ ਦੱਸਿਆ ਹੈ ਕਿ ਅਕਾਲ ਪੁਰਖ ਦੀ ਸਿਫਤ ਸਲਾਹ ਸਭ ਤੋਂ ਉੱਤਮ ਵਿੱਦਿਆ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਹੈ ਪੰਡਤ ਦੁਨੀਆਂ ਦੀਆਂ ਝੂਠੀਆਂ ਸਿਫਤਾਂ ਕਿਉਂ ਲਿਖ ਰਿਹਾ, ਕਿਉਂ ਕੂੜ ਲਿਖਦਾ, ਜੇ ਲਿਖਣਾ ਹੀ ਹੈ ਆ ਤੈਨੂੰ ਤਰੀਕਾ ਦੱਸਾਂ ਵੀ ਲਿਖਣਾ ਕੀ ਹੈ। ਮਹਾਰਾਜ ਕਹਿੰਦੇ, ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਉਹ ਗੋਪਾਲ ਪਰਮੇਸ਼ਰ ਦੇ ਨਾਮ ਲਿਖ, ਉਹਦੀ ਵਡਿਆਈ ਲਿਖ।
ਹੋਰ ਵੀ ਕਈ ਬਾਣੀਆਂ ਨੇ, ਇਹਨਾਂ ਦੇ ਵਿੱਚੋਂ ਹੀ ਬਾਣੀ ਹੈ ਸੁਖਮਣੀ। ਬਾਣੀ ਦਾ ਨਾਮ ਹੈ ਗੌੜੀ ਸੁਖਮਣੀ। ਮਹੱਲਾ ਪੰਜਵਾਂ, ਪੰਚਮ ਪਾਤਸ਼ਾਹ ਦੀ ਬਾਣੀ ਹੈ, ਗੌੜੀ ਰਾਗ ਦੇ ਵਿੱਚ ਇਹ ਦਰਜ ਕੀਤੀ ਹੈ। ਇਸ ਬਾਣੀ ਦੇ ਵਿੱਚ ਸਲੋਕ ਅਤੇ ਅਸ਼ਟਪਦੀਆਂ ਦਰਜ ਕੀਤੀਆਂ ਮਹਾਰਾਜ ਨੇ। ਸਲੋਕ ਦੋ ਪੰਕਤੀਆਂ ਦਾ ਹੁੰਦਾ ਹੈ ਜਾਂ ਚਾਰ ਪੰਕਤੀਆਂ, ਤਿੰਨ ਪੰਕਤੀਆਂ ਵੀ ਆ ਜਾਂਦੀਆਂ। ਅਸ਼ਟਪਦੀ ਦੇ ਵਿੱਚ ਅੱਠ ਪਦੇ ਹੁੰਦੇ ਨੇ, ਇਸ ਦੀਆਂ 24 ਅਸ਼ਟਪਦੀਆਂ। ਪਰ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਹਿਲੀ ਅਸ਼ਟਪਦੀ ਦੀ ਪਹਿਲੀ ਪੌੜੀ ਤੋਂ ਪਿੱਛੋਂ ਹੀ ਦੋ ਪੰਕਤੀਆਂ ਦਰਜ ਕਰਤੀਆਂ, ਜਿਹੜੀਆਂ ਪੰਕਤੀਆਂ ਦੇ ਵਿੱਚ ਪੂਰੀ ਬਾਣੀ ਦਾ ਕੇਂਦਰੀ ਭਾਵ ਹੈ, ਜਿਹਦੇ ਵਿੱਚ ਪਿੱਛੋਂ ਰਹਾਉ ਲਿਖਿਆ ਹੋਇਆ। ਇਹ ਸਾਰੀ ਬਾਣੀ ਦੋ ਹਰਫਾ ਮੁੱਖ ਭਾਵ ਹੈ, ਭਾਵ ਕਿ ਇਹਨਾਂ ਦੋਨਾਂ ਪੰਕਤੀਆਂ ਦੇ ਇਰਦ ਗਿਰਦ ਹੀ ਸਾਰੀ ਬਾਣੀ ਦੀ ਵਿਚਾਰ ਚੱਲਦੀ ਹੈ। ਸਾਰੀਆਂ 24 ਅਸ਼ਟਪਦੀਆਂ ਇਸ ਮੁੱਖ ਭਾਵ ਦੀ ਵਿਆਖਿਆ ਕੀਤੀ ਹੈ। ਸੋ ਸੁਖਮਣੀ ਦਾ ਮੁੱਖ ਭਾਵ ਮਹਾਰਾਜ ਜੀ ਕਹਿੰਦੇ ਆ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪਰਮੇਸ਼ੁਰ ਦਾ ਨਾਮ ਸਾਰਿਆਂ ਸੁੱਖਾਂ ਤੋਂ ਉੱਤੇ ਹੈ, ਸਾਰਿਆਂ ਸੁੱਖਾਂ ਦਾ ਮੂਲ ਹੈ। ਇਹ ਮਿਲਦਾ ਹੈ ਗੁਰਮੁੱਖਾਂ ਤੋਂ, ਜਿਹੜੇ ਗੁਰੂ ਦੇ ਪਿਆਰੇ ਆ, ਜਿਹਨਾਂ ਦਾ ਮੁੱਖ ਗੁਰੂ ਦੇ ਵੱਲ ਹੈ, ਜਿਹੜੇ ਗੁਰੂ ਦੇ ਹੁਕਮ ਦੇ ਅਨੁਸਾਰ ਚੱਲਦੇ ਨੇ, ਉਹਨਾਂ ਦੀ ਸੰਗਤ ਕਰਕੇ ਪਰਮੇਸ਼ੁਰ ਦਾ ਨਾਮ ਮਿਲਦਾ। ਅਤੇ ਪਰਮੇਸ਼ੁਰ ਦਾ ਵਾਸਤਾ ਕਿੱਥੇ ਹੈ? ਮਹਾਰਾਜ ਜੀ ਕਹਿੰਦੇ ਭਗਤ ਜਨਾ ਕੈ ਮਨ ਵਿਸਰਾਮ, ਕਿਉਂਕਿ ਇਹਨਾਂ ਦੇ ਹਿਰਦੇ ਦੇ ਵਿੱਚ ਪਰਮੇਸ਼ੁਰ ਆਪ ਵੱਸਦਾ। ਇਸੇ ਤਰ੍ਹਾਂ ਹੋਰ ਵੀ ਕਈ ਖਿਆਲ ਹੈ ਸੁਖਮਣੀ ਸਾਹਿਬ ਦੀ ਬਾਣੀ ਦੇ ਬਾਰੇ। ਅਕਾਲ ਪੁਰਖ ਦੇ ਨਾਮ ਦਾ ਸਿਮਰਨ ਹੋਰ ਸਾਰੇ ਕੰਮਾਂ ਨਾਲੋਂ ਸ੍ਰੇਸ਼ਟ ਹੈ। ਫਿਰ ਮਹਾਰਾਜ ਇਸ ਬਾਣੀ ਦੇ ਵਿੱਚ ਦੱਸਦੇ ਹੈ ਕਿ ਮਾਇਆ ਦੇ ਵਿੱਚ ਫਸੇ ਹੋਏ ਜੀਵ, ਰੱਬ ਵੱਲੋਂ ਹੀ ਮਿਹਰ ਹੋਵੇ ਤਾਂ ਇਸ ਨੂੰ ਨਾਮ ਦੀ ਦਾਤ ਮਿਲਦੀ ਹੈ। ਪਰਮੇਸ਼ੁਰ ਦੀ ਮਿਹਰ ਤੋਂ ਬਿਨਾਂ ਨਾਮ ਦੀ ਦਾਤ ਨਹੀਂ ਮਿਲਦੀ, ਕਿਉਂਕਿ ਮਾਇਆ ਦੇ ਕਈ ਕੌਤਕ ਇਹਨੂੰ ਮੋਹ ਲੈਂਦੇ ਆ। ਫਿਰ ਕਹਿੰਦੇ ਜਦੋਂ ਪ੍ਰਭੂ ਦੀ ਮਿਹਰ ਹੁੰਦੀ ਹੈ ਤਾਂ ਮਨੁੱਖ ਗੁਰਮੁਖਾਂ ਦੀ ਸੰਗਤ ਵਿੱਚ ਆਉਂਦਾ ਹੈ, ਗੁਰਮੁਖਾਂ ਦੀ ਸੰਗਤ ਦੇ ਵਿੱਚ ਆ ਕੇ ਨਾਮ ਜਪਦਾ ਅਤੇ ਨਾਮ ਦੀ ਬਰਕਤ ਹਾਸਲ ਕਰਦਾ। ਉਹ ਗੁਰਮੁਖ ਉੱਚੀ ਕਰਨੀ ਵਾਲੇ ਹੈ, ਉਹਨਾਂ ਨੂੰ ਸਾਧੂ ਕਹਿ ਲਈਏ, ਭਾਵੇਂ ਉਹਨਾਂ ਨੂੰ ਬ੍ਰਹਮ ਗਿਆਨੀ ਆਖੀਏ, ਚਾਹੇ ਕੋਈ ਹੋਰ ਨਾਮ ਦੇ ਲਈਏ, ਭਾਵੇਂ ਸੰਤ ਕਹਿ ਲਈਏ, ਉੱਚੀ ਆਤਮਾ ਵਾਲੀ ਪਰਮਾਤਮਾ ਦੇ ਨਾਲ ਮਿਲੇ ਹੋਏ, ਇੱਕ ਰੂਪ ਹੋਏ ਹੋਏ ਉਹ ਗੁਰਮੁਖ ਜਨ ਹੁੰਦੇ ਨੇ। ਉਸ ਅਕਾਲ ਪੁਰਖ ਦੀ ਵਡਿਆਈ, ਉਹਦੀ ਉਸਤਤ ਸਾਰੇ ਸੰਸਾਰ ਦੇ ਜੀਵ ਕਰਦੇ ਹੈ, ਕਿਉਂਕਿ ਉਹ ਪਰਮਾਤਮਾ ਹਰ ਥਾਂ 'ਤੇ ਵਿਆਪਕ ਹੈ, ਹਰੇਕ ਜੀਵ ਉਹਨੂੰ ਚੇਤੇ ਕਰਦਾ, ਹਰ ਇੱਕ ਜੀਵ ਨੂੰ ਸ਼ਕਤੀ ਮਿਲਦੀ ਹੈ ਪਰਮੇਸ਼ੁਰ ਤੋਂ। ਪ੍ਰਭੂ ਦੀ ਸਿਫਤ ਸਲਾਹ ਕਰਨ ਨਾਲ ਵੱਡਿਆਂ ਭਾਗਾਂ ਵਾਲੇ, ਨਾਮ ਜਪਣ ਵਾਲੇ ਜੀਵਨ ਉੱਚਾ ਹੋ ਜਾਂਦਾ ਉਹਨਾਂ ਦਾ। ਗਰੀਬੀ ਵਾਲਾ ਕਹੋ ਭਾਵੇਂ, ਨਿੰਦਿਆ ਕਰਨ ਤੋਂ ਬਚਿਆ ਰਹਿੰਦਾ, ਇੱਕ ਅਕਾਲ ਪੁਰਖ 'ਤੇ ਟੇਕ ਰੱਖੇ, ਹਰੇਕ ਜੀਵ ਦੀਆਂ ਲੋੜਾਂ ਜਾਣਨ ਅਤੇ ਪੂਰਨ ਕਰਨ ਵਾਲਾ ਇੱਕ ਪਰਮਾਤਮਾ ਹੈ। ਉਹ ਅਕਾਲ ਪੁਰਖ ਕੈਸਾ ਹੈ, ਕਿਹੋ ਜਿਹਾ ਦਿਸਦਾ ਹੈ, ਰਹਿੰਦਾ ਕਿੱਥੇ ਹੈ? ਮਹਾਰਾਜ ਜੀ ਕਹਿੰਦੇ ਉਹ ਪਰਮੇਸ਼ੁਰ ਸਾਰਿਆਂ ਦੇ ਵਿੱਚ ਹੀ ਵੱਸਦਾ, ਪਰ ਮਾਇਆ ਤੋਂ ਨਿਰਲੇਪ ਰਹਿੰਦਾ, ਮਾਇਆ ਦੇ ਵਿੱਚ ਨਹੀਂ ਰਹਿੰਦਾ, ਉਹ ਸਦਾ ਕਾਇਮ ਰਹਿੰਦਾ, ਕਦੇ ਖਤਮ ਨਹੀਂ ਹੁੰਦਾ। ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਉਸ ਪਰਮੇਸ਼ੁਰ ਦਾ ਪ੍ਰਕਾਸ਼ ਹਿਰਦੇ ਦੇ ਵਿੱਚ ਹੁੰਦਾ, ਉਹਦੀ ਯਾਦ ਸਾਡੇ ਹਿਰਦੇ ਵਿੱਚ ਟਿਕ ਜਾਂਦੀ ਹੈ। ਪਰਮੇਸ਼ੁਰ ਦਾ ਨਾਮ ਹੀ ਇੱਕ ਐਸਾ ਧਨ ਹੈ ਜਿਹੜਾ ਸਦਾ ਮਨੁੱਖ ਦੇ ਨਾਲ ਨਿਭਦਾ। ਪ੍ਰਭੂ ਦੀ ਦਰ ਉੱਤੇ ਅਰਜੋਈ ਕਰਕੇ, ਬੇਨਤੀ ਕਰਕੇ ਇਸ ਧਨ ਦੀ ਪ੍ਰਾਪਤੀ ਹੁੰਦੀ ਹੈ। ਗੁਰਮੁਖ ਪਿਆਰੇ
ਪਰਮੇਸ਼ਰ ਦੇ ਦਰਬਾਰ ਦੇ ਵਿੱਚ ਆ ਕੇ ਇੱਕੋ ਹੀ ਅਰਦਾਸ ਕਰਦੇ ਆ। ਦੁਨੀਆ ਦੀ ਮਾਇਆ ਨਹੀਂ ਮੰਗਦੇ, ਉਹ ਮੰਗਦੇ ਕੀ ਹੈ? ਉਹਨਾਂ ਦੇ ਅੰਦਰ ਇੱਕ ਤੜਫ ਹੈ, ਉਹਨਾਂ ਦੇ ਅੰਦਰ ਇੱਕ ਤਾਂਘ ਹੈ। ਉਸ ਤਾਂਘ ਨੂੰ ਮੁੱਖ ਰੱਖ ਕੇ, ਉਸ ਤੜਫ ਨੂੰ ਲੈ ਕੇ, ਗਲ ਵਿੱਚ ਪੱਲਾ ਪਾ ਕੇ ਇੱਕੋ ਹੀ ਅਰਦਾਸ ਕਰਦੇ ਆ, ਇੱਕੋ ਹੀ ਦਾਤ ਮੰਗਦੇ ਆ। ਜਾਚਕ ਮੰਗੈ ਦਾਨ ਦੇ ਪਿਆਰਿਆ, ਮੈਂ ਜਾਚਕ ਬਣ ਕੇ ਤੇਰੇ ਤੋਂ ਦਾਨ ਮੰਗਦਾ, ਮੈਨੂੰ ਦਾਨ ਦੇ। ਕਾਹਦਾ? ਨਾਮ ਦਾ, ਸਿਮਰਨ ਦਾ ਦਾਨ ਦੇ। ਇਹੀ ਨਾਮ ਪਰਮੇਸ਼ੁਰ ਦੇ ਪਿਆਰਿਆਂ ਦੇ ਨਾਲ ਨਿਭਦਾ, ਹਰ ਥਾਂ 'ਤੇ ਨਾਮ ਹੀ ਸਹਾਇਤਾ ਕਰਦਾ। ਨਿਰਗੁਣ ਰੂਪ ਪਰਮਾਤਮਾ ਆਪ ਸਾਰੇ ਜਗਤ ਦੇ ਵਿੱਚ ਵੱਸਦਾ ਹੈ, ਸਰਗੁਣ ਸਰੂਪ ਹੋ ਕੇ ਵੱਸਦਾ ਹੈ ਜਾਂ ਫਿਰ ਨਿਰਗੁਣ ਰੂਪ ਦੇ ਵਿੱਚ ਵੱਸਦਾ ਹੈ। ਉਹ ਹਰ ਥਾਂ 'ਤੇ ਹਰ ਸਮੇਂ ਵਿਆਪਕ ਹੈ, ਕੋਈ ਹੋਰ ਐਸਾ ਨਹੀਂ ਜਿਹੜਾ ਮਨੁੱਖ ਨੂੰ ਸਤਿਗੁਰੂ ਦਾ ਗਿਆਨ ਦੇ ਕੇ ਪਾਰ ਲੰਘਾ ਸਕੇ। ਗੁਰੂ ਤੋਂ ਹੀ ਕੇਵਲ ਗਿਆਨ ਮਿਲਦਾ ਹੈ। ਪਰਮੇਸ਼ਰ ਸਾਰੇ ਗੁਣਾਂ ਦਾ ਖਜ਼ਾਨਾ ਹੈ, ਉਹਦਾ ਨਾਮ ਸਿਮਰ ਕੇ ਬੇਅੰਤ ਗੁਣ ਪੈਦਾ ਹੁੰਦੇ ਨੇ, ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਗੁਣ ਪ੍ਰਾਪਤ ਹੋ ਜਾਂਦੇ ਆ ਫਿਰ ਜੀਵਨ ਦੇ ਵਿੱਚ ਸੁੱਖ ਮਿਲ ਜਾਂਦਾ ਹੈ। ਜਿਵੇਂ ਸਾਡੇ ਕੋਲ ਪੈਸਾ, ਹੀਰੇ, ਮੋਤੀ, ਇਹ ਖਜ਼ਾਨਾ ਹੁੰਦਾ ਹੈ, ਇਹ ਖਜ਼ਾਨਾ ਸਾਡਾ ਦੁਨੀਆ ਦੇ ਵਿੱਚ ਪਦਾਰਥ ਖਰੀਦਣ ਵਾਸਤੇ ਕੰਮ ਆਉਂਦਾ ਹੈ, ਪਰੰਤੂ ਆਤਮਕ ਸੁੱਖ ਲੈਣ ਵਾਸਤੇ ਗੁਣਾਂ ਦਾ ਖਜ਼ਾਨਾ ਜ਼ਰੂਰੀ ਹੈ। ਨਾਮ ਦਾ ਖਜ਼ਾਨਾ ਕੋਲ ਹੋਣਾ ਚਾਹੀਦਾ। ਹੁਣ ਜਿਹਦੇ ਹਿਰਦੇ ਵਿੱਚ ਨਾਮ ਦਾ ਖਜ਼ਾਨਾ ਹੁੰਦਾ ਹੈ ਉਹਦੇ ਹਿਰਦੇ ਅੰਦਰ ਗੁਣ ਪੈਦਾ ਹੋ ਜਾਂਦੇ ਨੇ, ਸਹਿਜ, ਸ਼ਾਂਤੀ, ਸਤ ਸੰਤੋਖ, ਦਇਆ ਧਰਮ ਪੈਦਾ ਹੋ ਜਾਂਦਾ ਹੈ। ਫਿਰ ਇਹ ਜਿਹੜੇ ਗੁਣ ਹੈ ਉਸ ਮਨੁੱਖ ਦੇ ਅੰਦਰ ਸੁੱਖ ਪੈਦਾ ਕਰਦੇ ਹੈ, ਇੰਨੇ ਸੁੱਖ ਪੈਦਾ ਹੁੰਦੇ ਨੇ ਕਿ ਇਉਂ ਸਮਝ ਲਓ ਵੀ ਸੁੱਖਾਂ ਦੀ ਮਣੀ ਉਹਦੇ ਅੰਦਰ ਪੈਦਾ ਹੋ ਜਾਂਦੀ ਹੈ। ਇਸ ਕਰਕੇ ਇਸ ਬਾਣੀ ਨੂੰ ਕਹਿੰਦੇ ਆ ਸੁੱਖਾਂ ਦੀ ਮਣੀ, ਸੁੱਖ ਮਣੀ। ਹੁਣ ਸਾਰੀ ਬਾਣੀ ਸੁੱਖ ਦੇਣ ਵਾਲੀ ਹੈ। ਬੜੀ ਦੁਨੀਆ ਸੁਖਮਣੀ ਸਾਹਿਬ ਦਾ ਪਾਠ ਕਰਦੀ ਹੈ, ਬੜੀ ਦੁਨੀਆ, ਬੜੀਆਂ ਸੁਸਾਇਟੀਆਂ ਬਣੀਆਂ ਹੋਈਆਂ ਨੇ ਸੁਖਮਣੀ ਸਾਹਿਬ ਦੇ ਨਾਂ 'ਤੇ। ਕੇਵਲ ਅਤੇ ਕੇਵਲ ਪੜ੍ਹਨ ਵਾਸਤੇ ਹੀ ਜ਼ੋਰ ਲੱਗਿਆ ਹੋਇਆ ਵੀ ਸੁਖਮਣੀ ਸਾਹਿਬ ਦਾ ਪਾਠ ਕਰਨਾ ਹੈ, ਇੰਨੇ ਕਰਨੇ ਆ। ਮਹਾਰਾਜ ਜੀ ਕਹਿੰਦੇ ਆ ਸੁਖਮਣੀ ਸਾਹਿਬ ਦੇ ਪਾਠ ਨੂੰ ਪੜ੍ਹ ਕੇ ਸੁੱਖ ਤਾਂ ਮਿਲਣਾ ਹੈ ਜੇ ਪੜ੍ਹ ਪੜ੍ਹ ਕੇ ਨਾਲ ਵਿਚਾਰ ਵੀ ਕਰੇਗਾ ਅਤੇ ਸਮਝੇਗਾ ਵੀ। ਜੇ ਕੇਵਲ ਪੜ੍ਹਨ 'ਤੇ ਜ਼ੋਰ ਦੇ ਲਿਆ ਕਿ ਮੈਂ ਤਾਂ ਇੰਨੇ ਪਾਠ ਕਰਨੇ ਆ ਜੀ, ਗੱਲ ਕੋਈ ਸਮਝ ਆਈ ਨਾ, ਗੁਰੂ ਦਾ ਗਿਆਨ ਪੱਲੇ ਨਾ ਪਿਆ, ਫਿਰ ਸੁੱਖ ਨਹੀਂ ਮਿਲਣਾ। ਜਦੋਂ ਮਨੁੱਖ ਤੋਤਾ ਰਟਨ ਕਰਕੇ ਬਾਣੀ ਨੂੰ ਪੜ੍ਹਦਾ, ਵਿਚਾਰ ਨਹੀਂ ਕਰਦਾ, ਫਿਰ ਉਹਦੀ ਭਾਵਨਾ ਪੂਰੀ ਨਹੀਂ ਹੁੰਦੀ, ਫਿਰ ਸ਼ੰਕੇ ਕਰਦਾ। ਬਾਣੀ 'ਚ ਕੋਈ ਘਾਟ ਨਹੀਂ ਹੈ, ਜੇ ਘਾਟ ਪੈਂਦੀ ਹੈ ਤਾਂ ਸਾਡੇ ਬਾਣੀ ਪੜ੍ਹਨ ਦੇ ਤਰੀਕੇ 'ਚ ਪੈਂਦੀ ਹੈ। ਹੁਣ ਸੁੱਖ ਉਹਨੂੰ ਮਿਲਦਾ ਜਿਹੜਾ ਇਸ ਬਾਣੀ ਨੂੰ ਵਿਚਾਰ ਵਿਚਾਰ ਕੇ ਪੜ੍ਹਦਾ, ਵਿਚਾਰਦਾ ਅਤੇ ਆਪਣੇ ਜੀਵਨ ਵਿੱਚ ਕਮਾਉਂਦਾ। ਇਸੇ ਕਰਕੇ ਇਸ ਬਾਣੀ ਦਾ ਨਾਮ ਸੁਖਮਣੀ ਰੱਖਿਆ ਮਹਾਰਾਜ ਜੀ ਨੇ। ਇਹ ਗੌੜੀ ਰਾਗ ਦੇ ਵਿੱਚ ਦਰਜ ਹੈ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਬਾਣੀ ਦੇ ਵਿੱਚ ਮਹਾਰਾਜ ਜੀ ਕੀ ਬਖਸ਼ਿਸ਼ ਕਰਦੇ ਹੈ, ਆਓ ਇਸ ਵਿਚਾਰ ਦੇ ਨਾਲ ਜੁੜੀਏ ਜੀ। ਗੌੜੀ ਸੁਖਮਣੀ ਮਹੱਲਾ ਪੰਜਵਾਂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੌੜੀ ਰਾਗ ਹੈ, ਸੁਖਮਣੀ ਬਾਣੀ ਦਾ ਨਾਮ ਹੈ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਵਿੱਚੋਂ ਉਚਾਰਨ ਕੀਤੀ ਗਈ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਦੇ ਆ, ਇੱਕ ਅਸੂਲ ਹੈ, ਇੱਕ ਮਰਿਆਦਾ ਬੰਨੀ ਮਹਾਰਾਜ ਨੇ ਕਿ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਪਰਮੇਸ਼ੁਰ ਦਾ ਨਾਮ ਲੈਣਾ ਜ਼ਰੂਰੀ ਹੈ, ਪਰਮੇਸ਼ੁਰ ਨੂੰ ਚੇਤੇ ਕਰਨਾ ਹੈ। ਪਰਮੇਸ਼ੁਰ ਇੱਕ ਹੈ, ਸਰਬ ਵਿਆਪਕ ਹੈ, ਪੂਰੇ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਗੁਰਪ੍ਰਸਾਦ, ਪ੍ਰਸਾਦ ਹੁੰਦਾ ਹੈ ਗੁਰੂ ਦੀ ਕਿਰਪਾ, ਇਹਦਾ ਉਚਾਰਨ ਵੀ ਧਿਆਨ ਨਾਲ ਕਰਨਾ ਹੈ। ਗੁਰਪ੍ਰਸਾਦ ਨਹੀਂ ਕਹਿਣਾ, ਸੱਸੇ ਦੇ ਪੈਰ 'ਚ ਬਿੰਦੀ ਨਹੀਂ ਲੱਗਣ ਦੇਣੀ। ਕਈ ਵਾਰ ਜਾਣੇ ਜਾਣੇ ਅਸੀਂ ਉਚਾਰਨ ਕਰ ਜਾਂਦੇ ਹਾਂ ਇੱਕ ਓਅੰਕਾਰ ਗੁਰਪ੍ਰਸਾਦ, ਪ੍ਰਸਾਦ ਨਹੀਂ ਹੈ। ਪ੍ਰਸਾਦ ਹੁੰਦਾ ਛਕਣ ਵਾਲਾ, ਖੜਾ ਪ੍ਰਸ਼ਾਦ।
ਔਰ ਇੱਥੇ ਜਿਹੜਾ ਉਚਾਰਨ ਕਰਨਾ ਸਸਤੇ ਦੇ ਪੈਰ 'ਚ ਬਿੰਦੀ ਤੋਂ ਮੁਕਤ ਕਰਨਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ, ਕਿਰਪਾ ਸਦਕਾ ਪਰਮੇਸ਼ੁਰ ਦਾ ਮਿਲਾਪ ਹੁੰਦਾ। ਇਸ ਪਾਵਨ ਬਾਣੀ ਦੀ ਆਰੰਭਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਸਲੋਕ ਤੋਂ ਕੀਤੀ ਹੈ। ਉਹ ਸਲੋਕ ਪਰਮੇਸ਼ੁਰ ਦੇ ਚਰਨਾਂ ਵਿੱਚ ਵੰਦਨਾ ਦੇ ਰੂਪ ਵਿੱਚ ਮਹਾਰਾਜ ਨੇ ਉਚਾਰਨ ਕੀਤਾ ਹੈ। ਬਖਸ਼ਿਸ਼ ਰਹਿਮਤ ਕਰਦੇ ਹੈ, ਸਲੋਕ ਆਦ ਗੁਰੇ ਨਮਹ, ਜੁਗਾਦ ਗੁਰੇ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਬੜਾ ਪਿਆਰਾ ਵਚਨ ਆਇਆ, ਆਦ ਗੁਰੇ ਨਮਹ। ਇੱਥੇ ਅੱਖਰ ਲਿਖੇ ਹੋਏ ਮਹਾਰਾਜ ਨੇ, ਨੰਨਾ ਮੰਮਾ ਅਤੇ ਹਾਹਾ ਮੁਕਤਾ। ਪਰ ਉਚਾਰਨ ਕਰਨ ਵਾਲੀ ਕਈ ਵਾਰ ਇਸ ਨੂੰ ਪੜ੍ਹ ਜਾਂਦੇ ਹਾਂ, ਆਦ ਗੁਰ ਏ ਨਮਹੇ, ਜੁਗਾਦ ਗੁਰ ਏ ਨਮਹੇ, ਹਾਹੇ ਨੂੰ ਸਿਹਾਰੀ ਕਿਤੇ ਨਹੀਂ ਲੱਗੀ, ਨਾ ਹੀ ਲਾਮ ਲੱਗੀ ਹੈ। ਇਸ ਕਰਕੇ ਹਾਹਾ ਮੁਕਤਾ ਹੈ, ਉਚਾਰਨ ਕਰਨਾ ਪਏਗਾ ਆਦ ਗੁਰ ਏ ਨਮਹ। ਨਮਹ ਦਾ ਭਾਵ ਹੈ ਨਮਸਕਾਰ। ਆਦ ਮੁੱਢ ਤੋਂ ਮਹਾਰਾਜ ਕਹਿੰਦੇ, ਮੇਰੀ ਸਭ ਤੋਂ ਵੱਡੇ ਪਰਮੇਸ਼ਰ ਅਕਾਲ ਪੁਰਖ ਨੂੰ ਨਮਸਕਾਰ ਹੈ, ਉਹਦੇ ਚਰਨਾਂ ਵਿੱਚ ਮੇਰੀ ਡੰਡਾਉਤ ਹੈ, ਨਮਸਕਾਰ। ਜੁਗਾਦ ਗੁਰ ਏ ਨਮਹ, ਜਿਹੜਾ ਸਭ ਤੋਂ ਮੁੱਢ ਤੋਂ ਆਪ ਪਹਿਲਾਂ ਪੈਦਾ ਹੋਇਆ, ਫਿਰ ਪਰਮੇਸ਼ਰ ਨੇ ਯੁੱਗ ਬਣਾਈ, ਯੁੱਗਾਂ ਦੇ ਵਿੱਚ ਵੀ, ਯੁੱਗਾਂ ਦੇ ਮੁੱਢ ਤੋਂ ਵੀ ਪਰਮਾਤਮਾ ਹੈ, ਯੁੱਗਾਂ ਤੋਂ ਵੀ ਪਹਿਲਾਂ ਹੋਂਦ ਵਿੱਚ ਆਏ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਸਤਿਗੁਰ ਏ ਨਮਹ, ਮੇਰੀ ਸਤਿਗੁਰੂ ਨੂੰ ਵੀ ਨਮਸਕਾਰ ਹੈ। ਸਤਿਗੁਰੂ ਕੌਣ? ਸਤਿਗੁਰ ਨਾਨਕ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਵੀ ਮੇਰੀ ਨਮਸਕਾਰ ਹੈ। ਇਹ ਬਾਣੀ ਉਚਾਰਨ ਕਰਨ ਤੋਂ ਪਹਿਲਾਂ ਮਹਾਰਾਜ ਜੀ ਇੱਕ ਡੰਡਾਉਤ ਬੰਦਨ ਕਰਦੇ ਹੈ, ਸ੍ਰੀ ਗੁਰਦੇਵ ਏ ਨਮਹ। ਹੁਣ ਸ੍ਰੀ ਗੁਰਦੇਵ ਨੂੰ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਗੁਰੂ ਅਮਰਦਾਸ ਜੀ ਨੂੰ, ਗੁਰੂ ਰਾਮਦਾਸ ਜੀ ਨੂੰ ਮੇਰੀ ਨਮਸਕਾਰ ਹੈ। ਨਮਸਕਾਰ ਕਰਕੇ ਫਿਰ ਸਤਿਗੁਰੂ ਜੀ ਅਸ਼ਟਪਦੀ ਦਾ ਉਚਾਰਨ ਕਰਦੇ ਆ। ਇਸ ਸਲੋਕ ਦੀ ਵਿਆਖਿਆ ਮਹਾਰਾਜ ਜੀ ਨੇ ਪੂਰੀ ਅਸ਼ਟਪਦੀ ਵਿੱਚ ਕੀਤੀ ਹੈ। ਕਹਿੰਦੇ ਜਿਹੜਾ ਪਰਮੇਸ਼ੁਰ ਸਭ ਤੋਂ ਪਹਿਲਾਂ ਪੈਦਾ ਹੋਇਆ, ਜਿਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਜਿਹਦਾ ਪਰਮੇਸ਼ੁਰ, ਜਿਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ, ਜਿਹਦਾ ਕੋਈ ਮਾਤਾ ਪਿਤਾ ਨਹੀਂ, ਜਿਹੜਾ ਯੁੱਗਾਂ ਤੋਂ ਵੀ ਪਹਿਲਾਂ ਦਾ ਹੈ, ਉਸ ਪਰਮੇਸ਼ੁਰ ਨੂੰ ਮਿਲਣ ਵਾਸਤੇ, ਜਿਹੜਾ ਯੁੱਗਾਂ ਦੇ ਵਿੱਚ ਵੀ, ਸਤਿਯੁਗ, ਤ੍ਰੇਤਾ, ਦੁਆਪਰ, ਕਲਯੁੱਗ ਦੇ ਵਿੱਚ ਵੀ ਹੈ, ਉਸ ਪਰਮਾਤਮਾ ਨੂੰ ਮਿਲਣ ਵਾਸਤੇ ਕੀ ਕਰਨਾ ਪਏਗਾ? ਸਤਿਗੁਰੂ ਸਾਨੂੰ ਤਰੀਕਾ ਦੱਸਦੇ ਹੈ। ਮਹਾਰਾਜ ਜੀ ਕਹਿੰਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਾਹਿਬ ਜੀ ਕਿਰਪਾ ਕਰਦੇ ਆ, ਭਾਈ ਮੈਂ ਅਕਾਲ ਪੁਰਖ ਦਾ ਨਾਮ ਸਿਮਰਾਂ। ਹੁਣ ਇੱਥੇ ਸੱਸੇ ਨੂੰ ਸਿਹਾਰੀ, ਮੰਮਾ ਰਾਰੇ ਨੂੰ ਔਂਕੜ ਹੈ। ਹੁਣ ਜੇ ਤਾਂ ਇਹਦਾ ਉਚਾਰਨ ਹੋ ਗਿਆ ਬਿੰਦੀ ਤੋਂ ਰਹਿਤ, ਸਿਮਰੋ ਸਿਮਰ ਸੁਖ, ਸਿਮਰ ਸੁਖ ਪਾਵੋ, ਫਿਰ ਇਹ ਉਪਦੇਸ਼ ਦੂਜਿਆਂ ਨੂੰ ਹੋ ਗਿਆ। ਵੀ ਭਾਵ ਗੁਰੂ ਜੀ ਸੰਗਤਾਂ ਨੂੰ ਕਹਿੰਦੇ ਆ, ਭਾਈ ਤੁਸੀਂ ਸਿਮਰੋ, ਸਿਮਰ ਸਿਮਰ ਕੇ ਸੁੱਖ ਪਾ ਲਓਗੇ। ਪਰ ਸਾਹਿਬ ਜੀ ਨੇ ਇਹ ਬਚਨ ਆਪਣੇ ਆਪ ਵਾਸਤੇ ਕਹੇ ਆ, ਇਸ ਕਰਕੇ ਸਿਮਰੋ ਦੇ ਊੜੇ ਨੂੰ ਨਾਸਕੀ ਉਚਾਰਨ ਦੇ ਨਾਲ ਉਚਾਰਨ ਕਰਨਾ ਪਏਗਾ। ਅਤੇ ਉੱਧਰ ਪਾਵੋ, ਪਾਵੋ ਵੀ ਜਿਹੜਾ ਉਹ ਨਾਸਕੀ ਉਚਾਰਨ ਹੋਏਗਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਹਿੰਦੇ ਮੈਂ ਅਕਾਲ ਪੁਰਖ ਦਾ ਨਾਮ ਸਿਮਰਾਂ, ਪਰਮੇਸ਼ੁਰ ਨੂੰ ਸਿਮਰ ਸਿਮਰ ਕੇ ਸੁੱਖ ਹਾਸਲ ਕਰਾਂ। ਜਦੋਂ ਸੁੱਖ ਮਿਲ ਗਿਆ, ਕੱਲ ਕਲੇਸ਼ ਤਨ ਮਾਹੀ ਮਿਟਾਵੋ, ਫਿਰ ਇਸ ਸਰੀਰ ਦੇ ਵਿੱਚੋਂ ਦੁੱਖਾਂ ਕਲੇਸ਼ਾਂ ਦਾ ਖਾਤਮਾ ਹੋ ਜਾਊਗਾ। ਪਰਮੇਸ਼ੁਰ ਦੇ ਨਾਮ ਨੇ ਮੇਰੇ ਜੀਵਨ ਦੇ ਵਿੱਚੋਂ ਕੱਲ ਕਲੇਸ਼ ਖਤਮ ਕਰ ਦੇਣੇ ਆ, ਮੈਂ ਆਪਣਾ ਦੁੱਖ ਕਲੇਸ਼ ਮਿਟਾ ਲਵਾਂ। ਸਿਮਰੋ ਜਾਸ ਬਿਸਮ ਪਰੇਕ, ਇਸ
जगत का पालक परमात्मा एको ही है, सब नू पैदा करने वाला एक है, भोजन देने वाला एक है, लै करने वाला भी एक है। नाम जपत अगणत अनेक है, अनेक जीव उस परमात्मा का नाम जपते है, तो मैं भी उस परमात्मा का नाम सिमरा, मेरा भी मन करता मैं वह सिमरन करा, परमेश्वर नू चेते रखा। परमेश्वर का सिमरन सब तो उत्तम है। वेद पुराण सिमरत सौदाखियर, यह सिमरन अज का नहीं हो रहा, जदों तो दुनिया साजी गई है उदों तो ही सिमरन हो रहा है, उदों तो ही धार्मिक ग्रंथ लिखे गए, वेद लिखे गए, पुराण लिखे गए, सिमरतियां लिखिया गई। साहब जी कृपा करते हैं शुद्ध अखर शुद्ध अखर शुद्ध अखर भाव पवित्र बचन वेदां दे विच पुराणां दे विच सिमरतियां ने एक अकाल पुरख के नाम नूं ही सब तो उत्तम मन्निया पवित्र मन्निया। किन्ने राम नाम एक अखर, जिस मनुख दे जीवन दे विच अकाल पुरख अपना नाम बख्शिश कर दिंदा है, भावें थोड़ा जिहा नाम बसा देवे, एक अखर बस जे परमात्मा का। किनका एक जिस जी बसावे, तां की महिमा गनी ना आवे। कहिंदे जे किसे दे मन विच एक किनका मात्र भी परमेश्वर का नाम वस जावे, तां उहदी वडियाई का अंत नहीं पै सकता, उहदी वडियाई बयान ही नहीं कीती जा सकती, इन्नी वड्याई हो जाती है। कांखी एक दर्श तुहारो, कांखी हुंदा चाहवान, जिहदी इच्छा हुंदी है। महाराज जी कृपा करदे आ, कहिंदे हे अकाल पुरख, जिहड़ा मनुख तेरे दर्शना दा चाहवान है, जिहदे हिरदे अंदर तेरे दर्शन करन दी इच्छा जगदी है, नानक उन संग मोहे उधारो, उन्हां प्यारियां दी संगत मैनू दे, मैनू उन्हां दा मिलाप करवा, मैं उन्हां दे नाल मिल के तुहाडे दीदार करां, नाम जप के मैं संसार सागर तों पार उतर जावां। सुखमणि सुख अमृत प्रभ नाम, भगत जना कै मन विसराम रहाउ। हुण सुखां दी मणि सारिआं तों श्रेष्ठ सुख देण वाली परमेश्वर दी बाणी है, परमेश्वर दा नमर अमर करन वाला नाम, सुख देण वाला नाम सुखां दी मणि है, भाव इस दा टिकाणा भगतां दे हिरदे दे विच है। भगत जना कै मन विसराम, इस नाम दा टिकाणा भगतां दे मन विच है। फिर अगे दूजे पदे विच महाराज जी कृपा करके विस्तार करदे है, कहिंदे है समझाउंदे ने सानूं वी परमेश्वर दा नाम सिमरन दे नाल फल की मिलूगा, जिहड़ा परमेश्वर दा नाम जपू उहदा भला की होऊगा। गरीब नवाज रहमतां करदे है, कहिंदे प्रभ कै सिमरन गर्भ नाम बसै। जिहड़ा परमेश्वर दा सिमरन करदा है, परमेश्वर दा सिमरन करन दे नाल गर्भ जूनी विच नहीं आउणा पैंदा, भाव जन्म मरण दे विच नहीं आउंदा, मुक्त हो जांदा, क्योंकि परमेश्वर दा नाम उहनूं जन जीवन मुक्त कर दिंदा है। प्रभ कै सिमरन दुख जम नसै, परमेश्वर दा सिमरन करन दे नाल सारे दुख डर दूर हो जांदे है। फिर कहिंदे प्रभ कै सिमरन काल पर हरै, परमेश्वर दा सिमरन करन वाले दे काल नेड़े भी नहीं आउंदा, दूर भज जांदा, भाव उहनूं किसे प्रकार दा कोई डर नहीं रहिंदा, मौत दा डर भी उहदे हिरदे विचों खत्म हो जांदा, टल जांदा। प्रभ कै सिमरन दुश्मन टरै, फिर उह परमेश्वर दा सिमरन करन वाले दे जीवन दे विच कोई दुश्मन भी नहीं हुंदा, सारे मित्र बन जांदे आ। प्रभ कै सिमरन प्रभ सिमरत कछ बिघन न लागै, प्रभ सिमरत
ਕਸ਼ ਵਿਘਨ ਨਾ ਲੱਗੇ। ਪਰਮੇਸ਼ੁਰ ਦਾ ਸਿਮਰਨ ਕਰਨ ਦੇ ਨਾਲ, ਬੰਦਗੀ ਕਰਨ ਦੇ ਨਾਲ ਕੋਈ ਵਿਘਨ ਨਹੀਂ ਲੱਗਦਾ ਜੀਵਨ ਦੇ ਵਿੱਚ, ਕੋਈ ਰੁਕਾਵਟ ਨਹੀਂ ਪੈਂਦੀ, ਕਿਉਂਕਿ ਪਰਮੇਸ਼ੁਰ ਦਾ ਸਿਮਰਨ ਕਰਨ ਦੇ ਨਾਲ ਰੱਬ ਕੈ ਸਿਮਰਨ ਅਨ ਦਿਨ ਜਾਗੇ, ਸੁਰਤ ਦਿਨੇ ਰਾਤ ਜਾਗਦੀ ਰਹਿੰਦੀ ਹੈ। ਸਿਮਰਨ ਕਰਨ ਦੇ ਨਾਲ ਮਨੁੱਖ ਹਰ ਵੇਲੇ ਸੁਚੇਤ ਰਹਿੰਦਾ, ਵਿਕਾਰਾਂ ਤੋਂ ਦੂਰ ਰਹਿੰਦਾ, ਵਿਕਾਰਾਂ ਦੀ ਪਕੜ ਵਿੱਚ ਨਹੀਂ ਆਉਂਦਾ। ਪ੍ਰਭ ਕਹਿ ਸਿਮਰਨ ਪਾਉ ਨਾ ਵਿਆਪੈ, ਪਰਮੇਸ਼ੁਰ ਦਾ ਸਿਮਰਨ ਕਰਨ ਵਾਲੇ ਨੂੰ ਕੋਈ ਡਰ, ਕੋਈ ਦਬਾਅ, ਕੋਈ ਵਹਿਮ, ਦੁੱਖ, ਤੰਗ ਪਰੇਸ਼ਾਨ ਨਹੀਂ ਕਰਦਾ, ਵਿਆਕੁਲ ਨਹੀਂ ਕਰਦਾ। ਪ੍ਰਭ ਕਹਿ ਸਿਮਰਨ ਦੁੱਖ ਨਾ ਸੰਤਾਪੈ, ਅਤੇ ਨਾ ਹੀ ਉਹਨੂੰ ਕੋਈ ਦੁੱਖ ਸੰਤਾਪ ਤੰਗ ਕਰਦਾ। ਪਰਮੇਸ਼ੁਰ ਦਾ ਸਿਮਰਨ ਕਰਨ ਵਾਲਾ ਸਦਾ ਸੁਖੀ ਰਹਿੰਦਾ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਹੁਣ ਪਰਮੇਸ਼ੁਰ ਦਾ ਸਿਮਰਨ ਕਰਨਾ ਅਤੇ ਸਾਧੂਆਂ ਦੀ ਸੰਗਤ ਦੇ ਵਿੱਚ ਕਰਨਾ, ਕਿਉਂਕਿ ਸੰਗਤ ਦੇ ਵਿੱਚ ਕੀਤਾ ਹੋਇਆ ਸਿਮਰਨ ਮਨ ਦਾ ਟਿਕਾਊ ਬਣਾ ਦਿੰਦਾ। ਅਕਾਲ ਪੁਰਖ ਦਾ ਸਿਮਰਨ ਗੁਰਮੁਖਾਂ ਦੀ ਸੰਗਤ ਦੇ ਵਿੱਚ ਮਿਲਦਾ, ਟਿਕਾਅ ਬਣਦਾ, ਉੱਥੇ ਸੁਰਤ ਜੁੜਦੀ ਹੈ। ਜਿਹੜਾ ਮਨੁੱਖ ਸਿਮਰਨ ਕਰਦਾ ਹੈ, ਮਹਾਰਾਜ ਜੀ ਕਹਿੰਦੇ ਹੇ ਨਾਨਕ, ਅਕਾਲ ਪੁਰਖ ਦੇ ਪਿਆਰ ਵਿੱਚ ਦੁਨੀਆਂ ਦੇ ਸਾਰੇ ਖਜ਼ਾਨੇ ਉਹਨੂੰ ਮਿਲ ਜਾਂਦੇ ਨੇ। ਸਰਬ ਨਿਧਾਨ ਨਾਨਕ ਹਰ ਰੰਗ, ਨਾਮ ਦੇ ਰੰਗ ਵਿੱਚ ਰੰਗੇ ਹੋਏ ਨੂੰ ਸਾਰੇ ਖਜ਼ਾਨੇ ਮਿਲ ਜਾਂਦੇ ਆ। ਪ੍ਰਭ ਕਾ ਸਿਮਰਨ ਰਿੱਧ ਸਿੱਧ ਨਾਉ ਨਿੱਧ, ਪਰਮੇਸ਼ੁਰ ਦਾ ਸਿਮਰਨ ਕਰਨ ਵਾਲੇ ਨੂੰ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ, ਰਿੱਧੀਆਂ ਸਿੱਧੀਆਂ ਦੇ ਖਜ਼ਾਨੇ ਮਿਲ ਜਾਂਦੇ ਆ। ਨੌ ਨਿੱਧਾਂ ਮਿਲ ਜਾਂਦੀਆਂ ਨੇ। ਇਹਨਾਂ ਰਿੱਧੀਆਂ ਸਿੱਧੀਆਂ ਨੂੰ ਪ੍ਰਾਪਤ ਕਰਨ ਵਾਸਤੇ ਮਨੁੱਖ ਬੜੀ ਕਠਿਨ ਤਪੱਸਿਆ ਕਰਦਾ। ਕੋਈ ਜਲ ਧਾਰੀ ਕਰਦਾ ਹੈ, ਕੋਈ ਧੂਣੀਆਂ ਤਾਪ ਕੇ ਬੈਠਾ ਹੈ, ਕੋਈ ਪੁੱਠਾ ਲਟਕੀ ਜਾਂਦਾ ਹੈ, ਕੋਈ ਭੁੱਖਾ ਰਹਿੰਦਾ ਹੈ, ਕੋਈ ਘਰ ਬਾਰ ਛੱਡ ਕੇ ਦੂਰ ਭੱਜਿਆ ਫਿਰਦਾ ਹੈ, ਜੰਗਲਾਂ ਦੇ ਵਿੱਚ ਸਮਾਧੀਆਂ ਲਾਈ ਬੈਠਾ ਹੈ, ਕੋਈ ਪਿੰਡੇ 'ਤੇ ਸਵਾਹ ਮਿਲੀ ਜਾਂਦਾ ਹੈ ਵੀ ਮੈਨੂੰ ਰਿੱਧੀਆਂ ਸਿੱਧੀਆਂ ਮਿਲ ਜਾਣ। ਪਰ ਨਾਮ ਜਪਣ ਵਾਲੇ ਨੂੰ ਇਹ ਕਠਿਨ ਤਪੱਸਿਆ ਕਰਨ ਦੀ ਲੋੜ ਨਹੀਂ ਪੈਂਦੀ। ਸਿਮਰਨ ਕਰਨ ਵਾਲੇ ਨੂੰ ਰਿੱਧੀਆਂ ਸਿੱਧੀਆਂ ਸੌਖੀਆਂ ਮਿਲ ਜਾਂਦੀਆਂ, ਖਜ਼ਾਨੇ ਮਿਲ ਜਾਂਦੇ ਆ। ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭੂ ਦਾ ਸਿਮਰਨ ਕਰਨ ਵਾਲੇ ਨੂੰ ਗਿਆਨ ਮਿਲ ਜਾਂਦਾ ਹੈ, ਉਹਦੀ ਸੁਰਤ ਵਿੱਚ ਗਿਆਨ ਪੈਦਾ ਹੋ ਜਾਂਦਾ ਹੈ, ਉਹਦੀ ਸੁਰਤ ਦੇ ਵਿੱਚ ਧਿਆਨ ਟਿਕ ਜਾਂਦਾ ਹੈ, ਉਹਨੂੰ ਤਤ ਗੁਰਮਤਿ ਦੀ ਸੋਝੀ ਆ ਜਾਂਦੀ ਹੈ, ਉਹਨੂੰ ਚੰਗੀ ਬੁੱਧੀ ਦੀ ਸਮਝ ਆ ਜਾਂਦੀ ਹੈ, ਅਕਲ ਆ ਜਾਂਦੀ ਹੈ। ਪ੍ਰਭ ਕਹਿ ਸਿਮਰਨ ਜਪ ਤਪ ਪੂਜਾ, ਪਰਮੇਸ਼ੁਰ ਦਾ ਸਿਮਰਨ ਕਰਨ ਵਾਲੇ ਜਾਪ ਤਾਪ ਅਤੇ ਪੂਜਾ, ਇਹ ਪਰਮੇਸ਼ੁਰ ਦਾ ਸਿਮਰਨ ਸਭ ਤੋਂ ਉੱਚਾ ਹੈ। ਪਰਮੇਸ਼ੁਰ ਦਾ ਸਿਮਰਨ ਕਰਨ ਵਾਲੇ ਨੂੰ ਕਿਸੇ ਦਾ ਜਾਪ, ਕਿਸੇ ਦੇ ਦੇਵਤੇ ਦੀ ਪੂਜਾ ਨਹੀਂ ਕਰਨੀ ਪੈਂਦੀ, ਕਿਉਂਕਿ ਉਹਦੇ ਵਾਸਤੇ ਗੁਰੂ ਹੀ ਸਭ ਤੋਂ ਵੱਡਾ ਦੇਵਤਾ ਹੈ, ਗੁਰੂ ਹੀ ਸਾਨੂੰ ਦੇਵਤੇ ਬਣਾਉਂਦਾ, ਗੁਰੂ ਹੀ ਸਾਡੇ ਦੇ ਅੰਗ ਸੰਗ ਵਸਦਾ। ਪਰਮੇਸ਼ੁਰ ਦਾ ਸਿਮਰਨ, ਪਰਮੇਸ਼ੁਰ ਦੇ ਸਿਮਰਨ ਦੇ ਵਿੱਚ ਹੀ ਜਾਪ ਤਾਪ ਸਾਰੀ ਪੂਜਾ ਆ ਜਾਂਦੀ ਹੈ। ਕਿਉਂ? ਕਿਉਂਕਿ ਸਿਮਰਨ ਕਰਨ ਦੇ ਨਾਲ ਪ੍ਰਭੂ ਤੋਂ ਬਿਨਾਂ ਉਹਦੇ ਵਰਗੀ ਹੋਰ ਕੋਈ ਹਸਤੀ ਹੋਂਦ ਵਿੱਚ ਨਹੀਂ ਹੈ। ਪ੍ਰਭ ਕਹਿ ਸਿਮਰਨ ਬਿਨ ਸਹਿ ਦੂਜਾ, ਕੋਈ ਦੂਜਾ ਹੈ ਹੀ ਨਹੀਂ ਜਿਹੜਾ ਪਰਮੇਸ਼ੁਰ ਵਰਗਾ ਹੋਵੇ। ਹੋਰ ਕਿਸੇ ਦਾ ਖਿਆਲ ਮਨ ਵਿੱਚੋਂ ਖਤਮ ਹੋ ਜਾਂਦਾ। ਪ੍ਰਭ ਕਹਿ ਸਿਮਰਨ ਤੀਰਥ ਸ਼ਨਾਨੀ, ਹੁਣ ਪਰਮੇਸ਼ੁਰ ਦਾ ਸਿਮਰਨ ਕਰਨ ਵਾਲਾ ਅੰਦਰ ਦੇ ਤੀਰਥ ਦਾ ਇਸ਼ਨਾਨ ਕਰਦਾ, ਸਿਮਰਨ ਦੇ ਤੀਰਥ ਦਾ। ਮਹਾਰਾਜ ਕਹਿੰਦੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਤੀਰਥ ਦਾ ਇਸ਼ਨਾਨ ਕਰਨਾ ਅੰਦਰ ਦੇ ਨਾਮ ਦੇ ਤੀਰਥ ਦਾ ਇਸ਼ਨਾਨ ਕਰਨਾ। ਗਰੀਬ ਨਿਵਾਜ ਰਹਿਮਤ ਕਰਦੇ ਆ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਤੀਰਥ ਦਾ ਇਸ਼ਨਾਨ ਕਰਨ ਵਾਸਤੇ ਬਾਹਰ ਨਹੀਂ ਭਟਕਣਾ ਪੈਂਦਾ, ਅੰਦਰ ਦੇ ਸਰੋਵਰ ਦੇ ਵਿੱਚ ਹੀ ਇਸ਼ਨਾਨ ਹੋ ਜਾਂਦਾ ਹੈ, ਨਾਮ ਦੇ ਸਰੋਵਰ ਵਿੱਚ ਇਸ਼ਨਾਨ। ਇਸੇ ਕਰਕੇ ਮਹਾਰਾਜ ਨੇ ਪਾਣੀ ਅਤੇ ਬਾਣੀ ਇਕੱਠਿਆਂ ਕੀਤੇ ਹੈ।
ਵੀ ਇਸ਼ਨਾਨ ਕਰਕੇ ਪਾਣੀ ਦੇ ਵਿੱਚ ਬਾਣੀ ਦੇ ਨਾਲ ਮਨ ਦਾ ਇਸ਼ਨਾਨ ਕਰਾ ਲਾ। ਫਿਰ ਦਰਗਾਹ ਦੇ ਵਿੱਚ ਇੱਜ਼ਤ ਮਿਲਦੀ ਹੈ, ਪ੍ਰਭ ਕੈ ਸਿਮਰਨ ਦਰਗਾਹ ਮਾਨੀ, ਦਰਗਾਹ ਦੇ ਵਿੱਚ ਮਾਨ ਮਿਲਦਾ, ਇੱਜ਼ਤ ਮਿਲਦੀ ਹੈ। ਪ੍ਰਭ ਕੈ ਸਿਮਰਨ ਹੋਏ ਸੁਪਲਾ, ਪਰਮੇਸ਼ੁਰ ਦਾ ਸਿਮਰਨ ਕਰਨ ਵਾਲੇ ਨਾਮ ਜਪਣ ਵਾਲਿਆਂ ਦਾ ਭਲਾ ਹੁੰਦਾ। ਪ੍ਰਭ ਕੈ ਸਿਮਰਨ ਸੋ ਫਲ ਫਲਾ, ਜਿਹੜਾ ਪਰਮੇਸ਼ੁਰ ਦਾ ਸਿਮਰਨ ਕਰਦਾ ਉਹ ਸਫਲ ਹੋ ਜਾਂਦਾ, ਭਾਵ ਸਿਮਰਨ ਕੀਤਾ ਹੋਇਆ ਪ੍ਰਵਾਨ ਹੋ ਜਾਂਦਾ। ਸੇ ਸਿਮਰਹੇ ਜਿਨ ਆਪ ਸਿਮਰਾਏ, ਜਿਹਦੇ 'ਤੇ ਪਰਮੇਸ਼ੁਰ ਜੀ ਆਪ ਕਿਰਪਾ ਕਰਦੇ ਹੈ ਉਹ ਹੀ ਸਿਮਰਨ ਕਰਦਾ। ਪਰਮੇਸ਼ੁਰ ਦੀ ਕਿਰਪਾ ਤੋਂ ਬਿਨਾਂ ਕੋਈ ਜੀਵ ਸਿਮਰਨ ਨਹੀਂ ਕਰ ਸਕਦਾ। ਬੜੇ ਲੋਕ ਐਸੇ ਨੇ ਹੱਥ ਕਰਕੇ ਸਿਮਰਨ ਕਰਦੇ ਆ, ਪਰ ਉਹ ਸਿਮਰਨ ਪ੍ਰਵਾਨ ਨਹੀਂ ਹੁੰਦਾ। ਜਿਹੜੇ ਸਿਮਰਨ ਕਰਕੇ ਅੰਦਰ ਕ੍ਰੋਧ ਵੱਧਦਾ, ਹਉਮੈ ਵੱਧਦੀ ਹੈ, ਈਰਖਾ ਵੱਧਦੀ ਹੈ, ਦੁਨਿਆਵੀ ਪਦਾਰਥਾਂ ਦੀ ਇੱਛਾ ਪੈਦਾ ਹੁੰਦੀ ਹੈ, ਉਹ ਸਿਮਰਨ ਕੀਤਾ ਹੋਇਆ ਪ੍ਰਵਾਨ ਨਹੀਂ। ਮਹਾਰਾਜ ਜੀ ਕਹਿੰਦੇ ਜਿਹੜਾ ਸਹਿਜੇ ਸਹਿਜੇ ਸਿਮਰਨ ਕਰਨਾ ਹੈ, ਜਦੋਂ ਸਿਮਰਨ ਕਰਦਿਆਂ ਕਰਦਿਆਂ ਮਨ ਟਿਕ ਗਿਆ, ਮਨ ਸ਼ਾਂਤ ਹੋਣ ਲੱਗ ਪਿਆ, ਸਿਰ ਦੇ ਅੰਦਰ ਸਹਿਜ ਪੈਦਾ ਹੋਣ ਲੱਗ ਪਿਆ, ਜੀਵਨ ਦੇ ਵਿੱਚ ਸੰਤੋਖ ਪੈਦਾ ਹੋਣ ਲੱਗ ਪਿਆ, ਇਸ ਤਰੀਕੇ ਸਹਿਜੇ ਸਹਿਜੇ ਕੀਤਾ ਹੋਇਆ ਸਿਮਰਨ ਗੁਰੂ ਦੇ ਦਰ 'ਤੇ ਪ੍ਰਵਾਨ ਹੁੰਦਾ। ਅਤੇ ਜਿਹੜਾ ਇਸ ਤਰ੍ਹਾਂ ਗੁਰੂ ਦੀ ਮਿਹਰ ਸਦਕਾ ਸਿਮਰਨ ਕਰਦਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਦੇ ਆ। ਕਹਿੰਦੇ ਨਾਨਕ ਤਾਂ ਕਹਿ ਲਾਗੋ ਪਾਈ, ਮੈਂ ਉਹਨਾਂ ਸਿਮਰਨ ਕਰਨ ਵਾਲਿਆਂ ਦੇ ਚਰਨਾਂ 'ਤੇ ਨਮਸਕਾਰ ਕਰਦਾ, ਪੈਰੀ ਪਹਿਨਾ। ਫਿਰ ਅੱਗੇ ਗੁਰੂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਦੇ ਕਹਿੰਦੇ ਭਾਈ ਪਰਮੇਸ਼ੁਰ ਸਭ ਤੋਂ ਉੱਚਾ ਹੈ, ਉਹਦਾ ਸਿਮਰਨ ਵੀ ਓਨਾ ਹੀ ਉੱਚਾ ਹੈ। ਪ੍ਰਭ ਕਾ ਸਿਮਰਨ ਸਭ 'ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪਰਮੇਸ਼ੁਰ ਦਾ ਸਿਮਰਨ ਕਰਨਾ ਹੋਰ ਸਾਰੇ ਕੰਮਾਂ ਨਾਲੋਂ ਚੰਗਾ ਹੈ, ਪਰ ਮਨੁੱਖ ਬਾਕੀ ਸਾਰੇ ਕੰਮ ਕਰਦਾ ਫਿਰਦਾ, ਜਿਹੜਾ ਕੰਮ ਕਰਨ ਵਾਸਤੇ ਆਇਆ ਉਹ ਕਰਦਾ ਨਹੀਂ। ਅੰਮ੍ਰਿਤਮਈ ਬਾਣੀ ਦੇ ਵਿੱਚ ਮਹਾਰਾਜ ਨੇ ਬਚਨ ਕੀਤਾ ਹੈ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿੱਤ ਆਹਰ ਜਗ ਉਧਰੈ, ਬਿਰਲਾ ਬੁੱਝੈ ਕੋਏ। ਕੰਮ ਸਾਰੇ ਕਰਦਾ ਫਿਰਦਾ, ਪਰ ਜਿਹੜਾ ਕੰਮ ਕਰਨ ਵਾਸਤੇ ਆਇਆ ਉਹ ਕਰਦਾ ਨਹੀਂ। ਜਿਹੜਾ ਕੰਮ ਕਰਕੇ ਇਹਦਾ ਭਲਾ ਹੋਣਾ ਉਹ ਤੋਂ ਦੂਰ ਭੱਜਿਆ ਫਿਰਦਾ। ਸਾਹਿਬ ਜੀ ਕਿਰਪਾ ਕਰਦੇ ਆ, ਕਹਿੰਦੇ ਪਰਮੇਸ਼ੁਰ ਦਾ ਸਿਮਰਨ ਕਰਨ ਵਾਲਾ ਪਰਮੇਸ਼ੁਰ ਦੇ ਸਿਮਰਨ ਦੇ ਵਿੱਚ ਜੁੜਿਆ ਰਹਿੰਦਾ, ਉਹਨੂੰ ਸਮਝ ਆ ਜਾਂਦੀ ਹੈ ਕਿ ਪਰਮੇਸ਼ੁਰ ਦਾ ਸਿਮਰਨ ਬਾਕੀ ਸਾਰੇ ਕੰਮਾਂ ਨਾਲੋਂ ਚੰਗਾ ਹੈ। ਪ੍ਰਭ ਕਾ ਸਿਮਰਨ ਉਧਰੇ ਮੂਚਾ, ਅਤੇ ਪਰਮੇਸ਼ੁਰ ਦਾ ਸਿਮਰਨ ਕਰਨ ਨਾਲ ਬਹੁਤ ਸਾਰੇ ਜੀਵ ਵਿਕਾਰਾਂ ਤੋਂ ਬਚ ਜਾਂਦੇ ਆ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪਰਮੇਸ਼ੁਰ ਦਾ ਸਿਮਰਨ ਕਰਨ ਦੇ ਨਾਲ, ਇੱਥੇ ਸਿਮਰਨ ਬਚਨ ਵਾਰੀ ਵਾਰੀ ਆ ਰਿਹਾ, ਜਿਹੜਾ ਆਰੰਭਤਾ ਦੇ ਵਿੱਚ ਸਿਮਰਨ ਆਇਆ ਨਾ, ਪ੍ਰਭ ਕੈ ਸਿਮਰਨ, ਇੱਥੇ ਨੰਨੇ ਨੂੰ ਔਂਕੜ ਹੈ, ਭਾਵ ਸਿਮਰਨ ਕਰਨ ਦੇ ਨਾਲ ਇਹ ਸਿਮਰਨ ਸਭ ਤੋਂ ਉੱਚਾ ਹੈ। ਹੁਣ ਅਗਲੇ ਸਿਮਰਨ ਦੇ ਵਿੱਚ ਨੰਨੇ ਨੂੰ ਸਿਹਾਰੀ ਆ ਗਈ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਸਿਮਰਨ ਕਰਨ ਦੇ ਨਾਲ ਤ੍ਰਿਸ਼ਨਾ ਬੁੱਝ ਜਾਂਦੀ ਹੈ, ਜਿਹੜਾ ਪਰਮੇਸ਼ੁਰ ਦਾ ਸਿਮਰਨ ਕਰਦਾ ਹੈ ਉਹਦੇ ਅੰਦਰੋਂ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਪ੍ਰਭ ਕੈ ਸਿਮਰਨ ਸਭ ਕਿਸ ਸੁਝੈ, ਕਹਿੰਦੇ ਪਰਮੇਸ਼ੁਰ ਦਾ ਸਿਮਰਨ ਕਰਨ ਦੇ ਨਾਲ ਸਾਰੀ ਮਾਇਆ ਦੀ ਸਮਝ ਆ ਜਾਂਦੀ ਹੈ,

ਉਹਨਾਂ ਦਾ ਸੁਭਾਅ ਪਰਉਪਕਾਰੀ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਦਇਆ ਪੈਦਾ ਹੋ ਜਾਂਦੀ ਹੈ, ਉਹ ਦੂਜਿਆਂ ਦੀ ਭਲਾਈ ਕਰਦੇ ਆ, ਦੂਜਿਆਂ ਦੇ ਪਰਉਪਕਾਰ ਕਰਦੇ ਆ, ਉਹ ਹਉਮੈ ਤੋਂ ਬਚ ਜਾਂਦੇ ਆ। ਪ੍ਰਭ ਕੌ ਸਿਮਰਹਿ ਤਿੰਨ ਸਦ ਬਲਿਹਾਰੀ, ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਆ, ਮੈਂ ਉਹਨਾਂ ਤੋਂ ਸਦਾ ਹੀ ਬਲਿਹਾਰ ਜਾਂਦਾ, ਕੁਰਬਾਨ ਜਾਂਦਾ। ਪ੍ਰਭ ਕੌ ਸਿਮਰਹਿ ਸੇ ਮੁੱਖ ਸੁਹਾਵੇ, ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਆ ਉਹਨਾਂ ਦੇ ਮੁੱਖ ਬਹੁਤ ਸੋਹਣੇ ਲੱਗਦੇ ਨੇ। ਪ੍ਰਭ ਕੌ ਸਿਮਰਹਿ ਤਿੰਨ ਸੁਖ ਬਿਹਾਵੇ, ਅਤੇ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਹੈ ਉਹਨਾਂ ਦੀ ਸਾਰੀ ਜ਼ਿੰਦਗੀ ਸੁੱਖਾਂ ਦੇ ਵਿੱਚ ਗੁਜ਼ਰਦੀ ਹੈ, ਭਾਵ ਆਨੰਦਮਈ ਜੀਵਨ ਬਤੀਤ ਕਰਦੇ ਆ। ਹੁਣ ਸੁੱਖ ਕਿਹੜੇ ਆ? ਦੁਨਿਆਵੀ ਸੁੱਖਾਂ ਦੀ ਗੱਲ ਨਹੀਂ, ਆਤਮਕ ਸੁੱਖ ਦੀ ਗੱਲ ਕਰਦੇ ਮਹਾਰਾਜ ਜੀ। ਨਾਮ ਜਪਣ ਵਾਲਾ, ਬੰਦਗੀ ਕਰਨ ਵਾਲਾ ਦੁਨਿਆਵੀ ਤੌਰ 'ਤੇ ਭਾਵੇਂ ਕਿੰਨਾ ਦੁਖੀ ਰਹਿੰਦਾ ਹੋਵੇ, ਪਰ ਅੰਦਰੋਂ ਉਹਨੂੰ ਸਕੂਨ ਮਿਲਦਾ, ਅੰਦਰੋਂ ਉਹਦਾ ਮਨ ਟਿਕਿਆ ਹੋਇਆ, ਅੰਦਰੋਂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ। ਸਾਹਿਬ ਜੀ ਕਿਰਪਾ ਕਰਦੇ ਹੈ, ਪ੍ਰਭ ਕਉ ਸਿਮਰੈ ਤਿੰਨ ਆਤਮ ਜੀਤਾ, ਜਿਹੜਾ ਪਰਮੇਸ਼ਰ ਦਾ ਸਿਮਰਨ ਕਰਦਾ ਉਹ ਆਪਣੇ ਆਪ ਨੂੰ ਜਿੱਤ ਲੈਂਦਾ, ਆਪਣੇ ਮਨ ਨੂੰ ਜਿੱਤ ਲੈਂਦਾ। ਜਿਹਨੇ ਆਪਣਾ ਮਨ ਜਿੱਤ ਲਿਆ ਉਹਨੇ ਜੱਗ ਜਿੱਤ ਲਿਆ। ਸਤਿਗੁਰੂ ਬਾਣੀ ਵਿੱਚ ਬਚਨ ਕਰਦੇ ਆ, ਮਨ ਜੀਤੈ ਜੱਗ ਜੀਤ, ਉਹਨੇ ਜੱਗ ਜਿੱਤ ਲਿਆ। ਪ੍ਰਭ ਕਉ ਸਿਮਰੈ ਤਿੰਨ ਨਿਰਮਲ ਰੀਤਾ, ਜਿਹੜੇ ਪਰਮੇਸ਼ਰ ਦਾ ਸਿਮਰਨ ਕਰਦੇ ਆ ਉਹਨਾਂ ਨੂੰ ਖੁਸ਼ੀਆਂ ਹੀ ਖੁਸ਼ੀਆਂ ਮਿਲਦੀਆਂ, ਆਨੰਦ ਹੀ ਆਨੰਦ ਮਿਲਦਾ। ਉਹ ਹਰ ਵੇਲੇ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਆ, ਉਹਨਾਂ ਦਾ ਚਿੱਤ ਨਿਰਮਲ ਹੋ ਜਾਂਦਾ। ਪ੍ਰਭ ਕੌ ਸਿਮਰੈ ਤਿੰਨ ਆਨੰਦ ਕਨੇਰੇ, ਉਹਨਾਂ ਦੇ ਜੀਵਨ ਦੇ ਵਿੱਚ ਬੜੇ ਸੰਘਣੇ ਆਨੰਦ ਮਿਲਦੇ ਆ, ਸੁੱਖ ਮਿਲਦੇ ਨੇ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਆ। ਪ੍ਰਭ ਕੌ ਸਿਮਰਹਿ ਬਸੈ ਹਰ ਨੇਰੇ, ਅਤੇ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਹੈ ਉਹ ਹਰ ਵੇਲੇ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਰਹਿੰਦੇ ਨੇ, ਪਰਮੇਸ਼ੁਰ ਦੇ ਨੇੜੇ ਰਹਿੰਦੇ ਆ। ਸੰਤ ਕਿਰਪਾ ਤੇ ਅਨ ਦਿਨ ਜਾਗ, ਸੰਤਾਂ ਦੀ ਕਿਰਪਾ ਦੇ ਨਾਲ ਦਿਨੇ ਰਾਤ ਪਰਮੇਸ਼ੁਰ ਦਾ ਸਿਮਰਨ ਕਰਨ ਦੀ ਯਾਗ ਮੇਰੇ ਮਨ ਵਿੱਚ ਲੱਗੀ ਰਹਿੰਦੀ ਹੈ। ਹਰ ਵੇਲੇ ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਕੰਮ ਧੰਦਾ ਕਰਦਿਆਂ ਖਾਂਦਿਆਂ ਪੀਂਦਿਆਂ ਪਰਮੇਸ਼ੁਰ ਦੀ ਯਾਦ ਮੇਰੇ ਹਿਰਦੇ ਵਿੱਚ ਜੁੜੀ ਰਹਿੰਦੀ ਹੈ, ਮੇਰਾ ਮਨ ਪਰਮੇਸ਼ੁਰ ਦੀ ਯਾਦ ਵਿੱਚ ਜੁੜਿਆ ਰਹਿੰਦਾ। ਨਾਨਕ ਸਿਮਰਨ ਪੂਰੈ ਭਾਗ, ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਪਰਮੇਸ਼ੁਰ ਦਾ ਸਿਮਰਨ ਕਰਨ ਦੇ ਨਾਲ ਬਹੁਤ ਵੱਡੇ ਭਾਗ ਜਾਗ ਪੈਂਦੇ ਆ। ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹੁੰਦੇ ਨੇ ਉਹ ਪਰਮੇਸ਼ੁਰ ਦੀ ਭਗਤੀ ਕਰਦੇ ਆ, ਕਿਸਮਤ ਵਾਲੇ ਆ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪਰਮੇਸ਼ੁਰ ਦੇ ਸਿਮਰਨ ਕਰਨ ਵਾਲਿਆਂ ਦੇ ਜੀਵਨ ਦੇ ਕਾਰਜ ਪੂਰੇ ਹੋ ਜਾਂਦੇ ਆ। ਹੁਣ ਕਾਰਜ ਕਿਹੜੇ ਕਿਹੜੇ ਕੰਮ ਪੂਰੇ ਹੁੰਦੇ ਨੇ? ਜਿਹੜੇ ਕੰਮ ਸਾਨੂੰ ਪਰਮੇਸ਼ੁਰ ਦੇ ਮਾਰਗ 'ਤੇ ਤੋਰਦੇ ਆ, ਅਸੀਂ ਤਾਂ ਕੰਮ ਸ਼ੁਰੂ ਕਰਨ ਤੋਂ ਮਹਾਰਾਜ ਨੇ ਸਾਨੂੰ ਹੁਕਮ ਕੀਤਾ ਹੈ ਵੀ ਜ਼ਿੰਦਗੀ ਵਿੱਚ ਕੋਈ ਵੀ ਕੰਮ ਕਰਨਾ ਹੋਵੇ ਤਾਂ ਪਹਿਲਾਂ ਪਰਮੇਸ਼ੁਰ ਨੂੰ ਚੇਤੇ ਕਰਨਾ ਹੈ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਹੁਣ ਇਸ ਪਾਵਨ ਪਵਿੱਤਰ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਕਹਿੰਦੇ ਆ ਪ੍ਰਭ ਕੈ ਸਿਮਰਨ ਕਾਰਜ ਪੂਰੇ, ਪਰਮੇਸ਼ੁਰ ਦਾ ਸਿਮਰਨ ਕਰਨ ਵਾਲਿਆਂ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਆ। ਪ੍ਰਭ ਕੈ ਸਿਮਰਨ ਕਬਹੁ ਨਾ ਚੂਰੇ, ਸਿਮਰਨ ਕਰਨ ਵਾਲਾ ਕਦੇ ਚਿੰਤਾ ਨਹੀਂ ਕਰਦਾ, ਕਦੇ ਮਨ ਵਿੱਚ ਝੂਰਦਾ ਨਹੀਂ, ਉਹਨੂੰ ਕੋਈ ਝੋਰਾ ਨਹੀਂ ਲੱਗਦਾ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪਰਮੇਸ਼ੁਰ ਦਾ ਸਿਮਰਨ ਕਰਨ ਵਾਲਾ ਮਨੁੱਖ ਅਕਾਲ ਪੁਰਖ ਦੇ ਗੁਣ ਉਚਾਰਦਾ, ਅਕਾਲ ਪੁਰਖ ਦੀ ਬਾਣੀ ਗਾਉਂਦਾ। ਪ੍ਰਭ ਕੈ ਸਿਮਰਨ ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਅਤੇ ਪਰਮੇਸ਼ੁਰ ਦਾ ਸਿਮਰਨ ਕਰਨ ਦੇ ਨਾਲ ਜਿਹਨੂੰ ਪਰਮੇਸ਼ੁਰ ਦੇ ਸਿਮਰਨ ਕਰਨ ਦੀ ਆਦਤ ਪੈ ਜਾਂਦੀ ਹੈ ਉਹਦੇ ਜੀਵਨ ਦੇ ਵਿੱਚ ਸਹਿਜ ਪੈਦਾ ਹੋ ਜਾਂਦਾ ਹੈ, ਅਤੇ ਅੰਦਰ ਅਵਸਥਾ ਸ਼ਾਂਤ ਹੋ ਜਾਂਦੀ ਹੈ, ਅੰਦਰ ਟਿਕ ਜਾਂਦਾ ਹੈ।
ਫਿਰ ਮਹਾਰਾਜ ਜੀ ਕਿਰਪਾ ਕਰਦੇ ਹੈ, ਪ੍ਰਭ ਕੈ ਸਿਮਰਨ ਨਹਿ ਚੱਲਿਆ ਆਸਣ। ਪਰਮੇਸ਼ੁਰ ਦਾ ਸਿਮਰਨ ਕਰਨ ਵਾਲੇ ਐਸੇ ਅਚਲ ਆਸਣ 'ਤੇ ਜਾ ਕੇ ਬਹਿ ਜਾਂਦੇ ਨੇ ਜਿਹੜਾ ਕਦੇ ਡੋਲਦਾ ਨਹੀਂ। ਪ੍ਰਭ ਕੈ ਸਿਮਰਨ ਕਮਲ ਲਵੇਗਾ ਆਸਣ, ਅਤੇ ਨਾਮ ਸਿਮਰਨ ਕਰਨ ਵਾਲਿਆਂ ਦਾ ਹਿਰਦਾ ਕਮਲ ਦੇ ਫੁੱਲ ਵਾਂਗੂ ਖਿੜਿਆ ਰਹਿੰਦਾ, ਆਨੰਦ ਹੀ ਆਨੰਦ ਰਹਿੰਦਾ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਪਰਮੇਸ਼ੁਰ ਦਾ ਸਿਮਰਨ ਕਰਨ ਨਾਲ ਮਨੁੱਖ ਦੇ ਅੰਦਰ ਇੱਕ ਰਾਸ ਸੰਗੀਤ ਚੱਲਦਾ ਰਹਿੰਦਾ, ਅੰਦਰ ਇੱਕ ਅਨਹਦ ਚੁਣਕਾਰ ਲੱਗੀ ਹੁੰਦੀ ਹੈ, ਚਰਨਾਹਟ ਚੱਲਦੀ ਰਹਿੰਦੀ ਹੈ ਅੰਦਰ। ਸੁੱਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਭਾਵ ਪਰਮੇਸ਼ੁਰ ਦੇ ਸਿਮਰਨ ਤੋਂ ਜਿਹੜਾ ਸੁੱਖ ਪੈਦਾ ਹੁੰਦਾ ਹੈ ਉਹ ਕਦੇ ਮੁੱਕਦਾ ਨਹੀਂ, ਉਹਦੀ ਤਰੰਗ ਹਰ ਵੇਲੇ ਚੱਲਦੀ ਰਹਿੰਦੀ ਹੈ। ਸਿਮਰਹਿ ਸੇ ਜਾਨ ਜਿਨ ਕਉ ਪ੍ਰਭ ਮਾਇਆ। ਹੁਣ ਮਹਾਰਾਜ ਜੀ ਕਹਿੰਦੇ ਜਿਹਦੇ 'ਤੇ ਪਰਮੇਸ਼ੁਰ ਕਿਰਪਾ ਕਰਦਾ ਉਹ ਹੀ ਪਰਮੇਸ਼ੁਰ ਦਾ ਸਿਮਰਨ ਕਰਦਾ, ਦੂਜਾ ਨਹੀਂ ਕਰਦਾ, ਦੂਜਾ 'ਤੇ ਮਾਇਆ ਦੇ ਵਿੱਚ ਉਲਝਿਆ ਰਹਿੰਦਾ। ਸਿਮਰਨ ਕਰਨ ਦਾ ਤਰੀਕਾ ਜਿਹਨੂੰ ਸਮਝ ਆ ਗਿਆ ਉਹਦੇ ਅੰਦਰ ਸਹਿਜ ਪੈਦਾ ਹੋ ਜਾਂਦਾ। ਇੱਥੇ ਗਿਣਤੀ ਦਾ ਸਿਮਰਨ ਪ੍ਰਵਾਨ ਨਹੀਂ ਹੈ। ਹੁਣ ਕਈ ਐਸੇ ਜੀਵ ਹੁੰਦੇ ਨੇ ਜਿਹੜੇ ਸਾਰੀ ਉਮਰ ਸਿਮਰਨ ਕਰਦੇ ਹੈ, ਪਰ ਕ੍ਰੋਧ ਵੀ ਭਾਰੂ ਹੈ, ਲੋਭ ਵੀ ਭਾਰੂ ਹੈ, ਹਉਮੈ ਵੀ ਤੁਰੀ ਫਿਰਦੀ ਹੈ। ਇਹਦਾ ਮਤਲਬ ਸਿਮਰਨ ਕਰਨ ਦਾ ਤਰੀਕਾ ਗਲਤ ਹੈ, ਅੰਦਰੋਂ ਟਿਕਾ ਨਹੀਂ ਬਣਿਆ। ਜਿਹਦੇ 'ਤੇ ਕਿਰਪਾ ਹੁੰਦੀ ਹੈ ਉਹ ਹੀ ਅੰਦਰੋਂ ਟਿਕ ਕੇ ਸਿਮਰਨ ਕਰਦਾ। ਨਾਨਕ ਤਿੰਨ ਜਨ ਸਰਣੀ ਪਿਆ। ਮਹਾਰਾਜ ਜੀ ਕਹਿੰਦੇ ਜਿਹੜਾ ਪਰਮੇਸ਼ੁਰ ਦਾ ਸਿਮਰਨ ਕਰਦਾ ਵੱਡਿਆਂ ਭਾਗਾਂ ਵਾਲਾ, ਉਹਨਾਂ ਸਿਮਰਨ ਕਰਨ ਵਾਲਿਆਂ ਦੀ ਸ਼ਰਨ ਵਿੱਚ ਮੈਂ ਪੈਂਦਾ ਹਾਂ, ਭਾਵ ਉਹਨਾਂ ਦੀ ਸੰਗਤ ਵਿੱਚ ਮੈਂ ਜਾ ਕੇ ਬੈਠਦਾ, ਨਾਮ ਜਪਦਾ ਮਿਲ ਕੇ ਉਹਨਾਂ ਦੇ ਨਾਲ। ਹਰ ਸਿਮਰਨ ਕਰ ਭਗਤ ਪ੍ਰਗਟਾਏ। ਪਰਮੇਸ਼ੁਰ ਦਾ ਸਿਮਰਨ ਕਰਕੇ ਸੰਸਾਰ ਦੇ ਅੰਦਰ ਭਗਤੀ ਕਰਨ ਵਾਲੇ ਭਗਤ ਮਸ਼ਹੂਰ ਹੁੰਦੇ ਆ। ਭਗਤ ਇੱਥੇ ਤੱਤਾ ਮੁਕਤ ਹੈ, ਤਿੰਨ ਤਰੀਕਿਆਂ ਦੇ ਨਾਲ ਭਗਤ ਸ਼ਬਦ ਲਿਖਿਆ ਹੋਇਆ ਬਾਣੀ 'ਚ ਮਿਲਦਾ। ਇੱਕ ਹੈ ਭੱਬਾ ਗੱਗਾ ਤੱਤਾ ਮੁਕਤਾ, ਇਹਦਾ ਮਤਲਬ ਹੈ ਬਹੁ ਬਚਨ ਬਹੁਤੇ ਭਗਤ। ਜੇ ਤੱਤੇ ਦੇ ਔਂਕੜ ਲੱਗਿਆ ਹੋਵੇ ਤਾਂ ਸਾਰਿਆਂ ਭਗਤਾਂ ਵਿੱਚੋਂ ਕੋਈ ਇੱਕ ਭਗਤ ਦੀ ਗੱਲ ਕਰਦੇ ਮਹਾਰਾਜ। ਅਤੇ ਜੇ ਤੱਤੇ ਨੂੰ ਸਿਹਾਰੀ ਲਿਖੀ ਆ ਜੇ, ਇਹਦਾ ਮਤਲਬ ਹੁੰਦਾ ਭਗਤੀ, ਭਗਤ ਭਗਤੀ ਕਰਦੇ ਆ, ਪਰਮੇਸ਼ੁਰ ਦਾ ਸਿਮਰਨ ਕਰਦੇ ਆ। ਪਰਮੇਸ਼ੁਰ ਦਾ ਸਿਮਰਨ ਕਰਨ ਵਾਲੇ ਬਹੁਤ ਭਗਤ ਸੰਸਾਰ ਦੇ ਵਿੱਚ ਪਰਮੇਸ਼ੁਰ ਨੇ ਮਸ਼ਹੂਰ ਕਰਤੇ। ਹਰ ਸਿਮਰਨ ਲੱਗ ਬੇਦ ਉਪਾਏ। ਪਰਮੇਸ਼ੁਰ ਦਾ ਸਿਮਰਨ ਕਰਨ ਵਾਲੇ, ਨਾਮ ਜਪਣ ਵਾਲੇ ਰਿਸ਼ੀਆਂ ਨੇ ਬੇਦ ਰਚਤੇ, ਬੇਦ ਗਿਆਨ ਦੇ ਬੇਦ ਗ੍ਰੰਥ ਰਚ ਦਿੱਤੇ। ਹਰ ਸਿਮਰਨ ਭਏ ਸਿੱਧ ਜਤੀ ਦਾਤੇ। ਪਰਮੇਸ਼ੁਰ ਦਾ ਸਿਮਰਨ ਕਰਨ ਵਾਲੇ ਮਨੁੱਖ ਸਿੱਧ ਬਣ ਜਾਂਦੇ ਹੈ, ਉਹ ਸਿੱਧ ਬਣ ਗਏ। ਪਰਮੇਸ਼ੁਰ ਦਾ ਸਿਮਰਨ ਕਰਕੇ ਮਨੁੱਖ ਜਤੀ ਬਣ ਗਏ, ਭਾਵ ਉਹਨਾਂ ਦਾ ਆਚਰਣ ਉੱਚਾ ਹੋ ਗਿਆ। ਪਰਮੇਸ਼ੁਰ ਦਾ ਸਿਮਰਨ ਕਰਨ ਵਾਲੇ ਮਨੁੱਖ ਦਾਤੇ ਬਣ ਗਏ, ਉਹ ਸਿਮਰਨ ਕਰਦੇ ਆ ਨਾਲੇ ਸਿਮਰਨ ਕਰਾਉਂਦੇ ਹੈ। ਆਪ ਜਪੇ ਅਵਰਹਿ ਨਾਮ ਜਪਾਏ ਜਪਾਵੇ, ਆਪ ਵੀ ਸਿਮਰਨ ਕਰਦੇ ਹੈ ਦੂਜਿਆਂ ਨੂੰ ਵੀ ਜਪਾਉਂਦੇ ਹੈ, ਭਾਵ ਉਹ ਦਾਤੇ ਵੀ ਹੈ, ਦਾਨ ਵੀ ਕਰਦੇ ਨੇ। ਹਰ ਸਿਮਰਨ ਨੀਚ ਚੌਂ ਗੁੰਟ ਜਾਤੇ। ਜਿਨ੍ਹਾਂ ਨੂੰ ਲੋਕ ਨੀਚ ਨੀਚ ਕਹਿ ਕੇ ਦੁਰਕਾਰਦੇ ਆ, ਸ਼ੂਦਰ ਸ਼ੂਦਰ ਕਹਿ ਕੇ ਦੁਰਕਾਰਦੇ, ਦੂਰ ਭਜਾਉਂਦੇ ਆ, ਮਹਾਰਾਜ ਕਹਿੰਦੇ ਪਰਮੇਸ਼ੁਰ ਦਾ ਸਿਮਰਨ ਕਰਕੇ ਨੀਚ ਵੀ ਊਚ ਹੋ ਜਾਂਦਾ, ਨੀਚ ਵੀ ਚਾਰੇ ਕੁੰਡਾਂ ਦੇ ਵਿੱਚ ਜਾਣਿਆ ਜਾਂਦਾ, ਨੀਚ ਨੂੰ ਵੀ ਚਾਰੇ ਦਿਸ਼ਾਵਾਂ ਦੇ ਲੋਕ ਨਮਸਕਾਰ ਕਰਦੇ ਆ, ਹਰ ਵਰਗ ਦੇ ਲੋਕ ਨਮਸਕਾਰ ਕਰਦੇ ਆ। ਦੁਨੀਆ ਭਾਵੇਂ ਨੀਚ ਕਹਿੰਦੀ ਹੈ ਪਰ ਨਾਮ ਜਪ ਕੇ ਉੱਚੇ ਹੋ ਜਾਂਦੇ ਆ। ਪਰਮੇਸ਼ੁਰ ਨੀਵਿਆਂ ਨੂੰ ਉੱਚੇ ਕਰ ਦਿੰਦਾ, ਨੀਚਾ ਊਚ ਕਰੇ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੇ, ਉਹ ਡਰਦਾ ਵੀ ਕਿਸੇ ਤੋਂ ਨਹੀਂ। ਹਰ ਸਿਮਰਨ ਧਾਰੀ ਸਭ ਤਰਨਾ। ਕਹਿੰਦੇ ਪਰਮੇਸ਼ੁਰ ਦਾ ਸਿਮਰਨ ਕਰਨ ਵਾਲਾ, ਬੰਦਗੀ ਕਰਨ ਵਾਲਾ, ਨਾਮ ਜਪਣ ਵਾਲਾ ਪਰਮੇਸ਼ੁਰ 'ਤੇ ਭਰੋਸਾ ਕਰਦਾ। ਸਿਮਰਨ ਕਰਨ ਵਾਲੇ ਨੇ, ਪਰਮੇਸ਼ੁਰ ਦੇ ਸਿਮਰਨ ਨੇ
ਸਾਰੀ ਧਰਤੀ ਨੂੰ ਸਹਾਰਾ ਦਿੱਤਾ ਹੋਇਆ, ਸਾਰੀ ਧਰਤੀ ਦਾ ਆਸਰਾ ਬਣਿਆ ਹੋਇਆ ਪਰਮੇਸ਼ਵਰ ਦਾ ਸਿਮਰਨ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਪਰਮੇਸ਼ਵਰ ਦਾ ਸਿਮਰਨ ਕਰਕੇ, ਭਗਤੀ ਕਰਕੇ, ਨਾਮ ਜਪ ਕੇ, ਪ੍ਰਭੂ ਦਾ ਸਿਮਰਨ ਸਾਰੇ ਜਗਤ ਦੇ ਵਿੱਚ ਵੱਸਦਾ। ਜਗਤ ਦੇ ਕਰਤਾ ਪ੍ਰਭੂ ਨੂੰ ਸਦਾ ਸਿਮਰ, ਉਹਦੇ ਸਿਮਰਨ ਦੇ ਵਿੱਚ ਜੁੜਿਆ ਰਹੇ। ਹਰ ਸਿਮਰਨ ਕੀਓ ਸਗਲ ਆਕਾਰਾ, ਪਰਮੇਸ਼ਰ ਦੇ ਸਿਮਰਨ ਦੇ ਵਿੱਚ, ਪਰਮੇਸ਼ਰ ਦੇ ਨਾਮ ਦੇ ਵਿੱਚ ਸਿਮਰਨ ਉੱਥੇ ਟਿਕਿਆ ਹੋਇਆ ਜਿੱਥੇ ਨਿਰੰਕਾਰ ਦਾ ਆਕਾਰ ਬਣਿਆ ਹੋਇਆ। ਹਰ ਸਿਮਰਨ ਕੀਓ ਸਗਲ ਆਕਾਰਾ, ਪਰਮੇਸ਼ਰ ਨੇ ਸਾਰੇ ਸੰਸਾਰ ਦਾ ਆਕਾਰ ਭਾਵ ਸੰਸਾਰ ਨੂੰ ਪੈਦਾ ਕੀਤਾ। ਹਰ ਸਿਮਰਨ ਮੈਂ ਆਪ ਨਿਰੰਕਾਰ, ਪਹਿਲਾਂ ਪਰਮੇਸ਼ਰ ਨੇ ਸਾਰਾ ਜਗਤ ਬਣਾਇਆ, ਫਿਰ ਸਾਰੇ ਸੰਸਾਰ ਦੇ ਵਿੱਚ ਆਪ ਟਿਕ ਕੇ ਬੈਠ ਗਿਆ। ਜਿੱਥੇ ਸਿਮਰਨ ਹੁੰਦਾ ਉੱਥੇ ਪਰਮੇਸ਼ਰ ਆਪ ਵੱਸਦਾ। ਕਰ ਕਿਰਪਾ ਜਿਸ ਆਪ ਬੁਝਾਇਆ, ਪਰਮੇਸ਼ਰ ਜਿਹਦੇ 'ਤੇ ਕਿਰਪਾ ਕਰਦਾ ਉਹਨੂੰ ਸਮਝ ਦੇ ਦਿੰਦਾ, ਉਹਨੂੰ ਸੋਝੀ ਆ ਜਾਂਦੀ ਹੈ। ਕਾਹਦੀ? ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ। ਕਹਿੰਦੇ ਉਸ ਮਨੁੱਖ ਨੇ ਗੁਰੂ ਦੇ ਦਰ 'ਤੇ ਜਾ ਕੇ ਪਰਮੇਸ਼ਰ ਦੇ ਦਰ ਤੋਂ ਸਿਮਰਨ ਪ੍ਰਾਪਤ ਕਰ ਲਿਆ, ਅਤੇ ਸਿਮਰਨ ਦੀ ਬਰਕਤ ਦੇ ਨਾਲ ਉਹਦੇ ਅੰਦਰ ਸਹਿਜ ਸੰਤੋਖ ਸ਼ਾਂਤੀ ਪੈਦਾ ਹੋ ਗਈ, ਉਹਦੇ ਅੰਦਰ ਹਉਮੈ ਖਤਮ ਹੋ ਗਈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਖਤਮ ਹੋ ਗਿਆ, ਉਹਦੀ ਰਸਨਾ 'ਤੇ ਨਿਮਰਤਾ ਆ ਗਈ, ਮਿੱਠੇ ਮਿੱਠੇ ਬੋਲ ਬੋਲਦਾ। ਜਿਹੜਾ ਪਰਮੇਸ਼ਰ ਦਾ ਸਿਮਰਨ ਕਰਦਾ ਉਹਦੇ ਜੀਵਨ ਦੇ ਵਿੱਚ ਸੁੱਖ ਮਿਲਦਾ, ਸ਼ਾਂਤੀ ਹੁੰਦੀ ਹੈ, ਸਹਿਜ ਪੈਦਾ ਹੋ ਜਾਂਦਾ, ਭਟਕਣਾ ਖਤਮ ਹੋ ਜਾਂਦੀ ਹੈ, ਵਹਿਮ ਭਰਮ ਖਤਮ ਹੋ ਜਾਂਦੇ ਨੇ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੈ, ਸੁਖਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸਰਾਮ। ਪਰਮੇਸ਼ਰ ਦਾ ਨਾਮ ਸੁੱਖ ਦੇਣ ਵਾਲਾ ਹੈ, ਇਹ ਭਗਤਾਂ ਦੇ ਹਿਰਦੇ ਵਿੱਚ ਵੱਸਦਾ। ਇਹ ਕਸ਼ਟਪਦੀ ਦੀ ਵਿਚਾਰ ਸੰਪੂਰਨ ਹੋਈ। ਵਿਚਾਰਾਂ ਕਰਦਿਆਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਕਿਹਾ ਕਹਿੰਦੇ ਕੌਣ ਹੈ ਤੂੰ ਕਹਿੰਦਾ ਜੀ ਮੈਂ ਕਾਲੀ ਯੁੱਗ ਦੇ ਵਿੱਚ ਗੁਰੂ ਬਣ ਕੇ ਬਹਿ ਗਿਆ ਸੀ ਮੈਂ ਪਖੰਡੀ ਗੁਰੂ ਹਾਂ ਮੈਂ ਨਕਲੀ ਗੁਰੂ ਹਾਂ ਫਿਰ ਮੈਂ ਸੱਪ ਬਣਿਆ ਤੇ ਆ ਕੀੜੇ ਮਕੌੜੇ ਇਹਨਾਂ ਦਾ ਮੇਰੇ ਚੇਲੇ ਨੇ ਜਿਨ੍ਹਾਂ ਦਾ ਮੈਂ ਖਾਂਦਾ ਰਿਹਾ ਨਾ ਹੁਣ ਮੈਨੂੰ ਵੱਢ ਵੱਢ ਕੇ ਖਾਂਦੇ ਨੇ ਹਾਲੇ ਵੀ ਉੱਥੇ ਗੁਰਦੁਆਰਾ ਬਣਿਆ ਹੋਇਆ ਤੇ ਮਹਾਰਾਜ ਨੇ ਸੱਪ ਦੀ ਮੁਕਤੀ ਕੀਤੀ ਉਹ ਜਿਹੜੇ ਦੰਬੀ ਪਖੰਡੀ ਨਾ ਇਹਨਾਂ ਦੀ ਹਾਲਤ ਵੀ ਇਹੀ ਹੋਣੀ ਹੈ ਤੇ ਨਰਕਾਂ ਨੂੰ ਜਾਣੇ ਜਿਹੜੇ ਇਹਨਾਂ ਦੇ ਮਗਰ ਤੁਰੇ ਫਿਰਦੇ ਉਹ ਵੀ ਨਰਕਾਂ ਨੂੰ ਹੀ ਜਾਣ ਉਹ ਸਵਰਗਾਂ ਨੂੰ ਨੀ ਜਾਣ ਲੱਗੇ ਕੱਚੀ ਦਾਲ ਬਣਦੇ ਨਾ ਕੱਚੀ ਦਾਲ ਤੇ ਬੀਬੀਆਂ ਨੂੰ ਘਰ ਦੇ ਬੁਰਾ ਭਲਾ ਕਹਿੰਦੇ ਆ ਭਾਈ ਤੈਨੂੰ ਦਾਲ ਨੀ ਬਣਾਉਣੀ ਆਈ ਤੇ ਜੇ ਕੋਈ ਖਾ ਲੈ ਢਿੱਡ ਦੁਖਣ ਲੱਗ ਪੈਂਦਾ ਕੱਚੀ ਦਾਲ ਵੀ ਤੇ ਪ੍ਰਵਾਨ ਚਲੋ ਇੱਕ ਮੋਟੀ ਜੀ ਮਿਸਾਲ ਦਿੰਦਾ ਸੋਹਣੀ ਦੀ ਸੋਹਣੀ ਕਹਿੰਦੇ ਪੱਕੇ ਘਰੇ ਤੇ ਤਰਕੇ ਜਾਂਦੀ ਹੁੰਦੀ ਸੀ ਪਾਲ ਭਾਈ ਗੁਰਦਾਸ ਨੇ ਲਿਖਿਆ ਮੇਹੀ ਬਾਲਨੋ ਸੋਹਣੀ ਮੈਂ ਤਰਦੀ ਰਾਤੀ ਭਾਈ ਸਾਹਿਬ ਕਹਿੰਦੇ ਜਾਂਦੀ ਰਹੀ ਪਰ ਓਨਾ ਚਿਰ ਉਹ ਜਿੰਨਾ ਚਿਰ ਪੱਕੇ ਘੜੇ ਨਾਲ ਜੁੜੀ ਹੋਈ ਸੀ ਉਹ ਜਿੱਦਣ ਕੱਚੇ ਨਾਲ ਜੁੜ ਗਈ ਉਦਣ ਡੁੱਬ ਕੇ ਮਰ ਗਈ ਜਿਹੜਾ ਕੱਚੇ ਨਾਲ ਜੁੜ ਜੂ ਉਦਣ ਹੀ ਡੁੱਬ ਕੇ ਮਰ ਜੂ ਉਹ ਡੁੱਬਿਆ ਹੀ ਸਮਝੇ ਉਹ ਆਪਣੇ ਆਪ ਨੂੰ ਤਰਿਆ ਨਾ ਸਮਝੇ ਜਿਹੜਾ ਸਿੱਖ ਦਾ ਸਿਰ ਹੈ ਨਾ ਇਹ ਜਣੇ ਖਣੇ ਅੱਗੇ ਨੀ ਝੁਕਦਾ ਜੇ ਕਿਸੇ ਰੱਬ ਦੇ ਪਿਆਰੇ ਨੂੰ ਵੀ ਝੁਕਦਾ ਨਾ ਉਹ ਇਸੇ ਕਰਕੇ ਝੁਕਦਾ ਵੀ ਉਹਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੈ
1: ਉਹ ਕੱਚੇ ਦੇ ਪਿਆਰੇ ਦੇ ਨਾਰੀਆਂ ਫਟ ਉੱਚੇ

ਹੋਰ ਥਾਂ ਉਹ ਸਿਰ ਤੇ

ਮਨੀ ਸਮਝੇ ਤੇ ਬੰਦੇ ਜਰਾ ਕ੍ਰੋਧ ਦੇ ਕੰਮ ਦੀਆ ਉਸ ਬੰਦੇ ਦਾ ਸਭ ਤੋਂ ਸਫਲ ਜੀਵਨ ਸੱਤਾ ਜਿਸ ਆਈਆ ਰਾਮ ਨਾਮ ਦੀਆ ਪਾਣੀ ਰੱਬ ਦੇ ਵਿੱਚ ਨਾ ਭੇਦ ਕੋਈ ਅੱਗੇ ਪਾਣੀ ਦੇ ਸੀਸ ਝੁਕਾ ਬੰਦੇ ਜੇ ਵੀ ਦੇਵ ਤੇ ਮੜੀ ਨਿਸ਼ਾਨ ਛੱਡ ਕੇ ਤੇ ਗੁਰੂ ਗ੍ਰੰਥ ਦੀ ਸ਼ਰਨ ਵਿੱਚ ਆ ਬੰਦੇ ਧਰਤੀ ਪਾਣੀ ਦੇ ਗੁਰੂ ਗ੍ਰੰਥ ਅੰਦਰ ਦਸਾਂ ਗੁਰੂਆਂ ਦੀ ਬੋਲ ਦੀ ਆਤਮਾ ਅੰਦਰਲੀ ਅੱਖ ਦੇ ਨਾਲ ਤੱਕੇ ਦਿਖਦਾ ਇਹਨਾਂ ਦੇ ਵਿੱਚ ਪਰਮਾਤਮਾ ਹੈ। ਇੱਥੇ ਤੇ ਆਪ ਰੱਬ ਬੈਠਾ ਪਿਆਰਿਓ, ਗੁਰੂ ਕਾ ਸਿੱਖ ਨਹੀਂ ਕਿਸੇ ਦੇ ਅੱਗੇ ਝੁਕਦਾ। ਤੇ ਬਾਬਾ ਹਨੂੰਮਾਨ ਸਿੰਘ ਦੀ ਕਿਰਪਾ ਕਰ, ਸਾਡਾ ਦ੍ਰਿੜ ਨਿਸ਼ਚਾ ਹੋਵੇ ਜੋ ਜੀਵਨ ਉਹਨਾਂ ਜੀਵਿਆ, ਸਾਨੂੰ ਇੱਕ ਕਿਣਕਾ ਵੀ ਮਿਲ ਜਾਏ ਨਾ ਤੇ ਸਾਡਾ ਕੀ ਸਾਡੀਆਂ ਕਈ ਕੁਲਾਂ ਧਰ ਜਾਣਗੀਆਂ। ਇਹ ਮੰਗਿਆ ਕਰੀਏ, ਗੁਰਸਿੱਖੀ ਮੰਗੋ, ਸਿੱਖਾ ਤੂੰ ਗੁਰਸਿੱਖੀ ਮੰਗੇਗਾ ਤੇਰੇ ਘਰ ਕਿਸੇ ਚੀਜ਼ ਦੀ ਤੋਟ ਆਵੇਗੀ ਨਹੀਂ, ਤੈਨੂੰ ਮਨ ਚੰਗੀਆਂ ਦੌਲਤਾਂ ਬਰਕਤਾਂ ਮਿਲਣ ਲੱਗੀਆਂ। ਖੈਰ ਪਿਆਰਿਓ, ਜੁੱਤ ਹੋ ਰਿਹਾ, ਇੱਕ ਪਾਸੇ ਧਰਮ ਤੇ ਤਲਵਾਰਾਂ ਖੜਕਣੀਆਂ ਨੇ, ਇੱਕ ਪਾਸੇ ਸਤਿ ਸ੍ਰੀ ਅਕਾਲ ਦੇ ਜਕਾਰੇ ਗੂੰਜ ਰਹੇ ਨੇ, ਅੰਗਰੇਜ਼ ਭੱਜਣ ਲਈ ਤਿਆਰ ਹੋ ਗਏ। ਪਰ ਜਿਹੜੇ ਆਪਣੇ ਘਾਉਂਦੇ ਸੀ ਨਾ ਲਾਲੂ ਤੇਜੂ ਗੁਲਾਬੂ, ਇਹ ਪਿਆਰਿਓ ਆਪਣੀਆਂ ਫੌਜਾਂ ਲੈ ਕੇ ਤੇ ਤੋਪਾਂ ਲੈ ਕੇ ਖਿਚਕਣੇ ਸ਼ੁਰੂ ਹੋ ਗਏ ਤੇ ਬਾਬਾ ਜੀ ਚੌਂਕੜਾ ਲਾ ਕੇ ਬਹਿ ਗਿਆ, ਕਹਿੰਦੇ ਸਿੰਘੋ ਇਹ ਤੇ ਹੁਣ ਤੁਹਾਨੂੰ ਖਤਮ ਕਰਵਾਉਣਾ ਚਾਹੁੰਦੇ ਆ, ਇਹ ਚਾਹੁੰਦੇ ਆ ਵੀ ਬਾਜਾਂ ਵਾਲੇ ਦੀਆਂ ਲਾਡਲੀਆਂ ਫੌਜਾਂ ਅੱਜ ਇੱਥੇ ਅੰਗਰੇਜ਼ਾਂ ਹੱਥੋਂ ਮਰਵਾ ਦਈਏ, ਕੋਈ ਮਾਂ ਦਾ ਪੁੱਤ ਸਾਨੂੰ ਕਹਿਣ ਵਾਲਾ ਨਾ ਰਵੇ। ਸਿੰਘੋ ਮੁਹਾਰਾ ਮੋੜ ਦਿਓ, ਇਹ ਜੰਗ ਇਹ ਵੀ ਯੁੱਧ ਨੀਤੀ ਹੈ। ਜਦੋਂ ਬਿਪਤਾ ਬਣਦੀ ਰਹੀ ਹੈ ਪੁਰਾਤਨ ਗੁਰਸਿੱਖਾਂ ਤੇ, ਉਹ ਭਗਤ ਵਿਚਾਰ ਕੇ ਜੰਗਲਾਂ ਵਿੱਚ ਵੀ ਜਾਂਦੇ ਨੇ ਤੇ ਮੁੜ ਕੇ ਪੈਰੀ ਨਾਲ ਦੋ ਦੋ ਹੱਥ ਕਰਦੇ ਨੇ। ਆਪਾਂ ਹੁਣ ਇਸ ਜੰਗ ਦੇ ਵਿੱਚੋਂ ਪਟਿਆਲੇ ਵੱਲ ਨੂੰ ਮੋੜ ਮੋੜੀ, ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਥੋੜੇ ਥੋੜੇ ਸਿੰਘਾਂ ਨੂੰ ਕਰਦੇ ਕਰਦੇ ਬੜੀ ਤਕਨੀਕ ਦੇ ਨਾਲ ਇਹਨਾਂ ਨੇ ਆਪਣੇ ਦਲ ਦੇ ਸਿੰਘ ਵੱਖਰੇ ਕਰ ਲਏ ਤੇ ਅੰਗਰੇਜ਼ਾਂ ਦੀ ਤੇ ਫਤਿਹ ਹੋ ਹੀ ਗਈ ਸੀ। ਉਹਨਾਂ ਤੇ ਐਲਾਨ ਕਰ ਹੀ ਦਿੱਤਾ ਸੀ ਕਿਉਂਕਿ ਆਪਣੇ ਉਹਨਾਂ ਨਾਲ ਰਲੇ ਹੋਏ ਸੀ ਤੇ ਬਾਬਾ ਜੀ ਜਦੋਂ ਪਟਿਆਲੇ ਆਏ ਤੇ ਉੱਥੇ ਆਪਣਿਆਂ ਵੱਲੋਂ ਹੋਰ ਭਾਣਾ ਵਰਤਾ ਦਿੱਤਾ ਗਿਆ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹੈ ਨਾ, ਇੱਥੇ ਇੱਕ ਬੋਰਡ ਸੀ, ਉਹ ਸਾਡੇ ਆਪਣਿਆਂ ਦੀ ਭੇਟਾ ਚੜ ਗਿਆ, ਸਾਡੇ ਆਪਣੇ ਬਾਬਿਆਂ ਨੇ ਖਤਮ ਕਰਤਾ। ਉਹ ਦੂਜਿਆਂ ਵੀ ਕੀਤਾ ਤੇ ਅਸੀਂ ਆਪ ਵੀ ਘੱਟ ਕੋਈ ਨਹੀਂ ਕੀਤੀ। ਪੁਰਾਤਨ ਇਮਾਰਤਾਂ ਪੁਰਾਤਨ ਜਿੰਨੀ ਵੀ ਦੇਖ ਸੀ ਨਾ, ਜਿੰਨੀ ਦੂਜਿਆਂ ਨੇ ਖਤਮ ਕੀਤੀ ਅਸੀਂ ਆਪ ਵੀ ਬਹੁਤ ਖਤਮ ਕੀਤੀ ਹੈ। ਇਹਦੇ ਵਿੱਚ ਅਸੀਂ ਦੋਖੀ ਹਾਂ, ਦਰਬਾਰ ਵੱਡੇ ਵੱਡੇ ਬਣਨੇ ਚਾਹੀਦੇ ਨੇ, ਪਰ ਇੱਕ ਪਾਸੇ ਕਰਕੇ ਉਹ ਪੁਰਾਤਨ ਯਾਦਗਾਰਾਂ ਨੂੰ ਸਾਂਭਣਾ ਚਾਹੀਦਾ। ਉਹ ਬੋਰਡ ਉਹਦੇ ਥੱਲੇ ਆ ਕੇ ਬਾਬਾ ਜੀ ਬੈਠੇ ਟੋਭੇ ਦੇ ਕੋਲ, ਸਾਰੇ ਗੁਰਸਿੱਖ ਬਹਿ ਗਏ। ਜਦੋਂ ਸਿੰਘ ਬਹਿ ਗਏ ਨਾ ਤੇ ਰਾਜਾ ਕਰਮ ਸਿੰਘ ਫੌਜਾਂ ਚੜਾ ਕੇ ਲਏ ਆ, ਕਿਉਂਕਿ ਉਹ ਗੱਲ ਜਾਣਦਾ ਸੀ ਭਈ ਬਾਬਾ ਹਨੂੰਮਾਨ ਸਿੰਘ ਰਣਜੀਤ ਸਿੰਘ ਦੀਆਂ ਫੌਜਾਂ ਦੇ ਪੱਖੀ ਨੇ ਤੇ ਰਾਜਾ ਕਰਮ ਸਿੰਘ ਅੰਗਰੇਜ਼ਾਂ ਦੇ ਪੱਖੀ। ਪਟਿਆਲੇ ਦੇ ਰਾਜੇ ਨੇ ਆਉਂਦੀ ਉੱਚੀ ਦੇਵੀ ਲਲਕਾਰਾ ਮਾਰਿਆ, ਕਹਿੰਦਾ ਇੱਥੋਂ ਚਲੇ ਜਾਓ। ਬਾਬਾ ਹਨੂੰਮਾਨ ਸਿੰਘ ਜੀ ਉੱਥੇ 90 ਸਾਲ ਦੀ ਉਮਰ ਉੱਠ ਕੇ ਕਹਿਣ ਲੱਗੇ, ਰਾਜਾ ਸਾਹਿਬ ਅਸੀਂ ਕੋਈ ਤੇਰੀ ਰਿਆਸਤ ਮੰਨਣ ਲਈ ਨਹੀਂ ਆਏ, ਅਸੀਂ ਤੇਰੀ ਰਿਆਸਤ ਤੇ ਕਬਜ਼ਾ ਕਰਨ ਲਈ ਨਹੀਂ ਆਏ, ਇਹ ਸਾਡੇ ਪਿਤਾ ਦਾ ਸਥਾਨ ਹੈ, ਇੱਥੇ ਬੈਠਾਂਗੇ। ਜਥੇਦਾਰ ਸਾਹਿਬ ਕਹਿੰਦੇ, ਰਾਜਾ ਸਾਹਿਬ ਕਈ ਦਿਨਾਂ ਦੇ ਭੁੱਖੇ ਨੇ ਸਿੰਘ, ਕਈ ਦਿਨ ਹੋ ਗਿਆ ਤੇਗ ਚਲਾਉਂਦਿਆਂ, ਮੈਂ ਤੇ ਇਹਨਾਂ ਨੂੰ ਜਿੱਦਣ ਫੌਜਾਂ ਚਾੜੀਆਂ ਮੁਜਕੀ ਤੇ ਮੈਦਾਨ ਵੱਲ ਉੱਤਰ ਵੀ ਛਕਣ ਨਹੀਂ ਦਿੱਤਾ, ਤੇ ਅੱਜ ਇਹਨਾਂ ਨੂੰ ਲੰਗਰ ਛਕ ਲੈਣ ਦਿਓ। ਇਹ ਲੰਗਰ ਛਕ ਲੈਣਗੇ ਉਸੇ ਵੇਲੇ ਢਾਲੇ ਪਾ ਦਿਆ। ਮੋਰਿਓ ਕਹਿੰਦਾ, ਜੇ ਮੁਦਕੀ ਨੂੰ ਚੜ੍ਹਨ ਲੱਗਿਆ ਲੰਗਰ ਨਹੀਂ ਛਕਿਆ ਤਾਂ ਇੱਥੇ ਛਕਣ ਮੈਂ ਨਹੀਂ ਦੇਣਾ, ਲੰਗਰ ਨਹੀਂ ਮੈਂ ਛਕਣ ਦਿੰਦਾ, ਚਲੇ ਜਾਓ। ਬਾਬਾ ਜੀ ਕਹਿੰਦੇ ਕੀ ਕਰੇਗਾ? ਕਹਿੰਦਾ ਤੋਪਾਂ ਦਿਸਦੀਆਂ, ਮਾਰ ਮਾਰ ਤੋਪਾਂ ਦੇ ਗੋਰੇ ਅੜਾ ਦੂੰ, ਕੀ ਥੜੇ ਅੜਾ ਦੂੰ ਤੁਹਾਡੇ। ਤੇ ਬਾਬਾ ਜੀ ਨੇ ਕੋਈ ਚਾਦਰ ਓੜੀ ਹੋਈ ਸੀ ਸਰੀਰ ਤੇ, ਇੱਕ ਵਾਰੀ ਖੱਜ ਕੇ ਆਖੋ ਧੰਨ ਬਾਬਾ ਹਨੂੰਮਾਨ ਸਿੰਘ ਜੀ। ਉਹ ਚਾਦਰ ਲਾਈ, ਜਿਹੜੀ ਤੋਪ ਦਾ ਗੋਲਾ ਦਾਗਣਾ ਸੀ ਉਹਦੇ ਵਿੱਚ ਤੁੰਤੀ, ਕਹਿੰਦੇ ਹੈ ਚਲਾ ਹੁਣ ਗੋਲਾ,

ਦੇ ਪਲੀਤੇ ਤਾਕਦੇ ਨੇ ਪਰ ਤੋਪ ਦੇ ਵਿੱਚੋਂ ਗੋਲਾ ਹੀ ਨਾ ਚੱਲਿਆ। ਬਾਬਾ ਹਨੂੰਮਾਨ ਸਿੰਘ ਜੀ ਨੇ ਬਚਨ ਪਤਾ ਕੀ ਕੀਤਾ? ਉਹ ਕਹਿੰਦੇ ਇੱਧਰ ਤੇ ਮੌਜ ਹੈ ਗੁਰੂ ਦੀ, ਗੁਰੂ ਚਾਹੇ ਜਿੰਨੀ ਆਜੂ ਰਹਿੰਦੀ ਭੁੱਖਾ ਰੱਖ ਸਕਦਾ, ਪਰ ਸੁਣੋ ਰਾਜਿਆ ਤੇ ਗੁਰੂ ਕੇ ਸਿੰਘਾਂ ਨੂੰ ਭੁੱਖੇ ਰੱਖਿਆ, ਜੇ ਸਾਨੂੰ ਲੰਗਰ ਨਹੀਂ ਛਕਣ ਦਿੱਤਾ ਤਾਂ ਤੇਰੇ ਲੰਗਰ ਚ ਵੀ ਕੀੜੇ ਹੀ ਪਿਆ ਕਰਨਗੇ। ਉਹ ਜਾਗਰ ਤੂੰ ਵੀ ਨਹੀਂ ਸਕਦਾ, ਸੱਚੀ ਗੱਲ ਹੈ। ਬਹਾਦਰਗੜ੍ਹ ਤੋਂ ਲੰਗਰ ਪੱਕ ਕੇ ਆਉਂਦਾ ਰਿਹਾ ਪਟਿਆਲੀਆਂ ਦਾ, ਉੱਥੇ ਲਿਆ ਕੇ ਵਿਖਾਉਂਦੇ ਰਹੇ, ਇਹ ਸਮਾਂ ਪਾ ਕੇ ਫਿਰ ਗੁਰਸਿੱਖਾਂ ਤੋਂ ਅਰਦਾਸੇ ਕਰਵਾਏ, ਪਰ ਫਿਰ ਵੀ ਨਾ ਚੜਿਆ। ਰਾਜਾ ਕਰਮ ਸਿੰਘ ਕੋਈ ਮਾੜਾ ਕਰਮ ਉਹਦਾ ਅੱਗੇ ਆ ਗਿਆ, ਕਰਮੂ ਦਾ ਕਰਮ ਸਿੰਘ ਕਾਹਦਾ ਕਰਮ ਅਲੀ ਬਣ ਗਿਆ। ਸਿੰਘਾਂ ਦੇ ਉੱਤੇ ਹੱਲਾ ਬੋਲ ਦਿੱਤਾ, ਗੁਰੂ ਬਾਬਾ ਦੀ ਫੌਜਾਂ ਲੈ ਕੇ ਘੋੜਾ ਵੱਲੋਂ ਉਤਰੇ, ਜਦੋਂ ਬਾਹਰ ਨਿਕਲਦਾ ਹੀ ਸੀ ਤੋਪ ਦਾ ਗੋਲਾ ਵੱਜਿਆ, ਬਾਬਾ ਪੰਬਾ ਸਿੰਘ ਜੀ ਉੱਥੇ ਸ਼ਹੀਦ ਹੋ ਗਏ। ਬਾਬਾ ਪੰਬਾ ਸਿੰਘ ਜੀ, ਬਾਬਾ ਹਨੂੰਮਾਨ ਸਿੰਘ ਜੀ ਦੇ ਮੀਤ ਜਥੇਦਾਰ ਸਨ ਉੱਥੇ। ਅੱਜ ਵੀ ਬਾਬਾ ਪੰਬਾ ਸਿੰਘ ਦੀ ਬਗੀਚੀ ਹੈ, ਚੌਣੀ ਹੈ, ਪਰ ਲੋਕ ਜਾਣਦੇ ਨਹੀਂ ਪਏ ਦਾ ਇਤਿਹਾਸ ਕੀ ਹੈ। ਬਾਬਾ ਪੰਬਾ ਸਿੰਘ ਸ਼ਹੀਦ ਹੋ ਗਿਆ, ਬਾਬਾ ਦੀ ਅਗਾਂਹ ਤੁਰੇ। ਫਿਰ ਪਿਆਰਿਓ, ਅਸੀਂ ਤੇ ਆਪਣੀਆਂ ਸਾਂਭੀਆਂ ਹੀ ਨਹੀਂ ਰਿਆਸਤਾਂ, ਅਸੀਂ ਤੇ ਆਪਣੀ ਜ਼ਮੀਰ ਵੀ ਨਾ ਸਾਂਭੀ। ਜਦੋਂ ਬਾਬਾ ਜੀ ਰਾਜਪੁਰੇ ਲਾਗੇ ਆਏ ਨਾ, ਰਾਜਪੁਰੇ ਲਾਗੇ, ਉੱਥੇ ਜਿਹੜਾ ਰਾਜਪੁਰਾ ਉਹਨੂੰ ਬਾਬੇ ਦਾ ਮੋੜ ਕਹਿੰਦੇ ਆ। ਉਹ ਬਾਬੇ ਦਾ ਮੋੜ ਕਿਸੇ ਹੋਰ ਬਾਬੇ ਕਰਕੇ ਨਹੀਂ, ਬਾਬੇ ਹਨੂੰਮਾਨ ਸਿੰਘ ਜੀ ਕਰਕੇ। ਬਈ ਰਾਜਪੁਰਾ ਕੋਲ ਬਾਬਾ ਜੀ ਆਏ ਨੇ, ਪਿੱਛੋਂ ਅੰਗਰੇਜ਼ਾਂ ਦੀਆਂ ਫੌਜਾਂ, ਉਹਨਾਂ ਨਾਲ ਕਰਮੇਂ ਦੀਆਂ ਫੌਜਾਂ, ਇਹਨਾਂ ਨੇ ਬਾਬਾ ਜੀ ਦੇ ਉੱਤੇ ਕਹਿਰੀ ਹੱਲਾ ਬੋਲਿਆ। ਲਓ ਆਖਰੀ ਆਈਟਮ ਕਹਿ ਰਹੇ ਹਾਂ, ਬਾਬਾ ਜੀ ਦੇ ਜੀਵਨ ਨਾਲ ਸੰਬੰਧਿਤ ਕੀ ਭਾਣਾ ਵਰਤਿਆ, ਕਿਵੇਂ ਬਾਬਾ ਜੀ ਜੂਝਦੇ ਹੋਏ ਪਟਿਆਲੇ ਤੋਂ ਇੱਥੇ ਤੱਕ, ਇਹ ਸੁਹਾਣੇ ਤੱਕ ਪਹੁੰਚੇ, ਪਰ ਉਪਕਾਰਾਂ ਦੀਆਂ ਝਲੀਆਂ ਲਾਉਣ ਲਈ ਉਸ ਵੇਲੇ ਦਾ ਸੀਨ, ਤਰਸੇਮ ਸਿੰਘ ਮੋਰਾ ਵਾਲੀ ਦਾ ਜੱਥਾ, ਪੀਰ ਜਸਵੰਤ ਸਿੰਘ ਕਮਲ ਪਿੰਡ ਸਰੀ, ਗੁਰਜੀਤ ਸਿੰਘ ਗੌਰੀ ਪਿੰਡ ਜਾਂਗੜਾ, ਸਰੰਗੀ ਮਾਸਟਰ ਜਰਨੈਲ ਸਿੰਘ ਗਿੱਲ ਪਿੰਡ ਫਿਰੋਜ਼ਵਾਲ, ਆਪ ਜੀ ਦੀ ਖਿਦਮਤ ਵਿੱਚ ਆਹ ਪੰਥ ਦੇ ਚੂਲੇ ਜਰਨੈਲ ਦੀ ਬਾਰਿਓ ਕਹਿ ਰਹੇ।

0: ਜ਼ਖਮੀ ਅੱਜ ਹੋ ਗਿਆ ਲਹੂਦੇ ਨਾਲ ਤਮਾਮ ਜਿਨਾਂ ਸਾਥੀਆਂ ਸਵੇਰੇ ਤੋਂ ਹੋਇਆ ਜ਼ਖਮੀ ਅੱਜ ਹੋ ਗਿਆ ਲਹੂਦੇ ਨਾਲ
1: ਤਮਾਮ
0: ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਲਓ ਜੀ ਫੌਜਾਂ ਲੈ ਕੇ ਵਾਪਸ ਰਾਜਪੁਰੇ ਵੱਲ ਨੂੰ ਮੋੜ ਕੱਟਿਆ ਉੱਥੇ ਬਾਬਾ ਜੀ ਦੇ ਨਾਂ ਅੱਜ ਤੋਂ 20 ਸਾਲ ਪਹਿਲਾਂ ਜ਼ਮੀਨ ਬੋਲਦੀ ਸੀ ਪਰ ਹੁਣ ਨਹੀਂ ਬੋਲਦੀ ਕਿਸੇ ਨੇ ਨਹੀਂ ਸਾਂਭੀ ਬਾਬਾ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਜਦੋਂ ਰਾਜਪੁਰੇ ਤੋਂ ਅਗਾਂਹ ਲੰਘੇ ਇਹਨਾਂ ਨੇ ਤੋਪਾਂ ਦੇ ਗੋਲੇ ਮਾਰ ਦਿੱਤੇ ਇੱਕ ਗੋਲਾ ਬਾਬਾ ਜੀ ਦੇ ਵੱਜ ਗਿਆ ਬਾਬਾ ਜੀ ਦਾ ਬਾਣਾ ਲਹੂ ਦੇ ਨਾਲ ਭਿੱਜ ਗਿਆ ਲਹੂ ਨੁਚੜੀ ਜਾ ਰਿਹਾ ਤੋਪ ਦੇ ਗੋਲੇ ਉਹ ਕੋਈ ਹਰ ਮਾਂ ਦਾ ਪੁੱਤ ਨਹੀਂ ਸਹਾਰ ਸਕਦਾ ਇਹ ਗੁਰੂ ਕੇ ਪਿਆਰਿਆਂ ਦੀ ਸਹਾਰੇ ਜਾਂ ਬਾਬੇ ਹਨੂੰਮਾਨ ਸਿੰਘ ਨੇ ਸਹਾਰਿਆ ਤੇ ਜਾਂ ਫਿਰ ਬਾਬੇ ਵੀਰ ਸਿੰਘ ਨਰੰਗਾਬਾਦ ਵਾਲੇ ਨੇ ਸਹਾਰਿਆ ਹਰ ਕੋਈ ਨਹੀਂ ਸਹਾਰ ਸਕਿਆ ਪਰ ਉਸ ਵੇਲੇ ਦੀ ਹਕੂਮਤ ਜਿਹੜੇ ਆਪਣੇ ਵੀ ਗੈਰ ਬਣੇ ਹੋਏ ਸੀ ਆਪਣੇ ਉੱਤੇ ਗੋਲੇ ਬਰਸਾਉਂਦੇ ਰਹੇ ਬਾਬਾ ਜੀ ਦੇ ਗੋਲਾ ਵੱਜ ਗਿਆ ਲਹੂ ਭਗਦਾ ਤੁਰਿਆ ਜਾ ਰਿਹਾ ਪਿੰਡ ਧੁੰਮਾ ਪੈਂਦਾ ਇੱਕ ਬਾਬਾ ਜੀ ਦਾ ਜਥੇਦਾਰ ਸਿੰਘ ਗੋਪਾਲ ਸਿੰਘ ਉੱਥੇ ਵੀ ਸ਼ਹੀਦ ਹੋਇਆ ਉੱਥੋਂ ਅਗਾਂਹ ਬੰਦੇ ਤੁਰੇ ਆ ਰਹੇ ਨੇ ਤੇ ਸਿੰਘ ਕਹਿੰਦੇ ਨੇ ਬਾਬਾ ਜੀ ਕੋਈ ਵੈਦ ਮੰਗਾਈਏ ਕੋਈ ਇਲਾਜ ਕਰਵਾਈਏ ਤੇ ਬਾਬਾ ਜੀ ਮੁਸਕਰਾ ਕੇ ਹੱਸ ਕੇ ਪਤਾ ਕੀ ਕਹਿੰਦੇ ਕਹਿੰਦੇ ਸਿੰਘ ਤੁਸੀਂ ਮੈਨੂੰ ਬਾਜਾਂ ਵਾਲੇ ਦੀ ਗੋਦ ਵਿੱਚ ਬਰਾਜਣ ਨਹੀਂ ਦੇਣਾ ਚਾਹੁੰਦੇ ਉਹ ਬਾਜਾਂ ਵਾਲਾ ਬਾਜਾ ਮਾਰਦਾ ਕਿ ਹਨੂੰਮਾਨ ਸਿੰਘ ਆ ਜਾ ਸਾਨੂੰ ਵੀ ਤੇਰੀਆਂ ਇੰਤਜ਼ਾਰਾਂ ਨੇ ਓਏ ਸਾਨੂੰ ਵੀ ਤੇਰੇ ਵਰਗੇ ਸਿੰਘਾਂ ਨੂੰ ਮਿਲ ਕੇ ਬੜਾ ਆਨੰਦ ਬਣਦਾ ਹਨੂੰਮਾਨ ਸਿੰਘ ਆ ਮੇਰਾ ਦਿਲ ਕਰਦਾ ਮੈਂ ਤੈਨੂੰ ਗੱਲ ਦੇ ਨਾਲ ਲਾ ਲਾ ਉਸੇ ਤਰ੍ਹਾਂ ਜ਼ਖਮੀ ਸਰੀਰ ਤੇ ਸਿੰਘ ਕਹਿੰਦੇ ਤੁਸੀਂ ਆਰਾਮ ਕਰ ਲਓ ਬਾਬਾ ਜੀ ਕਹਿੰਦੇ ਜਿੱਥੇ ਆਰਾਮ ਕਰਨਾ ਨਾ ਉੱਥੇ ਪੱਕਾ ਹੀ ਆਰਾਮਗਾਹ ਸਾਡੀ ਬਣੇਗੀ ਉੱਥੇ ਸਾਡੀ ਯਾਦ ਚ ਮੇਲੇ ਲੱਗਿਆ ਕਰਨਗੇ ਉੱਥੇ ਦੁਨੀਆਂ ਦੇ ਲੋਕ ਆਉਣਗੇ ਤੇ ਸ਼ਹੀਦਾਂ ਦੀਆਂ ਜੈ ਜੈਕਾਰਾਂ ਹੋਣਗੀਆਂ ਇਸ ਸਥਾਨ ਵੱਲ ਬਾਬਾ ਜੀ ਜ਼ਖਮੀ ਹਾਲਤ ਦੇ ਵਿੱਚ ਵੀ ਸਾਡੇ ਸਾਰਿਆਂ ਤੇ ਪਰਉਪਕਾਰਾਂ ਦੀਆਂ ਝੜੀਆਂ ਲਾਉਣ ਦੇ ਲਈ ਉਹ ਤੁਰੇ ਆ ਰਿਹਾ
2: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
5: Hosh gum hoye khade dig paye zameen utte pani bhar rahiyan mutiyaran kanyaavan de gach bhare hanju dulle sochan vich pae gaiyan hansan de bacche jadon dekhe ghere kaavan de burche sipahi bhede nange pairi tori jande ਲਾਗ ਨਾਲ ਪਾਲੇ ਹੋਏ ਨੰਨੇ ਪੁੱਤ ਮਾਵਾਂ ਦੇ ਪਾਰਸਾ ਕਹਿਣ ਸੱਬੇ ਅੱਗੇ ਭਗਵਾਨ ਜਾਣੇ ਲੱਗਦੇ ਮੜੰਗੇ ਇੱਕੋ ਸਕਿਆਂ ਭਰਾਵਾਂ ਦੇ ਜਿਸ ਵੇਲੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਬੰਦੀ ਬਣਾਏ ਸਰਹੰਦ ਅੱਪੜੇ ਤਾਂ ਛੋਟੇ ਛੋਟੇ ਬੱਚਿਆਂ ਦੇ ਹੱਥ ਕੜੀਆਂ ਲੱਗੀਆਂ ਵੇਖ ਕੇ ਖੂਹ ਤੋਂ ਪਾਣੀ ਭਰਦੀਆਂ ਕੁੜੀਆਂ ਦੰਗ ਰਹਿ ਗਈਆਂ

ਰਾਏਕੋਟ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੂਰੇ ਮਾਹੀ ਨੂੰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਖਬਰ ਲੈਣ ਲਈ ਸਰਹੰਦ ਭੇਜਿਆ। ਨੂਰੇ ਮਾਹੀ ਦੀ ਭੈਣ ਹੰਝੂ ਭਰੇ ਨੈਣਾ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਵੱਡੀ ਕੁਰਬਾਨੀ ਦਾ ਹਾਲ ਰੋ ਰੋ ਬਿਆਨ ਕਰ ਰਹੀ ਹੈ।

ਚੌਧਰੀ ਡੱਲਾ ਆਪਣੇ ਬਹਾਦਰ ਸਿਪਾਹੀਆਂ ਦੀਆਂ ਚੌੜੀਆਂ ਛਾਤੀਆਂ ਅਤੇ ਸਰੂ ਵਰਗੇ ਕੱਦਾਂ ਦੀਆਂ ਸਿਫਤਾਂ ਕਰਦਾ ਨਾ ਥੱਕਦਾ। ਇੱਕ ਦਿਨ ਕਲਗੀਧਰ ਪਾਤਸ਼ਾਹ ਨੇ ਭਾਈ ਡੱਲੇ ਨੂੰ ਕਿਹਾ ਕਿ ਲਿਆ ਖਾ ਕੋਈ ਆਪਣਾ ਸੂਰਮਾ ਜੋ ਮੇਰੀ ਬੰਦੂਕ ਦਾ ਨਿਸ਼ਾਨਾ ਪਰਖਣ ਦੇ ਲਈ ਅੱਗੇ ਆਵੇ। ਜਦ ਕੋਈ ਵੀ ਸਿਪਾਹੀ ਆਣਾ ਹੀ ਮੌਤ ਮਰਨ ਦੇ ਲਈ ਨਾ ਨਿਕਲਿਆ ਤਾਂ ਡੱਲਾ ਸ਼ਰਮਸਾਰ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ 'ਤੇ ਢਹਿ ਪਿਆ ਅਤੇ ਮੁਆਫ਼ੀ ਦੇ ਲਈ ਬੇਨਤੀ ਇਸ ਤਰ੍ਹਾਂ ਕਰਨ ਲੱਗਾ।

ਸਰਸਾ ਨਦੀ ਤੇ ਪਰਿਵਾਰ ਵਿਛੋੜਾ ਪੈਣ ਮਗਰੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੁਰੂ ਘਰ ਦੇ ਰਸੋਈਏ ਗੰਗੂ ਦੇ ਪਿੰਡ ਪਹੁੰਚੇ। ਲਾਲਚ ਵੱਸ ਹੋਏ ਗੰਗੂ ਨੂੰ ਉਸਦੀ ਮਾਂ ਮੱਤਾਂ ਦਿੰਦੀ ਹੈ ਕਿ ਪੁੱਤਰਾ ਮਰਦ ਦੀ ਮਾਇਆ ਤੇ ਬਿਰਛ ਦੀ ਛਾਇਆ ਨੇ ਨਾਲ ਨਹੀਂ ਜਾਣਾ।

ਸਾਰਾ ਪਰਿਵਾਰ ਵਾਰਨ ਪਿੱਛੋਂ ਦੀਨੇ ਕਾਂਗੜ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਦਸ਼ਾਹ ਔਰੰਗਜ਼ੇਬ ਦੇ ਨਾਮ ਇੱਕ ਚੜ੍ਹਦੀ ਕਲਾ ਦੀ ਚਿੱਠੀ ਲਿਖੀ, ਜਿਸ ਨੂੰ ਮਹਾਰਾਜ ਨੇ ਜ਼ਫਰਨਾਮਾ ਦਾ ਨਾਮ ਦਿੱਤਾ। ਸਤਿਗੁਰੂ ਨੇ ਕਿਹਾ, ਕੀ ਹੋਇਆ ਜੇ ਮੇਰੇ ਚਾਰ ਪੁੱਤਰ ਤੋਂ ਸ਼ਹੀਦ ਕਰ ਦਿੱਤੇ ਹਨ ਪਰ ਮੇਰਾ ਕੁੰਡਲ ਜਾਂ ਸੱਪ ਵੀਰ ਖਾਲਸਾ ਅਜੇ ਨਹੀਂ ਮਰਿਆ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

घुर्जोत अर्जुन माहे तरी रामदास गुरु जग धारण को।

جس پاس بیٹھیا سوئیے سبنا دا ریسا ستنام

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰੂ ਪ੍ਰਸਾਦ। ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੁ ਹੇ ਸੰਸਾਰ ਤਾਪ ਹਰਣੇ ਕਰੁਣਾਮੈ ਸਭ ਦੁਖ ਹਰੋ।

मया शरीर स्वस्थ खीण समय सिमरंत नानक राम दामोदर माधवे। वाहिगुरु जी का खालसा, वाहिगुरु जी की फतेह। गुरु रूप सत्संग जीओ, अज दा ये महान वाक धनाश्री राग पंजवें गुरु नानक धन गुरु अर्जन देव जी महाराज दी अजीम रचना। पहली पंक्ति तो मैं खुलासा आप जी दे सामने करण दा निमाणा यतन करा। मांगो राम ते सब थोक, थोक कहने ने पदार्थां, मैं सारे पदार्थ, सब लवज है सब, मैं सारे पदार्थ हे राम तैथों मंगदा। बस इन्हें ही बोला नू आधार बना के मैं कुछ खुलासा रखा। जो साढ़े शरीर दे अंदर पानी है, इदा बार दे पानी नाल संबंध है। अगर बार पानी नहीं है सरोवर देच, दरिया देच, नलके देच, घर देच, फिर साड़ा शरीर नहीं हो सकता। साढ़े अंदर दी पवन दा बार दी पवन नाल जो व्यापक है संबंध है। अगर बार पवन ना होवे फिर साढ़े अंदर ए पवन नहीं हो सकती। साढ़े शरीर दी अग्नि दा बार दी अगन नाल बहुत गहरा संबंध है। अगर बार सूरज ठंडा पै जाए तो ये शरीर ठंडा हो जाएगा। आखिर मुर्दे दी पहचान यही होती है, हाथ पैर ठंडे हो गए। भावें शरीर दिच अगन है पर इसका केंद्र बार है सूरज। भावें शरीर दिच पवन है पर पवन व्यापक बार है। इसे तरह भावें शरीर दिच पानी है पर पानी का केंद्र सागर बार है। तो इस आधार पे मैं कह दिया शरीर दा जीवन सारे दा सारा बार मुखी है। इदियां सारियां लोड़ां दी पूर्ति बारों होंदी है। हुण मैं अर्ज करां साडा फिर दूजा सूक्ष्म शरीर है जो इस शरीर दे अंदर है जिन्हों जीव आत्मा कहंदे ने, उस दी लोड़ां दी पूर्ति अंदरों ही आउंदी है, बाहरों नहीं आउंदी। तो इस तो कुछ स्पष्ट हो गया, कुछ जीवन ऐसा है जो साडा बाहर है, कुछ जीवन ऐसा है जो साडा अंदर है। संसार से निगाह मारिए, कुछ ऐसे ने, बहुतात विच ऐसे ने, बाहरों पे जी रहे ने, अंदरों मुर्दा ने। टावें ऐसे ने, अंदरों ते जी रहे ने, बाहरों मुर्दा ने। विरला कोई ऐसा है बाहरों भी जी रहे अंदरों भी। हुण फिर मैं इसनों इस तरह खोला, स्वास अंदर गई, स्वास ग्रास इसनों कहने ने, अंदर ग्रास बाहर स्वास। जैसे स्वास अंदर गई ग्रास बनी, हुण मैं इनू अंदर ही रोकना चाहवां, बाहर नहीं कढ़ना। ये देही नहीं हो सकती, ये शरीर नहीं रह सकता। मैं स्वास बाहर कढ़ी ते हुण मैं बाहर ही इसनों रोकना चाहवां, अंदर ले नहीं जाना, तां भी मैं नहीं हो सकता। कि अंदर भी जानी चाहिए, बाहर भी आनी चाहिए, ऐसा प्रभु ने नियम बनाया। ऐसा देखने विच आया, कुछ एक ने
ਅੰਦਰ ਰੋਕਣ ਦਾ ਯਤਨ ਕੀਤਾ, ਪ੍ਰਾਣਾਯਾਮ ਜਾਂ ਜੀਵ ਆਤਮਾ ਦੀ ਸੰਭਾਲ ਕੀਤੀ। ਇਹ ਵਿਚਾਰੇ ਬਾਹਰੋਂ ਮੁਹਤਾਜ ਹੋ ਗਏ, ਭਿਕਸ਼ੂ ਬਣ ਗਏ, ਭਿਖਾਰੀ ਬਣ ਗਏ, ਮੰਗ ਕੇ ਗੁਜ਼ਾਰਾ ਕਰਨਾ। ਕੋਈ ਅੰਦਰ ਚਾਹੀਦਾ ਸਵਾਸ, ਬਾਹਰ ਦੀ ਸਾਨੂੰ ਫਿਕਰ ਨਹੀਂ। ਪਰ ਕੌਣ ਦੱਸੇ? ਪਰਮਾਤਮਾ ਨੇ ਜੀਵਨ ਐਸਾ ਬਣਾਇਆ, ਕੁਛ ਬਾਹਰ ਹੈ ਕੁਛ ਅੰਦਰ। ਜਿਨ੍ਹਾਂ ਨੇ ਸਿਰਫ ਬਾਹਰ ਦੀ ਫਿਕਰ ਕੀਤੀ, ਪਦਾਰਥ ਹੀ ਚਾਹੀਦੇ, ਉਹ ਅੰਦਰੋਂ ਮੁਰਦਾ ਹੋ ਗਏ। ਜੋ ਨਿਰਾਕਾਰ ਦੇ ਰੂਪ ਵਿੱਚ ਅੰਦਰ ਪਰਮਾਤਮਾ ਹੈ, ਉਹੀ ਆਕਾਰ ਦੇ ਰੂਪ ਬਾਹਰ ਪਦਾਰਥ ਹੈ। ਪਦਾਰਥ ਅਤੇ ਪਰਮਾਤਮਾ ਦਾ ਅੰਤਰਾ ਨਾ ਸਮਝਣਾ। ਗੁਰੂ ਘਰ ਵਿੱਚ ਇਹ ਅੰਤਰਾ ਨਹੀਂ ਹੈ। ਜੋ ਨਿਰਾਕਾਰ ਦੇ ਰੂਪ ਵਿੱਚ ਪਰਮਾਤਮਾ ਹੈ, ਉਹ ਆਕਾਰ ਦੇ ਰੂਪ ਵਿੱਚ ਪਦਾਰਥ ਹੈ। ਜੋ ਨਿਰਾਕਾਰ ਦੇ ਰੂਪ ਨਿਰੰਕਾਰ ਹੈ, ਉਹ ਆਕਾਰ ਦੇ ਰੂਪ ਵਿੱਚ ਸੰਸਾਰ ਹੈ। ਸੰਸਾਰ ਛੋੜਾਂਗੇ, ਪਦਾਰਥ ਛੋੜਾਂਗੇ, ਇਹ ਬਾਹਰ ਦਾ ਜੀਵਨ, ਇਹ ਤਨ ਮੁਹਤਾਜ ਹੋ ਜਾਏਗਾ, ਭਿਖਾਰੀ ਹੋ ਜਾਏਗਾ, ਭਿਕਸ਼ੂ ਹੋ ਜਾਏਗਾ। ਬਾਹਰ ਦੀ ਫਿਕਰ ਜੈਨ ਧਰਮ ਦੇ ਬਾਣੀ ਅਤੇ ਮਹਾਤਮਾ ਬੁੱਧ ਨੇ ਛੋੜ ਦਿੱਤੀ। ਤਾਂ ਹੋਇਆ ਕਿ ਦੁਆਰੇ ਦੁਆਰੇ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਨਾ। ਅਤੇ ਮੈਂ ਅਕਸਰ ਅਰਜ਼ ਕਰਦਾ ਹੁੰਦਾ, ਇਹ ਵਿਅਕਤੀਗਤ ਧਰਮ ਹੋ ਸਕਦਾ ਔਰ ਹੈ, ਸਮੂਹਕ ਸਮਾਜਿਕ ਧਰਮ ਨਹੀਂ ਹੋ ਸਕਦਾ। ਕਿਉਂ? ਅਗਰ ਸਾਰੇ ਹੀ ਮੰਗਣ ਲੱਗ ਪੈਣ ਤਾਂ ਫਿਰ ਦੇਗਾ ਕੌਣ? ਕੌਣ? ਕੋਈ ਦੇਣ ਵਾਲਾ ਵੀ ਤਾਂ ਚਾਹੀਦਾ। ਸਿਰਫ ਅੰਦਰ ਦੀ ਫਿਕਰ ਕੀਤੀ, ਬਾਹਰ ਦੀ ਨਹੀਂ। ਔਰ ਬਹੁਤੀ ਦੁਨੀਆ ਜਿਨ੍ਹਾਂ ਨੇ ਬਾਹਰ ਦੀ ਫਿਕਰ ਕੀਤੀ, ਅੰਦਰ ਦੀ ਨਹੀਂ। ਗੁਰਬਾਣੀ ਕਹਿੰਦੀ ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭ੍ਰਮ ਕੀਤਾ। ਇਹ ਇੱਕ ਭਰਮ ਹੈ ਕਿ ਪਰਮਾਤਮਾ ਅੰਦਰ ਹੈ ਬਾਹਰ ਨਹੀਂ, ਬਾਹਰ ਹੈ ਅੰਦਰ ਨਹੀਂ। ਜੈਸੇ ਕਬੀਰ ਕਹਿੰਦੇ, ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਈ। ਕੁਛ ਕਹਿੰਦੇ ਨੇ ਸਭ ਕੁਛ ਬਾਹਰ ਹੀ ਹੈ, ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਈ। ਕੁਛ ਕਹਿੰਦੇ ਨੇ ਅੰਦਰ ਹੈ ਅੰਦਰ ਹੈ, ਕੁਛ ਕਹਿੰਦੇ ਨੇ ਬਾਹਰ ਹੈ ਬਾਹਰ ਹੈ। ਪਰ ਸਤਿਗੁਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪ੍ਰਵਾਨ ਕਰਦੇ ਨੇ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭ੍ਰਮ ਕੀ ਕਾਈ। ਬਾਹਰ ਅਤੇ ਅੰਦਰ ਇੱਕੋ ਹੀ ਜਾਣੋ। ਜੋ ਬਾਹਰ ਪਦਾਰਥ ਦੇ ਰੂਪ ਵਿੱਚ ਹੈ, ਉਹੀ ਅੰਦਰ ਪਰਮਾਤਮਾ ਦੇ ਰੂਪ ਵਿੱਚ ਹੈ। ਜੋ ਬਾਹਰ ਪਰਿਵਾਰ ਦੇ ਰੂਪ ਵਿੱਚ ਹੈ, ਉਹੀ ਅੰਦਰ ਨਿਰੰਕਾਰ ਦੇ ਰੂਪ ਵਿੱਚ ਹੈ। ਜਾਂ ਫਿਰ ਮੈਂ ਇੰਜ ਕਹਿ ਦਿਆਂ, ਜੋ ਬਾਹਰ ਧਨ ਦੇ ਰੂਪ ਵਿੱਚ ਹੈ, ਉਹੀ ਅੰਦਰ ਧਰਮ ਦੇ ਰੂਪ ਵਿੱਚ ਹੈ। ਬਾਹਰ ਦਾ ਜੀਵਨ ਧਨ ਤੋਂ ਬਿਨਾਂ ਨਹੀਂ ਚੱਲੇਗਾ, ਅੰਦਰ ਦਾ ਜੀਵਨ ਧਰਮ ਤੋਂ ਬਿਨਾਂ ਨਹੀਂ ਚੱਲੇ। ਇਸ ਨੂੰ ਗਹਿਰਾਈ ਨਾਲ ਲਵਾਂਗੇ, ਬਾਹਰ ਦੀ ਸਾਰੀ ਜ਼ਿੰਦਗੀ ਧਨ 'ਤੇ ਖੜੀ ਹੈ। ਹੁਣ ਮੈਂ ਇਸ ਪੰਕਤੀ ਨੂੰ ਲਵਾਂ, ਮੰਗੋ ਰਾਮ 'ਤੇ ਸਭ ਤੋਕ। ਮਨੁੱਖ ਦਾ ਹਿਰਦਾ ਕਿਸੇ ਵਕਤ ਵੀ ਅਮੰਗ ਨਹੀਂ ਹੋ ਸਕਦਾ, ਹਰ ਵਕਤ ਮੰਗਦਾ, ਹਰ ਵਕਤ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਮਨੁੱਖ ਦੇ ਮਨ ਵਿੱਚ ਖਾਹਿਸ਼ਾਂ ਚੱਲਦੀਆਂ ਨੇ। ਅਤੇ ਖਾਹਿਸ਼ਾਂ ਦਾ ਮਤਲਬ ਕੀ ਹੈ? ਕੁਝ ਖਾਹਿਸ਼ ਹੈ, ਕੁਝ ਚਾਹੀਦਾ ਹੈ, ਕੋਈ ਲੋੜ ਹੈ, ਮੰਗ ਹੈ। ਭਰਤਰੀ ਤੇ ਕਿਹਾ ਕਰਦੇ ਸਨ, ਮਨੁੱਖ 40 ਦਿਨ ਰੋਟੀ ਤੋਂ ਬਿਨਾਂ ਵੀ ਰਹਿ ਸਕਦਾ, ਮਨੁੱਖ 4 ਦਿਨ ਪਾਣੀ ਤੋਂ ਬਿਨਾਂ ਵੀ ਰਹਿ ਸਕਦਾ, ਔਰ ਮਨੁੱਖ 8 ਦਿਨ ਸਵਾਸਾਂ ਤੋਂ ਬਿਨਾਂ ਵੀ ਰਹਿ ਸਕਦਾ। ਕਿਉਂਕਿ ਪ੍ਰਾਣਾਯਮ ਦੀ ਉਹ ਸਾਧਨਾ ਕਰਦਾ ਸੀ, ਪ੍ਰਾਣਾਂ ਨੂੰ ਰੋਕ ਲੈਂਦਾ ਸੀ, ਸਵਾਸਾਂ ਨੂੰ ਰੋਕ ਲੈਂਦਾ ਸੀ। ਤਾਂ ਉਹਦਾ ਕਹਿਣਾ ਠੀਕ ਹੈ। ਭਾਵੇਂ ਅੱਜ ਦੀ ਇਹ ਨਵੀਨ ਸਾਇੰਸ ਐਸਾ ਕਹਿੰਦੀ ਹੈ, ਰੋਟੀ ਤੋਂ ਬਿਨਾਂ ਮਨੁੱਖ ਵੱਧ ਤੋਂ ਵੱਧ ਇੱਕ ਰਿਸ਼ਟ ਪੁਸ਼ਟ ਸਰੀਰ
90 ਦਿਨ ਤੱਕ ਰਹਿ ਸਕਦਾ ਹੈ। ਦੁਨੀਆਂ ਦੇ ਜਿਨ੍ਹਾਂ ਨੇ ਮਰਨ ਵਰਤ ਰੱਖੇ ਨੇ, ਕੋਈ 74 ਦਿਨ ਤੱਕ ਜ਼ਿੰਦਾ ਰਿਹਾ ਹੈ, ਕੋਈ 72 ਦਿਨ ਤੱਕ, ਐਸਾ ਰਿਕਾਰਡ ਹੈ। ਪਰ ਨਵੀਨ ਖੋਜ ਐਸਾ ਕਹਿੰਦੀ ਹੈ, ਮਨੁੱਖ 90 ਦਿਨ 3 ਮਹੀਨੇ ਰੋਟੀ ਤੋਂ ਬਿਨਾਂ ਰਹਿ ਸਕਦਾ। ਪਰ ਭਰਤਰੀ ਐਸਾ ਕਹਿੰਦੇ ਨੇ ਕਿ ਇੱਕ ਮਨੁੱਖ 40 ਦਿਨ ਰੋਟੀ ਤੋਂ ਬਿਨਾਂ ਰਹਿ ਸਕਦਾ, 40 ਦਿਨ ਇਸਦਾ ਤਿਆਗ ਕਰ ਸਕਦਾ, ਇਸ ਤੋਂ ਬਾਅਦ ਨਹੀਂ ਕਰ ਸਕੇਗਾ, ਮੌਤ ਹੋ ਜਾਏਗੀ, ਭੁੱਖਾ ਮਰ ਜਾਏਗਾ। ਮਨੁੱਖ 4 ਦਿਨ ਪਾਣੀ ਦਾ ਵੀ ਤਿਆਗ ਕਰ ਸਕਦਾ, ਇਸ ਤੋਂ ਅਧਿਕ ਨਹੀਂ ਕਰ ਸਕੇਗਾ, ਅੰਦਰ ਇਤਨੀ ਗਰਮੀ ਵੱਧ ਜਾਏਗੀ, ਮੌਤ ਹੋ ਜਾਏਗੀ। ਮਨੁੱਖ 8 ਦਿਨ ਸਵਾਸਾਂ ਤੋਂ ਬਿਨਾਂ ਵੀ ਰਹਿ ਸਕਦਾ। ਜਿਨ੍ਹਾਂ ਨੇ ਤਜਰਬੇ ਕੀਤੇ ਨੇ ਪ੍ਰਾਣਾ ਯਮ ਦੇ, ਉਹ 8-8 ਦਿਨ ਸਵਾਸਾਂ ਨੂੰ ਰੋਕ ਲੈਂਦੇ, ਨਹੀਂ ਚਲਾਉਂਦੇ, ਸਵਾਸ ਚੱਲਦੇ ਹੀ ਨੇ, ਭਾਵੇਂ ਕਈਆਂ ਦੀ ਪੱਖ ਵਿੱਚ ਲੰਬੀ ਸਾਧਨਾ ਵੀ ਹੈ। 8 ਦਿਨ ਸਵਾਸਾਂ ਤੋਂ ਬਿਨਾਂ ਵੀ ਰਹਿ ਸਕਦਾ। ਮੈਨੂੰ ਕੁਝ ਪ੍ਰਾਚੀਨ ਗ੍ਰੰਥ ਪੜ੍ਹਨ ਨੂੰ ਮਿਲੇ, ਬਈ ਸੱਪ ਜਿਨ੍ਹਾਂ ਨੂੰ ਡੰਗ ਮਾਰ ਜਾਂਦਾ ਕੋਬਰਾ ਨਾਲ, ਆਮ ਲੋਕ ਸਮਝਦੇ ਨੇ ਹੁਣ ਮਰ ਗਿਆ ਕਿਉਂਕਿ ਸਵਾਸ ਨਹੀਂ ਚੱਲਦੇ, ਪਰ ਪ੍ਰਾਚੀਨ ਆਯੁਰਵੇਦਿਕ ਗ੍ਰੰਥ ਕਹਿੰਦੇ ਨੇ ਸੱਪ ਦਾ ਡੰਗਿਆ ਹੋਇਆ 8 ਦਿਨ ਨਹੀਂ ਮਰਦਾ, 8 ਦਿਨ ਜ਼ਿੰਦਾ ਰਹਿੰਦਾ। ਇਸ ਵਾਸਤੇ ਪੁਰਾਣੇ ਸਮੇਂ ਦੇ 8 ਦਿਨ ਤੱਕ ਉਪਚਾਰ ਕਰਦੇ ਰਹਿੰਦੇ ਸਨ, ਮਤਾਂ ਕਿਧਰੇ ਸਵਾਸ ਚੱਲ ਪਏ, ਔਰ ਐਸਾ ਹੋਇਆ ਕਿਧਰੇ ਕਿਧਰੇ ਚੱਲ ਪਏ ਸਨ, ਇੱਕ ਮੈਂ ਅਤ ਕਥਨੀ ਨਹੀਂ ਕਰ ਰਿਹਾ। ਉਸ ਤੋਂ ਇੱਕ ਗੱਲ ਸਪਸ਼ਟ ਹੋ ਗਈ ਕਿ 8 ਦਿਨ ਮਨੁੱਖ ਸਵਾਸਾਂ ਤੋਂ ਬਿਨਾਂ ਵੀ ਰਹਿ ਸਕਦਾ, 4 ਦਿਨ ਮਨੁੱਖ ਪਾਣੀ ਤੋਂ ਬਿਨਾਂ ਵੀ ਰਹਿ ਸਕਦਾ, 40 ਦਿਨ ਮਨੁੱਖ ਰੋਟੀ ਤੋਂ ਬਿਨਾਂ ਵੀ ਰਹਿ ਸਕਦਾ, ਪਰ ਮੰਗ ਤੋਂ ਬਿਨਾਂ, ਖਾਹਿਸ਼ ਤੋਂ ਬਿਨਾਂ ਇੱਕ ਸੈਕਿੰਡ ਵੀ ਨਹੀਂ ਰਹਿ ਸਕਦਾ। ਅੰਦਰ ਹਰ ਵਕਤ ਹਰ ਵਕਤ ਚੱਲਦੀ। ਫਿਰ ਇਸ ਤੋਂ ਹੀ ਨਿਰਣਾ ਹੋਵੇਗਾ ਕਿ ਮਨੁੱਖ ਕੀ ਹੈ, ਤੂੰ ਕਿਸ ਤਰ੍ਹਾਂ ਨਾਪਾਂਗੇ, ਇਹਦੀ ਮੰਗ ਕੀ ਹੈ, ਇਹਦੀ ਚਾਹਤ ਕੀ ਹੈ, ਇਹਦੀ ਚਾਹਤ ਕੀ ਹੈ, ਮਨੁੱਖ ਨੂੰ ਕਿਸ ਤਰ੍ਹਾਂ ਨਾਪਾਂਗੇ। ਰੰਗ ਰੂਪ ਤੋਂ ਕਤਈ ਨਹੀਂ, ਉਹਦੇ ਕੱਪੜਿਆਂ ਤੋਂ ਕਤਈ ਨਹੀਂ, ਉਸਦੇ ਮਜ਼ਹਬ ਤੋਂ, ਹਰ ਮਜ਼ਹਬ ਦੇ ਚੰਗੇ ਮਨੁੱਖ ਹੁੰਦੇ ਨੇ, ਹਰ ਮਜ਼ਹਬ ਦੇ ਮਾੜੇ ਮਨੁੱਖ ਹੁੰਦੇ, ਹਰ ਕੌਮ ਦੇ ਚੰਗੇ ਮਨੁੱਖ ਹੁੰਦੇ ਨੇ, ਹਰ ਕੌਮ ਦੇ ਚ ਮਾੜੇ ਮਨੁੱਖ ਹੁੰਦੇ। ਮਨੁੱਖ ਨੂੰ ਕਿਸ ਤਰ੍ਹਾਂ ਨਾਪਾਂਗੇ, ਚੰਗਾ ਹੈ, ਮਹਾਨ ਹੈ। ਅਨੁਭਵੀ ਗਿਆਨੀ ਐਸਾ ਕਹਿੰਦੇ ਨੇ ਉਹਦੀ ਮੰਗਾਂ ਤੋਂ ਪਤਾ ਚੱਲੇਗਾ ਇਹ ਚੰਗਾ ਹੈ ਕਿ ਮਾੜਾ ਹੈ, ਉਹਦੀ ਖਾਹਿਸ਼ਾਂ ਤੋਂ ਪਤਾ ਚੱਲੇਗਾ। ਮਨੁੱਖ ਕੀ ਹੈ, ਵੇਖੋ ਉਹਦੀ ਖਾਹਿਸ਼ ਕੀ ਹੈ, ਮਨੁੱਖ ਕੀ ਹੈ, ਇਹਦੀ ਮੰਗ ਕੀ ਹੈ, ਅਤੇ 24 ਘੰਟੇ ਹਰ ਵਕਤ ਅੰਦਰ ਮੰਗ ਚੱਲਦੀ ਹੈ। ਇਸ ਵਾਸਤੇ ਇੱਕ ਆਮ ਪੰਜਾਬੀ ਦਾ ਅਤੇ ਮੁਹਾਵਰਾ ਵੀ ਪ੍ਰਚਲਿਤ ਹੈ, ਜਬ ਲਗ ਸਵਾਸ ਤਬ ਲਗ ਆਸ, ਆਸ ਅਤੇ ਸਵਾਸ ਦੋਵੇਂ ਇਕੱਠੇ ਹੀ ਚੱਲਦੇ ਨੇ, ਸਵਾਸ ਚੱਲ ਰਹੇ ਨੇ, ਆਸ ਚੱਲ ਰਹੀ ਹੈ, ਸਵਾਸ ਚੱਲ ਰਹੇ ਨੇ, ਮੰਗ ਚੱਲ ਰਹੀ ਹੈ। ਮਨੁੱਖ ਦਾ ਹਿਰਦਾ ਅਮੰਗ ਨਹੀਂ ਆਉਂਦਾ, ਮਨੁੱਖ ਦਾ ਮਨ ਖਾਹਿਸ਼ਾਂ ਤੋਂ ਰਹਿਤ ਨਹੀਂ ਆਉਂਦਾ। ਹਰ ਵਕਤ ਮੰਗ ਅੰਦਰ ਚੱਲਦੀ ਹੈ, ਹਰ ਵਕਤ ਖਾਹਿਸ਼ਾਂ ਅੰਦਰ ਜੋ ਹੈ ਚੱਲਦੀਆਂ ਨੇ। ਇਹਨਾਂ ਖਾਹਿਸ਼ਾਂ ਤੋਂ ਪਤਾ ਚੱਲੇਗਾ ਇਹ ਮਨੁੱਖ ਟੋਟਲ ਸੰਸਾਰੀ ਹੈ ਜਾਂ ਭਗਤ ਹੈ, ਇਹ ਮਨੁੱਖ ਦੋਵੇਂ ਹੈ, ਇਹ ਸੰਸਾਰੀ ਵੀ ਹੈ, ਇਹ ਭਗਤ ਵੀ ਹੈ, ਇਹ ਗ੍ਰਸਥੀ ਵੀ ਹੈ, ਇਹ ਭਗਤ ਵੀ ਹੈ। ਇਹ ਕਿਸ ਤਰ੍ਹਾਂ ਨਾਪਾਂਗੇ, ਕਿਸ ਤਰ੍ਹਾਂ ਤੋਲਾਂਗੇ, ਉਹਦੀ ਮੰਗ ਤੋਂ, ਉਹਦੀ ਖਾਹਿਸ਼ ਤੋਂ, ਇਹਦੀਆਂ ਖਾਹਿਸ਼ਾਂ ਕੀ ਨੇ। ਅਗਰ ਇਹਦੀਆਂ ਮੰਗਾਂ ਸਾਰੀਆਂ ਬਾਹਰ ਮੁਖੀ ਨੇ, ਇਹ ਮਨੁੱਖ ਬਾਹਰ ਮੁਖੀ ਹੈ, ਸੰਸਾਰੀ ਹੈ, ਬਿਲਕੁਲ ਸੰਸਾਰੀ ਹੈ, ਇਹਦੀ ਕਿਸੇ ਵੀ ਮੰਗ ਦਾ ਅੰਦਰ ਸੰਬੰਧ ਨਹੀਂ ਹੈ। ਹਰ ਤਰ੍ਹਾਂ ਦੀ ਮੰਗ
ਬਾਹਰ ਲਿਆ ਤੇ ਸਾਰੀਆਂ ਮੰਗਾਂ ਦਾ ਕੇਂਦਰ ਫਿਰ ਕੀ ਮੰਨਦੇ ਨੇ ਬਾਹਰ ਧਨ। ਸ਼ਾਂਤੀ ਚਾਹੀਦੀ ਹੈ, ਸਕੂਨ ਚਾਹੀਦਾ, ਮਹਾਰਸ ਚਾਹੀਦਾ, ਆਨੰਦ ਚਾਹੀਦਾ, ਪ੍ਰਕਾਸ਼ ਚਾਹੀਦਾ ਹੈ। ਇਹ ਮੰਗ ਅੰਦਰ ਦੀ, ਇਹਨਾਂ ਸਾਰੀਆਂ ਮੰਗਾਂ ਦਾ ਕੇਂਦਰ ਹੈ ਪਰਮਾਤਮਾ। ਪਰਮਾਤਮਾ ਹੈ ਤਾਂ ਫਿਰ ਰਸ ਵੀ ਹੈ, ਪਰਮਾਤਮਾ ਹੈ ਤਾਂ ਫਿਰ ਆਨੰਦ ਵੀ ਹੈ, ਪਰਮਾਤਮਾ ਹੈ ਤਾਂ ਫਿਰ ਖੇੜਾ ਵੀ ਹੈ, ਖੁਸ਼ੀ ਵੀ ਹੈ। ਪਰਮਾਤਮਾ ਹੈ ਤਾਂ ਫਿਰ ਪ੍ਰਕਾਸ਼ ਵੀ ਹੈ, ਚਾਨਣਾ ਵੀ ਹੈ। ਹੁਣ ਮੈਂ ਅਰਜ਼ ਕਰਾਂ, ਧਨ ਹੈ ਤਾਂ ਪਦਾਰਥ ਵੀ ਹੈਗਾ, ਧਨ ਹੈ ਤਾਂ ਚੰਗਾ ਮਕਾਨ ਵੀ ਹੈ, ਧਨ ਹੈ ਤਾਂ ਚੰਗੇ ਕੱਪੜੇ ਵੀ ਹੈ, ਧਨ ਹੈ ਤਾਂ ਘਰ ਵਿੱਚ ਚੰਗਾ ਸਾਜ਼ੋ ਸਮਾਨ ਵੀ ਹੈ। ਧਨ ਦੇ ਨਾਲ ਸਾਰੇ ਪਦਾਰਥ ਚਲੇ ਆਉਂਦੇ ਨੇ, ਪਰਮਾਤਮਾ ਦੇ ਨਾਲ ਸਾਰੇ ਰਸ ਆ ਜਾਂਦੇ, ਸਾਰਾ ਆਨੰਦ ਆ ਜਾਂਦਾ, ਸਾਰਾ ਚਾਨਣਾ ਆ ਜਾਂਦਾ, ਸਾਰਾ ਪ੍ਰਕਾਸ਼ ਆ ਜਾਂਦਾ। ਪਰਮਾਤਮਾ ਨਹੀਂ ਤੇ ਆਨੰਦ ਕਿੱਥੇ, ਪਰਮਾਤਮਾ ਨਹੀਂ ਤੇ ਮਹਾਰਸ ਕਿੱਥੇ। ਤੇ ਮੈਂ ਅਰਜ਼ ਕਰਾਂ, ਧਨ ਹੀ ਨਹੀਂ ਤੇ ਚੰਗਾ ਮਕਾਨ ਕਿੱਥੇ, ਧਨ ਹੀ ਨਹੀਂ ਤੇ ਚੰਗੇ ਕੱਪੜੇ ਕਿੱਥੋਂ, ਧਨ ਹੀ ਨਹੀਂ ਤੇ ਘਰ ਵਿੱਚ ਚੰਗਾ ਸਾਜ਼ੋ ਸਮਾਨ ਕਿੱਥੇ। ਸਾਰੇ ਪਦਾਰਥ ਧਨ ਦੀ ਪਰਿਕਰਮਾ ਕਰਦੇ ਨੇ, ਸਾਰਾ ਰਸ ਆਨੰਦ ਖੇੜਾ ਪ੍ਰਕਾਸ਼ ਪਰਮਾਤਮਾ ਦੀ ਪਰਿਕਰਮਾ ਕਰਦਾ ਹੈ। ਪਰਮਾਤਮਾ ਹੀ ਨਹੀਂ ਤੇ ਆਨੰਦ ਕੈਸਾ, ਧਨ ਹੀ ਨਹੀਂ ਤਾਂ ਪਦਾਰਥ ਕਿੱਥੋਂ ਤੇ ਪਦਾਰਥਾਂ ਦਾ ਸੁੱਖ ਕਿੱਥੇ। ਹੁਣ ਮੈਂ ਦੂਸਰਾ ਪਹਿਲੂ ਅਰਜ਼ ਕਰਨ ਲੱਗਾ, ਪਦਾਰਥਾਂ ਦਾ ਸੁੱਖ ਸਮਾਜਿਕ ਹੈ। ਘਰ ਦੇ ਇੱਕ ਵਿਅਕਤੀ ਨੂੰ ਚੰਗਾ ਚੌਖਾ ਧਨ ਮਿਲ ਗਿਆ ਤਾਂ ਸਾਰੇ ਦਾ ਸਾਰਾ ਘਰ ਧਨਵਾਨ ਹੋ ਗਿਆ, ਸਮਾਜਿਕ ਹੈ, ਸਮਾਜਿਕ ਹੈ। ਬੜੇ ਧਿਆਨ ਨਾਲ ਸੁਣਨਾ, ਸਮਾਜਿਕ ਹੈ। ਘਰ ਦਾ ਇੱਕ ਵਿਅਕਤੀ ਧਨਵਾਨ ਹੋ ਗਿਆ ਤਾਂ ਪਤਨੀ ਵੀ ਧਨਵਾਨ ਹੋ ਗਈ ਹੈ, ਬੱਚੇ ਵੀ ਧਨਵਾਨ ਹੋ ਗਏ, ਭੈਣ ਵੀ ਧਨਵਾਨ ਹੋ ਗਈ, ਭਰਾ ਵੀ ਧਨਵਾਨ। ਧਨ ਸਮਾਜਿਕ ਹੈ ਔਰ ਉਸ ਸੁੱਖ ਦੇ ਸਾਰੇ ਸਾਜੀਦਾਰ ਹੋ ਸਕਦੇ। ਪਦਾਰਥ ਸੋਹਣਾ ਮਕਾਨ ਹੈ ਤਾਂ ਉਹਦੇ 'ਚ ਪਤੀ ਵੀ ਰਹਿ ਰਿਹਾ, ਪਤਨੀ ਵੀ ਰਹਿ ਰਹੀ ਹੈ, ਮਾਂ ਬਾਪ ਵੀ ਰਹਿ ਰਹੇ ਨੇ, ਬੱਚੇ ਵੀ ਰਹਿ ਰਹੇ ਨੇ, ਸਮਾਜਿਕ ਹੈ, ਸਮਾਜਿਕ ਹੈ। ਅਤੇ ਚੰਗਾ ਮਕਾਨ ਤਾਂ ਧਨ ਨਾਲ ਮਿਲੇਗਾ ਨਾ, ਚੰਗਾ ਮਕਾਨ ਬਣੇਗਾ ਧਨ ਨਾਲ ਬਣੇਗਾ। ਧਨ ਸਮਾਜਿਕ ਹੈ, ਇਹ ਮੈਂ ਅਰਜ਼ ਕਰਾਂ। ਕਿਸੇ ਨੂੰ ਪ੍ਰਭੂ ਦਾ ਨਾਮ ਮਿਲ ਗਿਆ, ਧਰਮ ਮਿਲ ਗਿਆ, ਇਹ ਸਮਾਜਿਕ ਨਹੀਂ ਹੈ, ਨਹੀਂ, ਇਹ ਵਿਅਕਤੀਗਤ। ਸਿਰਫ ਇੱਕ ਮਨੁੱਖ ਨੂੰ ਰਸ ਆ ਰਿਹਾ, ਸਾਰਾ ਘਰ ਬੇਰਸੀ ਨਾਲ ਜੀ ਰਿਹਾ। ਸਿਰਫ ਇੱਕ ਮਨੁੱਖ ਕੋਲ ਚਾਨਣਾ ਹੈ, ਪ੍ਰਕਾਸ਼ ਹੈ, ਸਾਰਾ ਘਰ ਮੂਰਖਤਾ ਵਿੱਚ ਜੀ ਰਿਹਾ। ਸਿਰਫ ਇੱਕ ਵਿਅਕਤੀ ਕੋਲ ਪਰਮ ਆਨੰਦ ਹੈ, ਸਾਰਾ ਘਰ ਤੇ ਪਰਮ ਕਲੇਸ਼ ਵਿੱਚ ਜੀ ਰਿਹਾ, ਲੜਾਈ ਝਗੜੇ ਵਿੱਚ ਜੀ ਰਿਹਾ। ਸਿਰਫ ਇੱਕੋ ਹੀ ਮਨੁੱਖ ਦੇ ਕੋਲ ਦੈਵੀ ਗੁਣ ਨੇ, ਸਾਰਾ ਪਰਿਵਾਰ ਤੇ ਔਗੁਣਾਂ ਦੇ ਜੀ ਰਿਹਾ। ਕਿਉਂ? ਨਾਮ ਧਰਮ ਸਮਾਜਿਕ ਨਹੀਂ। ਤੇ ਇਸ ਆਧਾਰ ਤੇ ਮੈਂ ਕਹਿੰਦਾ ਹੁੰਦਾ, ਭਾਵੇਂ ਤਰਕ ਵੀ ਖੜੀ ਹੋ ਜਾਂਦੀ ਹੈ, ਕੋਈ ਦੇਸ਼ ਪੂਰੇ ਦਾ ਪੂਰਾ ਧਾਰਮਿਕ ਨਹੀਂ ਆਉਂਦਾ। ਜਦ ਕੋਈ ਕਹਿੰਦੇ ਨੇ ਭਾਰਤ ਦੇਸ਼ ਧਾਰਮਿਕ ਦੇਸ਼ ਹੈ, ਇੰਨੇ ਲੁਟੇਰੇ, ਇਤਨੇ ਠੱਗ, ਇਤਨੇ ਬੇਈਮਾਨ, ਧਾਰਮਿਕ ਦੇਸ਼ ਨਹੀਂ ਹੈ। ਧਾਰਮਿਕ ਕੋਈ ਵਿਅਕਤੀ ਹੋਵੇਗਾ, ਕੋਈ ਇਨਸਾਨ ਹੋਵੇਗਾ, ਵਿਅਕਤੀ ਹੋਵੇਗਾ। ਸਾਰਾ ਦੇਸ਼ ਕੋਈ ਧਾਰਮਿਕ ਨਹੀਂ ਆਉਂਦਾ, ਅਤੇ ਸਾਰੀ ਕੌਮ ਵੀ ਧਾਰਮਿਕ ਨਹੀਂ ਆਉਂਦੀ, ਚਾਹੇ ਹਿੰਦੂ ਨੇ, ਚਾਹੇ ਸਿੱਖ ਨੇ, ਚਾਹੇ ਮੁਸਲਿਮ ਨੇ, ਚਾਹੇ ਕ੍ਰਿਸਚਨ ਨੇ, ਯਹੂਦੀ ਨੇ, ਪਾਰਸੀ ਨੇ, ਜੈਨੀ ਨੇ, ਬੋਧੀ ਨੇ, ਸਾਰੀ ਕੌਮ ਨਾਮ ਰਸਕ ਨਹੀਂ ਆਉਂਦੀ, ਧਾਰਮਿਕ ਨਹੀਂ ਆਉਂਦੀ। ਹੁਣ ਸਾਰੀ ਕੌਮ ਦੀ ਗੱਲ ਛੱਡੋ, ਸਾਰਾ ਸ਼ਹਿਰ ਵੀ ਧਾਰਮਿਕ ਨਹੀਂ ਆਉਂਦਾ। ਕਹਿ ਸਕਦੇ
ਸਾਰਾ ਦੇਸ਼ ਧਾਰਮਿਕ ਹੈ। ਇਹ ਧਰਮ ਨਗਰੀ ਸਿਫਤੀ ਦਾ ਘਰ। ਇੱਥੇ ਉਸ ਦਿਨ ਮੈਂ ਦੋ ਚਾਰ ਬੰਦਿਆਂ ਨੂੰ ਰੋਂਦਿਆਂ ਦੇਖਿਆ, ਬਈ ਸਾਡੀ ਤਾਂ ਜੇਬ ਕੱਟ ਗਈ, ਪੈਸੇ ਹੀ ਜਾਂਦੇ ਰਹੇ, ਵਾਪਸ ਕਿਸ ਤਰ੍ਹਾਂ ਜਾਈਏ। ਇਹ ਡਕੈਤ ਵੀ ਇੱਥੇ ਹੀ ਨੇ, ਇਹ ਜੇਬ ਕਤਰੇ ਵੀ ਇੱਥੇ ਹੀ ਨੇ, ਇਹ ਚੋਰ ਵੀ ਤਾਂ ਇੱਥੇ ਹੀ ਨੇ। ਕੋਈ ਪੂਰੇ ਦਾ ਪੂਰਾ ਸ਼ਹਿਰ ਵੀ ਧਾਰਮਿਕ ਨਹੀਂ ਆਉਂਦਾ। ਯਤਨ ਪ੍ਰਿਥਵੀ 'ਤੇ ਹੋਇਆ ਸੀ ਕਿ ਚਲੋ ਕਮ ਸੇ ਕਮ ਇੱਕ ਸ਼ਹਿਰ 'ਤੇ ਪੂਰਾ ਧਾਰਮਿਕ ਬਣਾਈਏ। ਹਜ਼ਾਰਾਂ ਸਾਲ ਪਹਿਲੇ ਇਸ ਤਰ੍ਹਾਂ ਦਾ ਯਤਨ ਕੀਤਾ ਸੀ ਸ਼ਿਵ ਜੀ ਨੇ, ਮਹਾਦੇਵ ਨੇ ਕੀਤਾ ਸੀ। ਉਹਨਾਂ ਨੇ ਕਾਸ਼ੀ ਵਸਾਈ, ਬਨਾਰਸ ਵਸਾਈ, ਔਰ ਹੁਕਮ ਇਹ ਕੀਤਾ ਜੋ ਬੈਰਾਗੀ ਮਨੁੱਖ ਨੇ, ਜਿਨ੍ਹਾਂ ਨੂੰ ਸੰਸਾਰ ਤੋਂ ਬੈਰਾਗ ਹੋ ਗਿਆ, ਕੋਈ ਪਕੜ ਨਹੀਂ, ਉਹ ਇੱਥੇ ਆਵਣ ਦੂਜੇ ਨੇ। ਦੂਜੇ ਇਸ ਵਾਸਤੇ ਬਨਾਰਸ ਨੂੰ ਸ਼ਿਵਾਂ ਦੀ ਨਗਰੀ ਕਹਿੰਦੇ ਨੇ, ਮਹਾਂਦੇਵ ਦਾ ਸ਼ਹਿਰ ਕਹਿੰਦੇ ਨੇ। ਔਰ ਮਹਾਂਦੇਵ ਕਿਹਾ ਕਰਦੇ ਸਨ ਸਾਰੀ ਦੁਨੀਆਂ ਵਿੱਚ, ਬਨਾਰਸ ਦੇ ਸੰਤ ਮਸ਼ਹੂਰ ਹੋਣਗੇ, ਸਾਰੀ ਦੁਨੀਆਂ ਵਿੱਚ ਬਨਾਰਸ ਦੇ ਬ੍ਰਹਮ ਗਿਆਨੀਆਂ ਦੀ ਧੁੰਮ ਪੈਗੀ, ਸਾਰੀ ਦੁਨੀਆਂ ਜਾਣੇਗੀ ਕਿ ਸ਼ਹਿਰ ਪੂਰੇ ਦਾ ਪੂਰਾ ਧਾਰਮਿਕ ਹੈ, ਸਾਰੇ ਹੀ ਭਗਤ ਨੇ, ਸਾਰੇ ਹੀ ਬ੍ਰਹਮ ਗਿਆਨੀ ਨੇ। ਚਲੋ ਐਸਾ ਅਸੀਂ ਮੰਨ ਵੀ ਲੈਂਦੇ ਹਾਂ ਸ਼ਿਵ ਜੀ ਦੇ ਵਕਤ ਹੋਇਆ ਹੋਵੇ, ਕਿ ਉਹਨਾਂ ਬਾਕੀਆਂ ਨੂੰ ਆਉਣ ਨਹੀਂ ਦਿੱਤਾ ਹੋਣਾ, ਕਿ ਜਿਹੜੇ ਬੈਰਾਗੀ ਮਨੁੱਖ ਹੋਣੇ ਨੇ, ਰਸਕ ਹੋਣੇ ਨੇ, ਉਹ ਹੀ ਇਕੱਠੇ ਕੀਤੇ, ਉਹ ਹੀ ਰਹੋ। ਸਹਿਜੇ ਸਹਿਜੇ ਸਹਿਜੇ ਸਹਿਜੇ ਸਮੇਂ ਦੀ ਚਾਲ ਐਸੀ ਚੱਲੀ, ਅੱਜ ਬਨਾਰਸ ਦੇ ਸੰਤ ਮਸ਼ਹੂਰ ਨਹੀਂ ਨੇ, ਅੱਜ ਬਨਾਰਸ ਦੇ ਠੱਗ ਮਸ਼ਹੂਰ। ਗਲੇ ਜਿਨਾ ਜਪਮਾਲੀਆਂ, ਲੋਟੇ ਹੱਥ ਨ ਬਸ ਐਨ ਚਿੱਟੇ ਚਮਕਦੇ ਲੋਟੇ, ਗਲ ਦੇ ਚਮਾਲਾ ਹੱਥ ਦੇ ਸਿਮਰਨ। ਗਲੇ ਜਿਨਾ ਜਪਮਾਲੀਆਂ, ਲੋਟੇ ਹੱਥ ਨ ਬਸ, ਇਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਇਹ ਤੇ ਬਨਾਰਸੀ ਠੱਗ ਨੇ, ਸਾਰੇ ਦੇਸ਼ ਦੇ ਸਿਰਮੌਰ ਠੱਗ ਕਿਹੜਾ? ਬਨਾਰਸੀ ਠੱਗ। ਅਤੇ ਹੁਣ ਸ਼ਿਵ ਜੀ ਕੋਲ ਪੁੱਛ ਸਕਦੇ ਹਾਂ, ਤੁਸੀਂ ਠੱਗਾਂ ਵਾਸਤੇ ਨਗਰੀ ਵਸਾਈ ਸੀ ਕਿ ਸੰਤਾਂ ਵਾਸਤੇ? ਨਗਰੀ ਵਸਾਈ ਸੀ ਸੰਤਾਂ ਵਾਸਤੇ, ਭਗਤਾਂ ਵਾਸਤੇ, ਜਿਨ੍ਹਾਂ ਨੇ ਰੱਬ ਦਾ ਨਾਮ ਜਪਣਾ ਅਤੇ ਜਿਹੜੇ ਬੈਰਾਗੀ ਨੇ ਉਹ ਆ ਕੇ ਇੱਥੇ ਰਹਿਣ। ਪਰ ਅੱਜ ਤੇ ਬਨਾਰਸ ਦਾ ਠੱਗ ਸਾਰੇ ਦੇਸ਼ ਵਿੱਚ ਮਸ਼ਹੂਰ। ਤਾਂ ਮੈਂ ਇੰਜ ਅਰਜ਼ ਕਰਾਂ, ਕੋਈ ਪੂਰੇ ਦਾ ਪੂਰਾ ਮੁਲਕ ਧਾਰਮਿਕ ਨਹੀਂ ਆਉਂਦਾ, ਕੋਈ ਪੂਰੀ ਦੀ ਪੂਰੀ ਕੌਮ ਧਾਰਮਿਕ ਨਹੀਂ ਆਉਂਦੀ, ਕੋਈ ਪੂਰੇ ਦਾ ਪੂਰਾ ਸ਼ਹਿਰ ਧਾਰਮਿਕ ਨਹੀਂ ਆਉਂਦਾ, ਨਹੀਂ। ਚਲੋ ਹੋਰ ਵੀ ਮੈਨੂੰ ਕਹਿਣ ਦੇਣਾ, ਕੋਈ ਪੂਰੇ ਦਾ ਪੂਰਾ ਪਰਿਵਾਰ ਵੀ ਧਾਰਮਿਕ ਨਹੀਂ ਆਉਂਦਾ, ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਮੈਂ ਸਿਰਫ ਤੁਹਾਨੂੰ ਇੱਕ ਸਵਈਆ ਸਰਵਣ ਕਰਾ ਦੇਣਾ, ਅਰਥ ਨਹੀਂ ਕਰਾਂਗਾ ਕਈ ਦਫ਼ਾ, ਇਹਦੇ ਉੱਤੇ ਮੇਰੀ ਜ਼ਮੀਰ 'ਤੇ ਬੋਝ ਪੈਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹੈ, ਬਾਲ ਚਤੀ ਹੈ ਸ੍ਰੀ ਚੰਦ, ਬਾਬਾਣਾ ਦੇਵਰਾ ਬੰਕਵਾਇਆ, ਲਖਮੀ ਦਾਸੋਂ ਧਰਮ ਚੰਦ, ਪੋਤਾ ਹੋਏ ਕੇ ਆਪ ਗਣਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ, ਮਹਾਂਦੇਵ ਅਹਮੇਵ ਕਰ ਕਰ ਬੇਮੁਖ, ਪੁੱਤਾਂ ਭੌਂਕਾਇਆ, ਮੀਣਾ ਹੋਇਆ ਪ੍ਰਿਥੀ ਹਰ, ਕਰਕਟ ਟੇਢਕ ਬਰਲ ਚਲਾਇਆ, ਚੰਦਨ ਵਾਸ ਨਾ ਵਾਸ ਬੁਹਾਇਆ। ਭਾਈ ਸਾਹਿਬ ਭਾਈ ਗੁਰਦਾਸ, ਚੰਦਨ ਦੇ ਨੇੜੇ ਲੈ ਕੇ ਇਹ ਚੰਦਨ ਦੀ ਮਹਿਕ ਨਹੀਂ ਲੈ ਸਕੇ। ਇਹ ਤਾਂ ਸਾਰੀ ਗੁਰੂ ਦੀ ਸੰਤਾਨ ਹੈ, ਸਾਰੀ ਸੰਤਾਨ ਹੈ। ਮੋਹਨ ਕਮਲਾ ਹੋਇਆ ਚੌਬਾਰਾ, ਮੋਰੀ ਮਨਵਾਇਆ, ਮੀਣਾ ਹੋਇਆ ਪ੍ਰਿਥੀਆ। ਪਤਾ ਹੈ ਮੀਣਾ ਕਿਸ ਨੂੰ ਕਹਿੰਦੇ ਹੈ? ਰਾਜਸਥਾਨ ਵਿੱਚ ਮੀਣਾ ਇੱਕ ਕਾਸਟ ਹੈ, ਜਾਤ ਹੈ। ਹੁਣ ਤਾਂ ਨਵੀਂ ਜਨਰੇਸ਼ਨ ਸੁਧਰ ਗਈ ਹੈ, ਠੀਕ ਹੋ ਗਈ। ਜਦ ਰਾਜਸਥਾਨ ਦੇ ਸਾਰੇ ਰਜਵਾੜੇ ਸਨ, ਸਟੇਟਾਂ ਸਨ, ਕਿਧਰੇ ਡਾਕਾ ਪੈ ਜਾਏ, ਕਿਧਰੇ ਚੋਰੀ ਹੋ ਜਾਏ, ਤਾਂ ਪੁਲਿਸ ਤਲਾਸ਼ੀ ਲੈਂਦੀ ਸੀ ਮੀਣਿਆਂ ਦੇ ਕਰਦੇ, ਇਹਨਾਂ ਵਿੱਚੋਂ ਕੋਈ ਹੋਵੇ।
ਇਹ ਕੌਮ ਬਦਨਾਮ ਹੋ ਗਈ। ਅੱਜ ਨਵੀਂ ਜਨਰੇਸ਼ਨ ਸੁਧਰ ਗਈ ਹੈ, ਠੀਕ ਹੋ ਗਈ। ਸੋ ਮੈਂ ਅਰਜ਼ ਕਰਾਂ, ਇਹ ਮੀਣਾ ਸ਼ਬਦ ਭਾਈ ਗੁਰਦਾਸ ਜੀ ਵਰਤ ਰਹੇ ਨੇ ਬਾਬਾ ਪ੍ਰਿਥੀ ਚੰਦ ਦੇ। ਮੀਣਾ ਹੋਇਆ ਪ੍ਰਿਥੀਆ ਕਰ ਕਰ ਟੇਡਕ ਬਰਲ ਚਰਾਇਆ, ਮਹਾਂਦੇਵ ਅਹਮੇਵ ਕਰ ਕਰ ਬੇਮੁਖ ਹੋ ਤਾਂ ਭੌਕਾਇਆ। ਚੰਦਨ ਵਾਸ ਨਾ ਵਾਸ ਬਹਾਇਆ, ਚੰਦਨ ਦੇ ਨੇੜੇ ਰਹਿ ਕੇ ਇਹ ਚੰਦਨ ਦੀ ਮਹਿਕ ਨਹੀਂ ਲੈ ਸਕੇ, ਨਹੀਂ ਲੈ ਸਕੇ। ਘਰ ਵਿੱਚ ਹੀ ਸੀ, ਰਾਮ ਨੂੰ ਰੋਜ਼ ਵੇਖਦੀ ਸੀ, ਪਰ ਮਤਰੇਈ ਮਾਂ ਕਹਿ ਕਹੀ ਤੇ ਕੋਈ ਰਸ ਨਹੀਂ ਲੈ ਸਕੀ, ਮੰਤਰਾ ਵੀ ਕੁਛ ਨਹੀਂ ਲੈ ਸਕੀ। ਮਾਮਾ ਹੀ ਸੀ ਕੰਸ, ਕ੍ਰਿਸ਼ਨ ਤੋਂ ਕੱਖ ਵੀ ਨਹੀਂ ਲੈ ਸਕਿਆ, ਵੈਰੀ ਬਣਿਆ। ਕੋਈ ਪੂਰੇ ਦਾ ਪੂਰਾ ਪਰਿਵਾਰ ਵੀ ਧਾਰਮਿਕ ਨਹੀਂ ਆਉਂਦਾ, ਕੋਈ ਪੂਰੀ ਦੀ ਪੂਰੀ ਕੌਮ ਤੇ ਜ਼ਾਤ ਵੀ ਧਾਰਮਿਕ ਨਹੀਂ ਆਉਂਦੀ, ਕੋਈ ਪੂਰੇ ਦਾ ਪੂਰਾ ਸ਼ਹਿਰ ਵੀ ਧਾਰਮਿਕ ਨਹੀਂ ਆਉਂਦਾ, ਕੋਈ ਪੂਰੇ ਦਾ ਪੂਰਾ ਦੇਸ਼ ਵੀ ਧਾਰਮਿਕ ਨਹੀਂ ਆਉਂਦਾ। ਧਰਮ ਵਿਅਕਤੀਗਤ ਹੈ। ਹਾਂ, ਕਿਸੇ ਦੇਸ਼ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਰੇ ਦਾ ਸਾਰਾ ਦੇਸ਼ ਧਨਵਾਨ ਹੈ, ਜੈਸੇ ਅਮੈਰੀਕਾ ਧਨਵਾਨ ਹੈ। ਸਾਰੇ ਦਾ ਸਾਰਾ ਦੇਸ਼ ਬੜਾ ਸ਼ਕਤੀਸ਼ਾਲੀ ਹੈ, ਜੈਸੇ ਕਿ ਅਮੈਰੀਕਾ ਕਹਿ ਸਕਦੇ ਹਾਂ। ਪਰ ਅੱਜ ਤੱਕ ਇਸ ਤਰ੍ਹਾਂ ਨਹੀਂ ਹੋਇਆ ਕਿ ਕੋਈ ਸਾਰੇ ਦਾ ਸਾਰਾ ਦੇਸ਼ ਧਾਰਮਿਕ ਹੈ। ਸਾਰੇ ਦਾ ਸਾਰਾ ਪਰਿਵਾਰ ਵੀ ਧਾਰਮਿਕ ਨਹੀਂ ਹੈ, ਦੇਸ਼ ਦੀ ਤਾਂ ਗੱਲ ਛੱਡ। ਇਹ ਜਿੱਥੇ ਮੈਂ ਉਦਾਹਰਣ ਦਿੰਦਾ ਹੁੰਦਾ ਉਹ ਵੀ ਤੁਹਾਡੇ ਸਾਹਮਣੇ ਰੱਖਾਂ। ਪ੍ਰਹਿਲਾਦ ਧਾਰਮਿਕ ਹੈ, ਉਹਦਾ ਪਿਤਾ ਧਾਰਮਿਕ ਨਹੀਂ, ਸਾਰਾ ਪਰਿਵਾਰ ਧਾਰਮਿਕ ਨਹੀਂ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਗੁਰੂ ਨਾਨਕ ਦੀ ਗੱਦੀ ਦੇ ਵਾਰਸ, ਕਲਯੁਗ ਦੇ ਅਵਤਾਰੀ ਪੁਰਸ਼। ਲੇਕਿਨ ਪ੍ਰਿਥੀ ਚੰਦ ਕੀ ਹੈ? ਸਾਰਾ ਦਿਨ ਲੜਦਾ ਅਤੇ ਝਗੜਦਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਕਹਿਣਾ ਵੀ ਪਿਆ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ, ਤਿੰਨ ਸਿਉ ਝਗੜਤ ਪਾਪ। ਇਹਦੇ ਪਾਪ ਹੈ, ਸਾਰਾ ਦਿਨ ਲੜਾਈ ਕਰਦਿਆਂ ਝਗੜਾ ਕਰਦਿਆਂ, ਔਰ ਉਹ ਵੀ ਪੈਸਿਆਂ ਦੀ ਖਾਤਰ, ਧਨ ਦੀ ਖਾਤਰ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਿਸ ਹੀ ਵਾਦ ਘਾਟ ਕਿਸ ਹੀ ਪੇ, ਸਗਰੇ ਲੜ ਲੜ ਮਊਆ, ਮਾਏ ਬਾਤ ਪੂਤ ਹਿਤ ਬਰਾਤਾ, ਉਨ ਘਰ ਘਰ ਮੇਲਿਓ ਦੋਆ। ਧਨ ਨੇ ਘਰ ਘਰ

ਮਕਾਨ ਦੀ ਵੰਡ ਹੋ ਰਹੀ ਸੀ। ਛੋਟਾ ਵਿਰਾ ਕਹਿੰਦਾ ਸੀ, ਇਹ ਜਿਹੜੀ ਦੀਵਾਰ ਪਾ ਰਹੇ ਹੋ ਇਹ 2 ਇੰਚ ਪਰੋ ਕਰ ਲਓ, ਮੇਰਾ ਇੱਥੇ ਜੀਨਾ ਡੰਗ ਦਾ ਬਣ ਜਾਏਗਾ, ਉੱਪਰ ਜਾਣ ਵਾਸਤੇ ਜੀਨਾ ਨਹੀਂ ਬਣਦਾ। ਵੱਡਾ ਕਹਿਣ ਲੱਗਾ, ਤੂੰ 2 ਇੰਚ ਦੀ ਗੱਲ ਕਰਨਾ, ਮੈਂ 1/2 ਇੰਚ ਵੀ ਨਹੀਂ ਛੋੜਨਾ। ਲੜਾਈ ਹੋ ਗਈ, ਗੋਲੀਆਂ ਚੱਲ ਗਈਆਂ, ਇੱਕ ਦੂਜੇ ਨੇ ਦੋਹਾਂ ਨੂੰ ਮਾਰ ਦਿੱਤਾ। UP ਦੀ ਘਟਨਾ, 2 ਇੰਚ ਦਾ ਝਗੜਾ ਜ਼ਮੀਨ ਦਾ। ਮਾਏ ਬਾਪ ਪੂਤ ਹਿਰ ਬਰਾਤਾ ਉਨ ਘਰ ਘਰ ਮੇਲਿਓ ਦੋਆ, ਕਿਸ ਹੀ ਵਾਰ ਘਾਟ ਕਿਸ ਹੀ ਪੇ, ਸਗਲੇ ਲੜ ਲੜ ਮਊਆ। ਕਿਸੇ ਨੂੰ ਵੱਧ ਆ ਗਿਆ, ਕਿਸੇ ਨੂੰ ਘੱਟ ਆ ਗਿਆ, ਝਗੜਾ ਦੁਐਤ ਦੀਵਾਰ। ਕੋਈ ਪੂਰੇ ਦਾ ਪੂਰਾ ਪਰਿਵਾਰ ਵੀ ਧਾਰਮਿਕ ਨਹੀਂ ਆਉਂਦਾ, ਧਰਮ ਸਮਾਜਿਕ ਨਹੀਂ ਹੈ, ਧਰਮ ਕੌਮੀ ਵੀ ਨਹੀਂ ਹੈ, ਸਾਰੀ ਕੌਮ ਵੀ ਧਾਰਮਿਕ ਨਹੀਂ, ਧਰਮ ਦਾ ਤਾਲੁਕ ਕੋਈ ਦੇਸ਼ ਨਾਲ ਵੀ ਨਹੀਂ ਹੈ, ਸਾਰਾ ਦੇਸ਼ ਵੀ ਧਾਰਮਿਕ ਨਹੀਂ ਆਉਂਦਾ, ਸਾਰਾ ਸ਼ਹਿਰ ਵੀ ਧਾਰਮਿਕ ਨਹੀਂ ਆਉਂਦਾ। ਵਿਅਕਤੀ ਧਾਰਮਿਕ ਆਉਂਦਾ, ਧਰਮ ਵਿਅਕਤੀਗਤ ਹੈ, ਧਨ ਵਿਅਕਤੀਗਤ ਨਹੀਂ ਹੈ। ਅਗਰ ਪੁੱਤਰ ਧਨਵਾਨ ਹੋ ਗਿਆ ਤਾਂ ਮਾਂ ਬਾਪ ਆਪਣੇ ਆਪ ਧਨਵਾਨ ਹੈ, ਪਿਤਾ ਧਨਵਾਨ ਹੋ ਗਿਆ ਤਾਂ ਘਰ ਦਾ ਸਾਰਾ ਪਰਿਵਾਰ ਆਪੇ ਹੀ ਧਨਵਾਨ ਹੋ ਗਿਆ, ਪਤਨੀ ਧਨਵਾਨ ਹੋ ਗਈ, ਬੱਚੇ ਧਨਵਾਨ ਹੋ ਗਏ। ਧਨ ਸਮਾਜਕ ਹੈ, ਵਿਅਕਤੀਗਤ ਨਹੀਂ ਹੈ, ਪਦਾਰਥ ਸਮਾਜਕ ਹੈ। ਇੱਕ ਸੁੰਦਰ ਮਕਾਨ ਬਣਾ ਲਿਆ ਕਿਸੇ ਨੇ, ਉਹਦੇ 'ਚ ਪਤਨੀ ਵੀ ਰਹਿ ਰਹੀ ਹੈ, ਬੱਚੇ ਵੀ ਰਹਿ ਰਹੇ, ਪੁੱਤਰ ਵੀ ਰਹਿ ਰਹੇ ਨੇ, ਪੋਤਰੇ ਵੀ ਰਹਿ ਰਹੇ ਨੇ, ਸਮਾਜਿਕ ਹੈ। ਪਰ ਆਤਮਿਕ ਆਨੰਦ ਕਿਸੇ ਨੂੰ ਪ੍ਰਾਪਤ ਹੋ ਗਿਆ, ਸਮਾਧੀ ਲੀਨ ਹੋ ਗਿਆ, ਘਰ ਦੇ ਸਾਰੇ ਬੰਦਿਆਂ ਦਾ ਕੋਈ ਸਮਾਧੀ ਨਾਲ ਮਤਲਬ ਹੀ ਨਹੀਂ ਹੈ, ਉਸ ਅਨੁਭਵੀ ਗਿਆਨ ਨਾਲ ਕੋਈ ਮਤਲਬ ਵੀ ਨਹੀਂ ਹੈ। ਵਿਅਕਤੀ ਧਾਰਮਿਕ ਆਉਂਦਾ ਹੈ, ਕੋਈ ਸਾਰਾ ਪਰਿਵਾਰ ਧਾਰਮਿਕ ਨਹੀਂ ਆਉਂਦਾ। ਵਿਅਕਤੀ ਧਾਰਮਿਕ ਆਉਂਦਾ ਹੈ, ਕੋਈ ਸਾਰਾ ਸ਼ਹਿਰ ਧਾਰਮਿਕ ਨਹੀਂ ਆਉਂਦਾ। ਵਿਅਕਤੀ ਧਾਰਮਿਕ ਆਉਂਦਾ ਹੈ, ਕੋਈ ਸਾਰੀ ਕੌਮ ਧਾਰਮਿਕ ਨਹੀਂ ਆਉਂਦੀ। ਔਰ ਵਿਅਕਤੀ ਧਾਰਮਿਕ ਆਉਂਦਾ ਹੈ, ਕੋਈ ਸਾਰਾ ਦੇਸ਼ ਧਾਰਮਿਕ ਨਹੀਂ ਆਉਂਦਾ। ਵਿਅਕਤੀ, ਮੈਂ ਅਕਸਰ ਅਰਜ਼ ਕਰਦਾ ਹੁੰਦਾ, ਮੀਰਾ ਧਾਰਮਿਕ ਸੀ, ਉਸਦਾ ਪਤੀ ਧਾਰਮਿਕ ਨਹੀਂ ਸੀ। ਫਿਰ ਲੋਚਨ ਧਾਰਮਿਕ ਸੀ, ਉਹਦੀ ਪਤਨੀ ਧਾਰਮਿਕ ਨਹੀਂ ਸੀ, ਭੁੱਖੀ ਨਹੀਂ ਸੀ। ਅੰਮ੍ਰਿਤ ਵੇਲੇ ਉੱਠ ਕੇ ਤ੍ਰਿਲੋਚਨ ਨਾਰਾਇਣ ਦੇ ਗੀਤ ਗਾਉਂਦਾ ਹੈ, ਪਰ ਅੰਮ੍ਰਿਤ ਵੇਲੇ ਹੀ ਨਾਲ ਉੱਠ ਕੇ ਤ੍ਰਿਲੋਚਨ ਦੀ ਪਤਨੀ ਨਾਰਾਇਣ ਨੂੰ ਗਾਲਾਂ ਕੱਢਦੀ। ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ, ਨਾਰਾਇਣ ਨਿੰਦਸ ਕਾਏ ਭੋਲੀ ਗਵਾਰੀ, ਤੂੰ ਬਿਲਕੁਲ ਗਵਾਰ ਹੈ, ਨਾ ਸਮਝ ਹੈ। ਨਾਰਾਇਣ ਦੀ ਨਿੰਦਾ ਕਰਦੀ, ਪ੍ਰਭੂ ਬਾਰੇ ਅਪਸ਼ਬਦ ਵਰਤਦੀ। ਦੁਖੀ ਸੀ, ਅਧਕੜ ਉਮਰ ਹੋ ਗਈ ਸੀ, ਘਰ ਦੇ 'ਚ ਔਲਾਦ ਨਹੀਂ ਸੀ। ਉਹ ਰੱਬ ਦੇ ਗੀਤ ਗਾਉਂਦਾ ਸੀ, ਉਹ ਰੱਬ ਦੀ ਨਿੰਦਾ ਕਰਦੀ। ਕੀ ਦਿੱਤਾ ਉਸਨੇ? ਦਿੱਤਾ ਕੀ? ਉਹਦੇ ਗੀਤ ਗਾਈਏ, ਦਿੱਤਾ ਕੀ ਉਸਨੇ? ਧਨ ਵੀ ਚੰਗਾ ਚੌਖਾ ਨਹੀਂ ਹੈ, ਰਹਿਣ ਨੂੰ ਮਕਾਨ ਵੀ ਚੰਗਾ ਚੌਖਾ ਨਹੀਂ ਹੈ, ਔਲਾਦ ਵੀ ਨਹੀਂ ਹੈ। ਐਸੇ ਪਰਮਾਤਮਾ ਦੇ ਗੀਤ ਗਾਉਣ ਦੀ ਕੀ ਲੋੜ? ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੇ ਗੀਤ ਗਾਉਂਦਾ ਹੈ, ਮਸਤੀ ਦੇ 'ਚ ਤ੍ਰਿਲੋਚਨ ਉਹ ਗਾਲਾਂ ਕੱਢਦੀ ਹੈ। ਨਾਰਾਇਣ ਨਿੰਦਸ ਕਾਏ ਭੋਲੀ ਗਵਾਰੀ, ਦੁਕਰਤ ਸੁਕਰਤ ਥਾਰੋ ਕਰਮ ਰੇ। ਦੁੱਖ ਸੁੱਖ ਤੇ ਤੇਰੇ ਕਰਮਾਂ ਦਾ ਫਲ ਹੈ, ਪ੍ਰਭੂ ਨੇ ਨਿਯਮ ਬਣਾ ਦਿੱਤਾ, ਈਸ਼ਵਰ ਨੇ ਨਿਯਮ ਬਣਾ ਦਿੱਤਾ। ਕਬੀਰ ਕਹਿੰਦੇ ਨੇ, ਐ ਰਖਵਾਦ ਨਾ ਕੀਜੇ ਰੇ ਮਨ, ਗਿਲਾ ਨਾ ਕਰ, ਸੁਕਰਤ ਕਰ ਕਰ ਲੀਜੇ ਰੇ ਮਨ, ਸ਼ੁਭ ਕਰਮ ਕਰਕੇ ਲੈ ਲੈ, ਸਭ ਕੁਝ ਪ੍ਰਾਪਤ ਕਰ ਲੈ, ਗਿਲਾ ਕਿਉਂ ਕਰਨਾ, ਨਿੰਦਾ ਜੋ ਹੈ ਕਿਉਂ ਕਰਨਾ। ਸੋ ਮੈਂ ਅਰਜ਼ ਕਰਾਂ, ਧਰਮ ਵਿਅਕਤੀਗਤ ਹੈ, ਪਤਨੀ ਧਾਰਮਿਕ ਹੈ, ਪਤੀ ਧਾਰਮਿਕ ਨਹੀਂ ਹੈ ਮੀਰਾਂ ਦਾ, ਪਤੀ ਧਾਰਮਿਕ ਹੈ, ਪਤਨੀ ਧਾਰਮਿਕ ਨਹੀਂ ਹੈ ਤ੍ਰਿਲੋਚਨ ਦੀ, ਪੁੱਤਰ ਧਾਰਮਿਕ ਹੈ, ਪਿਤਾ ਧਾਰਮਿਕ ਨਹੀਂ ਹੈ ਹਰਨਾਕਸ਼ ਧਾਰਮਿਕ ਨਹੀਂ ਹੈ, ਭਾਣਜਾ ਧਾਰਮਿਕ ਹੈ, ਵਕਤ ਦਾ ਅਵਤਾਰੀ ਪੁਰਸ਼ ਹੈ ਸ੍ਰੀ ਕ੍ਰਿਸ਼ਨ, ਕੰਸ ਧਾਰਮਿਕ ਨਹੀਂ ਹੈ, ਉਹ ਕੀ ਧਾਰਮਿਕ ਹੈ? ਤੂੰ ਕਹਿਣ ਤੋਂ ਮੇਰੀ ਮੁਰਾਦ ਹੈ, ਧਰਮ ਵਿਅਕਤੀਗਤ ਹੈ, ਧਨ ਸਮਾਜਿਕ ਹੈ, ਮਕਾਨ ਸਮਾਜਿਕ ਹੈ, ਪਦਾਰਥ ਸਮਾਜਿਕ ਨੇ, ਇੱਕ ਨੂੰ ਮਿਲ ਗਏ ਨੇ ਤਾਂ ਬਹੁਤ ਸਾਰੇ ਭਾਗੀਦਾਰ ਹੋ ਸਕਦੇ, ਬਹੁਤ ਸਾਰਿਆਂ ਨੂੰ ਹਿੱਸਾ ਉਹਦੇ 'ਚ ਮਿਲ ਸਕਦਾ, ਇਹ ਸਮਾਜਿਕ ਹੈ। ਪਦਾਰਥ ਪਰਿਕਰਮਾ ਕਰਦੇ ਨੇ ਧਨ ਦੀ, ਕਿਸੇ ਪਦਾਰਥ ਦੀ ਕਾਮਨਾ ਹੈ ਤਾਂ ਕਾਮਨਾ ਦੀ ਪੂਰਤੀ ਧਨ ਤੋਂ ਬਿਨਾਂ ਨਹੀਂ ਹੋਵੇਗੀ। ਆਨੰਦ ਚਾਹੀਦਾ ਰਸ

0: ਚਾਹੀਦਾ ਹੈ, ਮਹਾਨ ਪ੍ਰਕਾਸ਼ ਚਾਹੀਦਾ ਹੈ, ਅਨੁਭਵ ਆਨੰਦ ਚਾਹੀਦਾ ਹੈ, ਇਹ ਧਰਮ ਤੋਂ ਬਿਨਾਂ ਨਹੀਂ ਆਵੇਗਾ। ਜਾਂ ਇੰਜ ਕਹਿ ਲਈਏ, ਧਨ ਬਾਹਰ ਦੀ ਦੌਲਤ ਹੈ, ਧਰਮ ਅੰਦਰ ਦੀ ਦੌਲਤ। ਧਨ ਬਾਹਰ ਦਾ ਸਰਮਾਇਆ ਹੈ, ਧਰਮ ਅੰਦਰ ਦਾ ਸਰਮਾਇਆ ਹੈ। ਹੁਣ ਦੋ ਨੁਕਤੇ ਹੋਰ ਵੀ ਸੁਣਨਾ, ਕਿਉਂਕਿ ਅੱਜ ਦਾ ਸ਼ਬਦ ਇਸ ਤਰ੍ਹਾਂ ਦਾ। ਬਾਹਰੋਂ ਮਨੁੱਖ ਨੂੰ ਧਨ ਚੰਗਾ ਚੌਖਾ ਮਿਲ ਜਾਏ, ਬਹੁਤ ਕੁਛ ਮਿਲ ਜਾਏ, ਬਹੁਤ ਕੁਛ ਮਿਲ ਜਾਏ, ਬਹੁਤ ਕੁਛ ਮਿਲ ਕੇ ਵੀ ਆਖਿਰ ਮਨ ਇਹੀ ਕਹਿੰਦਾ ਰਹਿੰਦਾ, ਕੁਛ ਵੀ ਨਹੀਂ ਮਿਲੇ, ਕੁਛ ਵੀ ਨਹੀਂ ਮਿਲੇ, ਹੱਥ ਖਾਲੀ ਰਹਿੰਦੇ, ਕੁਛ ਵੀ ਨਹੀਂ ਮਿਲੇ, ਕੁਛ ਵੀ ਨਹੀਂ ਮਿਲੇ। ਅੰਦਰ ਧਰਮ ਨਾ ਵੀ ਮਿਲੇ, ਬੜੀ ਮਿਹਨਤ ਕੀਤੀ ਹੈ, ਬੜਾ ਜਪ ਤਪ ਕੀਤਾ ਹੈ, ਮਹਾਂਰਸ ਨਹੀਂ ਮਿਲਿਆ, ਮਹਾਨ ਆਨੰਦ ਨਹੀਂ ਮਿਲਿਆ, ਮਿਹਨਤ ਤੇ ਬੜੀ ਕੀਤੀ ਹੈ, ਬਹੁਤ ਸਾਧਨਾ ਕੀਤੀ ਹੈ, ਬੜਾ ਜਪ ਤਪ ਕੀਤਾ ਹੈ, ਅਗਰ ਕੁਛ ਨਹੀਂ ਵੀ ਮਿਲਿਆ ਤੇ ਬਹੁਤ ਕੁਛ ਮਿਲ ਜਾਂਦਾ ਹੈ, ਕਿ ਇੱਕ ਪਿਆਸ ਮਿਲ ਜਾਂਦੀ ਹੈ, ਪਰਮਾਤਮਾ ਦੀ ਤੜਪ ਮਿਲ ਜਾਂਦੀ ਹੈ। ਭਗਤ ਇਸ ਨੂੰ ਵੀ ਬਹੁਤ ਕੁਛ ਕਹਿੰਦੇ ਨੇ, ਤੂੰ ਨਹੀਂ ਮਿਲਿਆ ਨਾ ਸਹੀ ਤੇਰੀ ਪਿਆਸ ਤੇ ਹੈ, ਤੂੰ ਨਹੀਂ ਮਿਲਿਆ ਨਾ ਸਹੀ ਤੇਰੀ ਤੜਪ ਤੇ ਹੈ। ਤੇ ਜਿਹਦੀ ਤੜਪ ਵਿੱਚ ਇਤਨੀ ਨਿਰਮਲਤਾ ਹੈ, ਜਿਹਦੀ ਤੜਪ ਵਿੱਚ ਇਤਨੀ ਪਵਿੱਤਰਤਾ ਹੈ, ਉਹਦੇ ਮਿਲਾਪ ਵਿੱਚ ਕਿਤਨਾ ਆਨੰਦ ਹੋਵੇਗਾ। ਜਿਹਦੀ ਪਿਆਸ ਵਿੱਚ ਇਤਨੀ ਸ਼ਾਂਤੀ ਹੈ, ਪਾਣੀ ਦੀ ਪਿਆਸ ਤੇ ਤੜਪਾਵੇਗੀ, ਰੱਬ ਦੀ ਪਿਆਸ ਵੀ ਤੜਪਾਵੇਗੀ, ਪਰ ਸਕੂਨ ਦਿੰਦੀ ਹੈ, ਸ਼ਾਂਤੀ ਦਿੰਦੀ ਹੈ, ਇਹ ਵੀ ਮਿਹਨਤ ਕਰ। ਜਿਹਦੀ ਪਿਆਸ ਵਿੱਚ ਵੀ ਇਤਨੀ ਸ਼ਾਂਤੀ ਹੈ, ਉਹਦੇ ਮਿਲਾਪ ਵਿੱਚ ਕਿਤਨਾ ਆਨੰਦ ਹੋਵੇ। ਜਿਹਦੇ ਬਿਰਹੇ ਵਿੱਚ ਇਤਨੀ ਪਵਿੱਤਰਤਾ ਹੈ, ਉਹਦੇ ਮਿਲਾਪ ਵਿੱਚ ਕਿਤਨਾ ਖੇੜਾ ਹੋਏਗਾ। ਇਹ ਅਨੁਭਵੀ ਪੁਰਸ਼ਾਂ ਨੇ ਇਸ ਢੰਗ ਨਾਲ ਜੋ ਹੈ ਬਿਆਨ ਕੀਤਾ। ਮੈਂ ਫਿਰ ਦੁਹਰਾ ਦਿਆਂ, ਬਾਹਰ ਮਿਹਨਤ ਕਰ ਕਰਕੇ ਬਹੁਤ ਕੁਛ ਪ੍ਰਾਪਤ ਹੋ ਗਿਆ, ਬਹੁਤ ਕੁਛ ਪ੍ਰਾਪਤ ਹੋ ਗਿਆ, ਚੰਗਾ ਚੌਖਾ ਧਨ ਮਿਲ ਗਿਆ, ਰਹਿਣ ਨੂੰ ਸੁੰਦਰ ਮਕਾਨ ਮਿਲ ਗਏ, ਪਹਿਨਣ ਨੂੰ ਚੰਗੇ ਕੱਪੜੇ ਮਿਲ ਗਏ ਨੇ, ਪ੍ਰਭਤਾ ਵੀ ਬੜੀ ਹੈ, ਪ੍ਰਤਿਸ਼ਠਾ ਵੀ ਬੜੀ ਹੈ, ਸਭ ਕੁਛ ਹੈ, ਸਭ ਕੁਛ ਮਿਲ ਕੇ ਆਖਿਰ ਇਹ ਪਤਾ ਚੱਲਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ, ਹੱਥ ਕੁਛ ਵੀ ਨਹੀਂ। ਪਰਮਾਤਮਾ ਦੇ ਮਾਰਗ 'ਤੇ ਚੱਲ ਕੇ ਜਪ ਤਪ ਕਰਕੇ, ਹੁਣ ਮੈਂ ਫਿਰ ਦੁਹਰਾਵਾਂ, ਕੁਛ ਨਹੀਂ ਵੀ ਮਿਲਿਆ ਤਾਂ ਵੀ ਬਹੁਤ ਕੁਛ ਮਿਲ ਜਾਂਦਾ, ਬਹੁਤ ਕੁਛ ਮਿਲ ਜਾਂਦਾ। ਤੁਸੀਂ ਆਖੋਗੇ ਕੀ ਮਿਲ ਜਾਂਦਾ, ਉਹਦੀ ਤੜਪ ਮਿਲ ਜਾਂਦੀ ਹੈ, ਉਹਦੀ ਪਿਆਸ ਮਿਲ ਜਾਂਦੀ ਹੈ, ਉਹਦੀ ਯਾਦ ਮਿਲ ਜਾਂਦੀ ਹੈ, ਇਹੀ ਕਾਫੀ। ਕਈ ਦਫ਼ਾ ਭਗਤ ਇਸੇ 'ਚ ਹੀ ਪ੍ਰਸੰਨ ਰਹਿ ਜਾਂਦੇ, ਕਿਉਂਕਿ ਉਹਦੀ ਤੜਪ ਇਤਨਾ ਪਵਿੱਤਰ ਕਰ ਜਾਂਦੀ ਹੈ, ਅੰਤਿਚ ਕਰਨ ਨੂੰ ਉਹ ਪਵਿੱਤਰਤਾ ਕਰਕੇ ਸਾਰਾ ਬੋਝ ਲੈ ਜਾਂਦਾ, ਸਕੂਨ ਮਿਲ ਜਾਂਦਾ, ਸ਼ਾਂਤੀ ਮਿਲ ਜਾਂਦੀ ਹੈ। ਜਿਹਦਾ ਨਾ ਮਿਲਣਾ ਵੀ ਇਤਨਾ ਸਕੂਨ ਦੇ ਜਾਏ, ਇਤਨੀ ਪਵਿੱਤਰਤਾ ਦੇ ਜਾਏ, ਕਿ ਧਨ ਦਾ ਮਿਲਣਾ ਵੀ ਇਤਨਾ ਕਲੇਸ਼ ਜੇਦਾ ਹੈ, ਤ੍ਰਿਸ਼ਨਾ ਦੇ ਜਾਏ। ਕਾਰਨ ਮੰਗ ਤੇ ਮਿਟਦੀ ਨਹੀਂ, ਮੰਗ ਮਿਟਦੀ ਨਹੀਂ, ਫਿਰ ਤਾਂ ਅਮੰਗ ਕਦੀ ਨਹੀਂ ਆਉਂਦਾ, ਨਾ ਲੱਖਾਂ ਪਤੀ ਦਾ, ਨਾ ਕਰੋੜਾਂ ਪਤੀ ਦਾ, ਨਾ ਅਰਬਾਂ ਪਤੀ ਦਾ। ਬਲਕਿ ਸਾਹਿਬ ਤੇ ਕਹਿੰਦੇ ਨੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਅੱਜ ਤੱਕ ਕੋਈ ਹੋਇਆ ਨਹੀਂ, ਸਾਰੀ ਸ੍ਰਿਸ਼ਟੀ ਦਾ ਰਾਜਾ ਅੱਜ ਤੱਕ ਕੋਈ ਹੋਇਆ ਨਹੀਂ, ਕਿ ਜੇ ਹੋ ਜਾਏ, ਮਹਾਰਾਜ ਕਹਿੰਦੇ ਹੋਵੇਗਾ ਦੁਖੀ, ਕਿਉਂਕਿ ਮੰਗ ਮਿਟਦੀ ਨਹੀਂ, ਮੰਗਾਂ ਦਾ ਬੋਝ ਬਣਿਆ ਰਹਿੰਦਾ, ਬਣਿਆ ਰਹਿੰਦਾ ਹੈ। ਸੋ ਗੁਰਬਾਣੀ ਕਹਿੰਦੀ ਹੈ, ਇਸ ਤਰ੍ਹਾਂ ਦਾ ਕੁਛ ਮੰਗ ਕਿ ਸਾਰੀਆਂ ਮੰਗਾਂ ਆਪਣੇ ਆਪ ਗਿਰ ਜਾ, ਅਤੇ ਮੰਗਾਂ ਦਾ ਬੋਝ ਇਹ ਜੋ ਦਿਲ ਦਿਮਾਗ ਦੇ ਉੱਤੇ ਪਿਆ ਹੋਇਆ ਇਹ ਲੈ ਜਾ। ਤੋ ਫਿਰ ਕੀ ਮੰਗੀਏ? ਮਹਾਰਾਜ ਕਹਿੰਦੇ ਨੇ, ਮੰਗਨ ਮੰਗ ਸੋ ਏਕ ਹੈ ਮਾਂਗ, ਨਾਨਕ ਜਾਂਤੇ ਪਰੇ ਪਰਾ। ਜਿਹਦੇ ਨਾਲ ਤੂੰ ਪੂਰਨ ਪ੍ਰਸੰਨ ਹੋ ਜਾਏ ਅਤੇ ਤ੍ਰਿਪਤ ਹੋ ਜਾਏ ਉਹ ਮੰਗ, ਜਿਹਦੇ ਨਾਲ ਮੰਗਣਾ ਬੰਦ ਹੋ ਜਾਏ, ਜਿਹਦੇ ਨਾਲ ਫਿਰ ਤੇਰਾ ਵਾਰ ਵਾਰ ਦਾ ਇਹ ਮੰਗਣਾ ਖਤਮ ਹੋ ਜਾਏ। ਮੰਗਨ ਮੰਗ ਸੋ ਏਕ ਹੈ ਮਾਂ, ਨਾਨਕ ਜਾਂਤੇ ਪਰੇ ਪਰਾ। ਇਸ ਤੋਂ ਇਲਾਵਾ ਜੋ ਕੁਛ ਵੀ ਮੰਗੇਗਾ ਤੇ ਮਿਲਦਾ ਵੀ ਰਹੇਗਾ, ਪਰ ਦੁਖੀ ਰਹੇਗਾ। ਬਿਨ ਤੋਂ ਦੋਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਦੇਹੇ ਨਾਮ ਸੰਤੋਖਿਆ, ਉਤਰੇ ਮਨ ਕੀ ਮੁੱਖ। ਇਸ ਨੂੰ ਇੱਕ ਸੂਫੀ ਇੰਜ ਬਿਆਨ ਕਰਦਾ ਹੈ, ਸਭ ਕੁਛ ਖੁਦਾ ਸੇ ਮੰਗ ਲਿਆ, خدا کو مانگ کر اٹھتے نہیں ہیں ہاتھ میرے اس دعا کے بعد. اے میرے پروردگار جس دن دا میں تینوں منگیا ہے ہن ہور کچھ منگنا چنگا ہی نہیں لگتا, میرے ہاتھ ہی نہیں اٹھتے, اندروں دعا ہی نہیں نکلتی, ارداس ہی نہیں نکلتی. جس دن دا تینوں منگیا ہے ساریاں منگاں ہی مٹ گئیں, جس دن دا تینوں منگیا ہے ساری منگ ہی ختم ہو گئی ہے, رب دی پیاس ساری پیاس ختم کر دیندی ہے. اے پہچان, اے پہچان ہے. اگر اجے بھی دنیا دی بڑی پیاس ہے تو رب دی پیاس پیدا ہی نہیں ہوئی. کہندے نے انبھوی پرش پرماتما دی یاد اپنی یاد بلا دیندی ہے, اتنی حاوی ہو جاندی ہے اپنی یاد نہیں رہندی. ہن اپنی یاد ایک پاگل نو نہیں رہندی, اپنی یاد ایک نشئی عملی منک نو نہیں رہندی. بہتی بھنگ پی لیے, بہتی افیم کر لیے, بہتا نشہ کر لیا, اپنی یاد نہیں رہی, کسی دی بھی یاد نہیں رہی. عمل وچ کسی دی یاد نہیں رہی, عمل وچ بھوت منک کول پوچھ لو اس دا نام, وہ اپنا نام بھی بھل گیا, اپنا گھر بھی بھل گیا, رستہ بھی بھل گیا. عمل ساریاں سمرتیاں نو دو دیندی ہے, اس وقت صرف عمل ہی رہ جاندہ ہے. پاگل وہ اندر بھی ساریاں یاداں کسی حد تک مٹ جاندیاں, کوئی ایک دو گلاں یاد رہندی. پرماتما دی یاد ساریاں یاداں نو پونج رہندی ہے, ختم کر دی. اس واسطے جد یاد نہ رہے تو چہرے تے ایک بھولا پن آ جاندا ہے. سنسار دی یاد چلاکیاں ٹھگیاں اور دبدا چنتا چہرے تے جل کے گی, اور چہرہ دس دے گا اجے پروار دی یاد ہے, سنسار دی یاد ہے, پدارتھاں دی یاد ہے, چنتا ہے, فکر ہے, تناؤ ہے, غم ہے. پرماتما دی یاد ساریاں یاداں نوں پونج دیندی ہے, ختم کر دیندی ہے. ایسا انبھوی پرش کہندے ہیں کہ جد ایک عملی انہوں کچھ یاد نہیں, ایک بھگت انہوں بھی سب کچھ بھول گیا. ایک ہی سبے گلاں وسرن ایکو وسر جائے, سب بھول گئے, سب بھول گئے. ایک دی یاد نے ساریاں یاداں نو مٹا دیتا ہے, ایک دے سمرن نے ساری سمرتی تو دیتی ہے. اسے دا ہی سمرن چلتا ہے, اسے دی جو ہے یاد چلتی ہے, اور اس دی یاد اتنی آنند, اتنی آنند ساریاں یاداں مٹ گئیں جہدے وچ فکر تے تناؤ تے چنتا سی. لیکن ایسی حالت وچ اس بھگت دا چہرہ بھی پاگل دی طرح یا عملی دی طرح لگے گا. چہرے تے تناؤ نہیں ہوندا عملی دے وے, چہرے تے تناؤ نہیں ہوندا بھگت دے وے. شاید اسی آدھار دتے بھائی صاحب بھائی نند لال نے دھن گرو گوبند سنگھ جی مہاراج دے اگوں منگ کر لئی سی, در سرم از عشق سودا اے بے دے, سر وچ ایسا پیار دے اے میرے بادشاہ دنیا کہہ دے نند لال سدائی ہو گئے, پاگل ہو گئے. اجے تے لوکی مینوں ودوان کہندے نے, سیاح کہندے, گیانی کہندے نے, شاعر کہندے. مہاراج اجے مینوں کسے نے سدائی نہیں آکھیا, بڑی قیمتی گل. در سرم از عشق سودا اے بلے, اے میرے مالک ایسا عشق دے کہ دنیا کہہ دے وے سدائی ہو گیا, نند لال پاگل ہو گئے, پاگل ہو گئے. ایک حقیقت ہے, بہت وڈی سچائی ہے. تمام تناؤ چنتا رہت ہو جاندا ہے او منک جے دے اندر ربی پیاس پیدا ہو جاندی ہے. یہ ساری پیاساں نو جو ہے مٹا دیندی ہے, سارے تناؤ نو جو ہے ختم کر دیندی ہے. دھرم چاروں پاسے آنند تے رس اس دی پرکرما کردا ہے, دھن سارے دے سارے پدارت اس دی پرکرما کردا ہے. دھن دی بھی اپنی مہم ہے, نندا نہیں ہے, یہ بھی میں اس طرح انہوں گربانی نے چار پدارتھاں دے بیان کیتا ہے. کیڑے چار پدارت؟ گرو ارجن دیو جی مہاراج پھر انج کھول دے نے, ارتھ دھرم کام موکھ کا داتا, پوری بھئی سمر سمر بداتا. ارتھ دھن, کوئی کامنا ہے, کوئی بھی اچھا ہے ਧਨ ਤੋਂ ਬਿਨਾਂ ਨਹੀਂ ਪੂਰੀ ਹੋਵੇ। ਦੋ ਪਦਾਰਥ ਇਹ ਨੇ ਕਿ ਧਨ ਅਤੇ ਕਾਮਨਾਵਾਂ ਦੀ ਪੂਰਤੀ। ਮੈਨੂੰ ਚੰਗਾ ਮਕਾਨ ਚਾਹੀਦਾ ਸੀ, ਮਿਲ ਗਿਆ। ਚੰਗੇ ਵਸਤਰ ਚਾਹੀਦੇ ਸਨ, ਮਿਲ ਗਏ। ਖਾਣ ਨੂੰ ਚੰਗੇ ਪਦਾਰਥ ਚਾਹੀਦੇ ਸਨ, ਮਿਲ ਗਏ। ਚੰਗਾ ਸਾਜ਼ੋ ਸਮਾਨ ਚਾਹੀਦਾ ਸੀ, ਮਿਲ ਗਿਆ। ਧਨ ਨਾਲ ਕਾਮਨਾਵਾਂ ਦੀ ਪੂਰਤੀ ਹੋ ਰਹੀ ਹੈ। ਧਰਮ ਪ੍ਰਭੂ ਦਾ ਨਾਮ, ਅਰਥ ਧਰਮ, ਕਾਮ ਮੋਖ ਕਹਿਦਾ ਥਾ। ਧਰਮ ਦੇ ਨਾਲ ਮੋਕਸ਼ ਜੁੜਿਆ ਹੈ। ਬੰਧਨ ਟੁੱਟਦੇ ਜਾਂਦੇ ਨੇ, ਚਿੰਤਾ ਦੇ, ਕਰਮਾਂ ਦੇ, ਸੰਸਕਾਰਾਂ ਦੇ, ਦੁੱਖਾਂ ਦੇ ਬੰਧਨ ਟੁੱਟਦੇ ਜਾਂਦੇ, ਮੋਕਸ਼ ਗਤੀ ਦੀ ਪ੍ਰਾਪਤੀ ਹੁੰਦੀ ਜਾ ਰਹੀ ਹੈ। ਮਨੁੱਖ ਸੁਤੰਤਰ ਹੁੰਦਾ ਜਾ ਰਿਹਾ ਹੈ, ਮੁਕਤ ਹੁੰਦਾ ਜਾ ਰਿਹਾ ਹੈ। ਮੁਕਤੀ ਧਰਮ ਦੇ ਨਾਲ ਜੁੜੀ ਹੋਈ ਹੈ, ਕਾਮਨਾਵਾਂ ਦੀ ਪੂਰਤੀ ਧਨ ਦੇ ਨਾਲ ਜੁੜੀ ਹੋਈ ਹੈ। ਇਹ ਚਾਰ ਪਦਾਰਥ, ਅਰਥ ਧਰਮ ਕਾਮ ਮੋਖ ਕਾ ਦਾਤਾ, ਕਾਮ ਤੇ ਮੋਖ, ਇਹਨਾਂ ਦੋ ਪਦਾਰਥਾਂ ਨਾਲ ਜੁੜੇ ਹੋਏ ਨੇ। ਕਿਹੜੇ? ਧਨ ਤੇ ਧਰਮ ਨਾਲ। ਧਰਮ ਨਾਲ ਮੋਖ ਜੁੜਿਆ ਹੋਇਆ, ਧਨ ਨਾਲ ਕਾਮਨਾਵਾਂ ਦੀ ਪੂਰਤੀ ਜੁੜੀ ਹੋਈ ਹੈ। ਅਗਰ ਧਰਮ ਨਹੀਂ ਹੈ ਤਾਂ ਇਹ ਮਨੁੱਖ ਇਤਨਾ ਕਾਮੀ ਹੋ ਜਾਏਗਾ, ਇਤਨਾ ਕਾਮਨਾਵਾਂ ਵਿੱਚ ਗ੍ਰਸਤ ਹੋ ਜਾਏਗਾ ਕਿ ਬੇਚੈਨ, ਬੇਜ਼ਾਰ ਤੇ ਦੁਖੀ ਹੋ ਜਾਏਗਾ। ਤੁਮ ਕਹੀਅਤ ਹੋ ਜਗਤ ਗੁਰੂ ਸਵਾਮੀ, ਹਮ ਕਹੀਅਤ ਕਲ ਜੁਗ ਕੇ ਕਾਮੀ। ਧਨ ਵਧਦਾ ਗਿਆ ਤਾਂ ਕਾਮਨਾਵਾਂ ਵੀ ਵਧਦੀਆਂ ਵਧਦੀਆਂ। ਧਰਮ ਹੈ ਨਹੀਂ ਜੋ ਮੁਕਤੀ ਦਿੰਦਾ, ਬੈਲੈਂਸ ਵਿਗੜ ਗਿਆ। ਇਹਦੇ ਕੋਲ ਬਾਹਰ ਦਾ ਜੀਵਨ ਤਾਂ ਹੈ, ਅੰਦਰੋਂ ਮਰ ਗਿਆ, ਅੰਦਰੋਂ ਮਰ ਗਿਆ। ਧਰਮ ਤਾਂ ਹੈ ਔਰ ਮੋਕਸ਼ ਵੀ ਹੈ, ਆਨੰਦ ਖੇੜਾ ਵੀ ਹੈ, ਲੇਕਿਨ ਇਹ ਬਾਹਰੋਂ ਮੁਲਤਾਜ ਹੋ ਗਿਆ, ਘਰ ਘਰ ਭਿਕਸ਼ਾ ਪਿਆ ਮੰਗਦਾ। ਵਾਕਈ ਅੰਦਰੋਂ ਤਾਂ ਮਾਲਾਮਾਲ ਹੋ ਗਿਆ ਸੀ ਸਿਧਾਰਥ ਮਹਾਤਮਾ ਬੁੱਧ, ਲੇਕਿਨ ਸਰੀਰ ਦੀ ਪੂਰਤੀ ਵਾਸਤੇ ਦੌਰ ਦੌਰ 'ਤੇ ਭਿਕਸ਼ਾ ਮੰਗਣੀ ਪਈ। ਬਾਹਰੋਂ ਮੁਲਤਾਜ ਹੋ ਗਿਆ, ਬਿਲਕੁਲ ਮੁਲਤਾਜ ਹੋ ਗਿਆ। ਗੁਰਬਾਣੀ ਨੇ ਜੋ ਸਾਡੇ ਸਾਹਮਣੇ ਸਿਧਾਂਤਿਕ ਨੁਕਤੇ ਰੱਖੇ ਨੇ, ਕਿਰਤ ਕਰ ਤਾਂ ਕਿ ਤੂੰ ਬਾਹਰੋਂ ਮੁਲਤਾਜ ਨਾ ਹੋਵੇ, ਔਰ ਕੀਰਤੀ ਗਾਇਨ ਕਰ ਤਾਂ ਕਿ ਤੈਨੂੰ ਅੰਦਰ ਦਾ ਆਨੰਦ ਪ੍ਰਾਪਤ ਹੋ। ਧਰਮ ਚਾਹੀਦਾ ਹੈ ਅੰਦਰ ਦੀ ਜ਼ਿੰਦਗੀ ਵਾਸਤੇ, ਧਨ ਚਾਹੀਦਾ ਹੈ ਬਾਹਰ ਦੀ ਜ਼ਿੰਦਗੀ ਵਾਸਤੇ। ਜਿਹਦੇ ਅੰਦਰ ਅੰਦਰ ਦੀ ਜ਼ਿੰਦਗੀ ਦੀ ਅਜੇ ਤੜਪ ਅਤੇ ਪਿਆਸ ਨਹੀਂ ਪੈਦਾ ਹੋਈ, ਅਤੇ ਗੁਰਦੁਆਰੇ ਵੀ ਕਾਮਨਾਵਾਂ ਦੀ ਪੂਰਤੀ ਲਈ ਆਇਆ ਔਰ ਕਾਮਨਾ ਸੰਸਾਰ ਦੀਆਂ, ਅਜੇ ਇਹ ਸੰਸਾਰੀ ਹੈ, ਪਾਠ ਕਰਦਿਆਂ ਹੋਇਆ ਸੰਸਾਰੀ ਹੈ, ਕਥਾ ਕੀਰਤਨ ਕਰਦਿਆਂ ਸੁਣਦਿਆਂ ਹੋਇਆ ਸੰਸਾਰੀ ਹੈ, ਸਾਰੇ ਧਾਰਮਿਕ ਸਾਧਨ ਕਰਦਿਆਂ ਹੋਇਆ ਸੰਸਾਰੀ ਹੈ, ਧਾਰਮਿਕ ਨਹੀਂ ਹੈ, ਭਗਤ ਨੇ। ਕਾਮਨਾ ਕਰਕੇ ਤੂੰ ਬੈਠ ਦੁਕਾਨ 'ਤੇ, ਕਾਮਨਾ ਕਰਕੇ ਤੂੰ ਜਾ ਆਫਿਸ ਦੇ, ਕਾਮਨਾ ਕਰਕੇ ਤੂੰ ਜਾ ਫੈਕਟਰੀ ਦੇ, ਮਾਰਕੀਟ ਦੇ, ਲੇਕਿਨ ਭਾਵਨਾ ਕਰਕੇ ਜਾ ਤੂੰ ਸੰਗਤ ਦੇ। ਕਾਮਨਾ ਕਰਕੇ ਨਹੀਂ, ਸ਼ਰਧਾ ਕਰਕੇ ਜਪ ਤੂੰ ਪ੍ਰਭੂ ਦਾ ਨਾਮ। ਕਾਮਨਾ ਕਰਕੇ ਨਹੀਂ, ਬਦਕਿਸਮਤੀ ਕਾਮਨਾ ਦੇ ਜੀਵਨ ਦੀ ਐਸੀ ਆਦਤ ਬਣ ਗਈ ਹੈ, ਦੁਕਾਨ 'ਤੇ ਬੈਠੇ ਹਾਂ, ਮੰਗਾਂ ਚੱਲ ਰਹੀਆਂ ਨੇ, ਕਾਮਨਾਵਾਂ ਚੱਲ ਰਹੀਆਂ ਨੇ, ਪਰਿਵਾਰ ਦੇ 'ਚ, ਬਾਜ਼ਾਰ ਦੇ 'ਚ, ਮਾਰਕੀਟ ਦੇ 'ਚ, ਕਿਧਰੇ ਵੀ ਅੰਦਰ ਕਾਮਨਾ ਚੱਲ ਰਹੀ ਹੈ। ਤੋ ਮੰਦਰ, ਮਸਜਿਦ, ਗੁਰਦੁਆਰੇ ਆ ਗਏ, ਉੱਥੇ ਵੀ ਕਾਮਨਾਵਾਂ ਚੱਲ ਰਹੀਆਂ। ਕਾਮਨਾਵਾਂ ਹਰ ਜਗ੍ਹਾ ਨੂੰ ਮਾਰਕੀਟ ਬਣਾ ਦਿੰਦੀਆਂ ਨੇ, ਕਾਮਨਾਵਾਂ ਹਰ ਜਗ੍ਹਾ ਨੂੰ ਬਾਜ਼ਾਰ ਬਣਾ ਦਿੰਦੀ ਹੈ, ਭਾਵਨਾ ਹਰ ਜਗ੍ਹਾ ਨੂੰ ਮੰਦਰ ਬਣਾ ਦਿੰਦੀ ਹੈ। ਇਹ ਵੀ ਮੈਂ ਅਰਜ਼ ਕਰਦਾ, ਅਗਰ ਦੁਕਾਨ 'ਤੇ ਵੀ ਮਨੁੱਖ ਬੈਠਾ ਹੈ, ਭਾਵਨਾ ਕਰਕੇ ਪ੍ਰਭੂ ਤੂੰ ਮੇਰੀ ਇਹ ਉਪਜੀਵਿਕਾ ਦਾ ਸਾਧਨ ਬਣਾਇਆ, ਅਤੇ ਗ੍ਰਾਹਕ ਦੇ 'ਚ ਉਸਨੂੰ ਪਰਮਾਤਮਾ ਦਿਖਾਈ ਦੇਵੇ, ਅਤੇ ਕਿਰਤ ਦੇ 'ਚ ਉਹਨੂੰ ਸੇਵਾ ਦਿਖਾਈ ਦੇਵੇ, ਉਹਦੀ ਦੁਕਾਨ ਵੀ ਹਰੀ ਮੰਦਰ ਬਣ ਗਈ, ਉਹਦੀ ਦੁਕਾਨ ਵੀ ਮਸਜਿਦ ਬਣ ਗਈ, ਉਹਦੀ ਦੁਕਾਨ ਵੀ ਮੰਦਰ ਬਣ ਗਈ। ਅਗਰ ਭਾਵਨਾ ਨਾਲ ਪਰਿਵਾਰ ਦੇ 'ਚ ਬੈਠਾ ਹੈ ਤਾਂ ਘਰ ਵੀ ਧਰਮਸ਼ਾਲ ਬਣ ਗਿਆ। ਕਾਮਨਾ ਕਰਕੇ ਧਰਮਸ਼ਾਲ ਦੇ 'ਚ ਬੈਠਾ ਹੈ ਤਾਂ ਇਹ ਧਰਮਸ਼ਾਲ ਦੇ 'ਚ ਨਹੀਂ ਬੈਠਾ, ਬਾਜ਼ਾਰ ਦੇ 'ਚ ਬੈਠਾ, ਦੁਕਾਨ 'ਤੇ ਬੈਠਾ, ਆਫਿਸ ਦੇ 'ਚ ਬੈਠਾ। ਸਦੀ ਤੇ ਭਗਤ ਕਬੀਰ ਕਹਿੰਦੇ ਨੇ, ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੇ ਕੋਏ, ਜਿੱਥੇ ਜੋੜਿਆਂ ਨੂੰ ਲਾ ਕੇ ਆਇਆ ਉਸ ਤੋਂ ਵੀ ਪਰਮ ਆਪਣੀਆਂ ਕਾਮਨਾਵਾਂ ਨੂੰ ਸੁੱਟ ਕੇ ਇੱਥੇ ਆ। ਭਾਵਨਾ ਲੈ ਕੇ ਆ, ਸ਼ਰਧਾ ਲੈ ਕੇ ਆ, ਭਰੋਸਾ ਲੈ ਕੇ ਆ, ਤਾਂ ਕੁਝ ਸੁਣੇ ਹੋਏ ਦਾ ਲਾਭ ਹੋਵੇ, ਤਾਂ ਤੇਰੇ ਅੰਦਰ ਕੋਈ ਪਰਮਾਤਮਾ ਦੀ ਜੋ ਹੈ ਗੱਲ ਵਸੇ। ਇੱਥੇ ਹੁਣ ਅੱਜ ਦਾ ਵਾਕ ਇਹ ਕਹਿੰਦਾ, ਅਸੀਂ ਧਰਮ ਦੀ ਖਾਤਰ ਧਨ ਦਾ ਤਿਆਗ ਨਹੀਂ ਕਰਨਾ ਅਤੇ ਧਨ ਦੀ ਖਾਤਰ ਧਰਮ ਦਾ ਤਿਆਗ ਨਹੀਂ ਕਰਨਾ। ਸਾਰੇ ਥੋਕ ਸਾਰੇ ਪਦਾਰਥ ਚਾਹੀਦੇ ਚਾਹੀਦੇ। ਕੁਛ ਦੁਨੀਆ ਐਸੀ ਹੈ, ਕੁਛ ਕਿਉਂ ਬਹੁਤਾਤ ਦੇ 99 ਫੀਸਦੀ ਜੋ ਧਨ ਦੀ ਖਾਤਰ ਧਰਮ ਨੂੰ ਛੋੜ ਦਿੰਦੇ ਨੇ, ਰਹਿਤ ਬੈਤ ਛੋੜ ਦਿੰਦੇ ਨੇ, ਧਰਮ ਦੀ ਕੋਈ ਵੀ ਕਿਰਿਆ ਕੀ ਕਹਿੰਦੇ ਨੇ ਕੀ ਕਰੀਏ, ਕੰਮ ਧੰਦੇ 'ਚ ਜਾਣਾ ਪੈਂਦਾ ਹੈ, ਕਰਨਾ ਪੈਂਦਾ, ਕਿੱਥੇ ਨਿਤਨੇਮ ਕਰੀਏ, ਕਿੱਥੇ ਰਹਿਤ ਬੈਤ ਧਾਰਨ ਕਰੀਏ। ਧਨ ਦੀ ਖਾਤਰ ਧਰਮ ਛੋੜ ਦਿੱਤਾ। ਕੁਛ ਜੋਗੀ ਜੰਗਮ ਸੰਨਿਆਸੀ ਐਸੇ ਹੋਏ ਨੇ ਜਿਨ੍ਹਾਂ ਨੇ ਧਰਮ ਦੀ ਖਾਤਰ ਧਨ ਛੋੜ ਦਿੱਤਾ। ਧਨ ਛੋੜ ਕੇ ਵੀ ਛੁੱਟਿਆ ਨਾ, ਕਿਉਂਕਿ ਧਨ ਨਾਲ ਭੋਜਨ ਮਿਲਣਾ ਸੀ, ਹੁਣ ਧਨ 'ਤੇ ਕੋਈ ਨਹੀਂ ਭੋਜਨ ਮੰਗਣ ਲਈ ਜਾ ਰਿਹਾ। ਧਨ ਨਾਲ ਕੱਪੜੇ ਮਿਲਣੇ ਸਨ ਤਾਂ ਧਨ 'ਤੇ ਹੈ ਕੋਈ ਨਹੀਂ, ਹੁਣ ਕੱਪੜੇ ਮੰਗਣੇ ਨੇ, ਭੋਜਨ ਮੰਗਣਾ। ਗੱਲ ਤਾਂ ਉੱਥੇ ਆ ਗਈ, ਭੋਜਨ ਦਾ ਮੰਗਣਾ ਵੀ ਧਨ ਦਾ ਮੰਗਣਾ। ਇੱਕ ਕਿਰਤ ਕਰਕੇ ਧਨ ਕਮਾਉਂਦਾ ਹੈ, ਇੱਕ ਮੰਗ ਕੇ ਧਨ ਮੰਗਦਾ ਹੈ। ਇੰਨੀ ਗੱਲ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮੰਗਣ ਗਿਆ ਸੋ ਮਰ ਰਿਹਾ, ਮੰਗਣ ਮੋਲ ਨਾ ਜਾਏ। ਤੋ ਮੰਗਣਾ ਨਹੀਂ, ਮੰਗਣ ਵਾਸਤੇ ਆਪਣੀ ਜ਼ਮੀਰ ਮਾਰਨੀ ਪੈਂਦੀ। ਤੋ ਮੰਗਣਾ ਨਹੀਂ, ਤੋ ਕਿਰਤ ਕਰਨੀ ਹੈ। ਕਿਰਤ ਕਰਕੇ ਸਭ ਕੁਝ ਹੈ ਪ੍ਰਾਪਤ ਕਰ, ਕਿਰਤੀ ਕਰਕੇ ਤੂੰ ਧਰਮ ਨਾਲ ਜੁੜ, ਔਰ ਕਿਰਤ ਕਰਕੇ ਤੂੰ ਧਨ ਨਾਲ ਜੁੜ, ਧਨ ਤੇਰੀਆਂ ਕਾਮਨਾਵਾਂ ਦੀ ਪੂਰਤੀ ਕਰੇਗਾ। ਧਰਮ ਤੈਨੂੰ ਪਰਮ ਆਨੰਦ ਦੇਵੇਗਾ, ਤੇਰੇ ਜੀਵਨ ਨੂੰ ਸਫਲ ਕਰੇਗਾ, ਮੁਕਤੀ ਦੇ ਦੇਗਾ। ਇਹ ਚਾਰ ਪਦਾਰਥ ਨੇ, ਧਨ ਨਾਲ ਕਾਮਨਾਵਾਂ ਦੀ ਪੂਰਤੀ ਜੁੜੀ ਹੈ, ਧਨ ਅਰਥ ਤੇ ਕਾਮ ਮੁਕਤੀ ਜੁੜੀ ਹੋਈ ਹੈ, ਹਰ ਤਰ੍ਹਾਂ ਦੇ ਦੁੱਖਾਂ ਤੋਂ ਮੁਕਤੀ, ਜਨਮ ਮਰਨ ਤੋਂ ਮੁਕਤੀ, ਹਰ ਤਰ੍ਹਾਂ ਦੇ ਸੰਸਕਾਰਾਂ ਅਤੇ ਕਰਮਾਂ ਤੋਂ ਮੁਕਤੀ, ਇਹ ਧਰਮ ਨਾਲ ਜੁੜੀ ਹੋਈ ਹੈ। ਇਹ ਚਾਰ ਪਦਾਰਥ ਨੇ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ, ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਿਦਾਤਾ। ਅਸੀਂ ਪੂਰੇ ਹੋ ਗਏ, ਵਿਦਾਤੇ ਦਾ ਚਿੰਤਨ ਕੀਤਾ, ਲੋਕ ਵੀ ਸੁਹੇਲਾ ਹੋ ਗਿਆ, ਪਰਲੋਕ ਵੀ ਸੁਹੇਲਾ ਹੋ ਗਿਆ। ਮੈਂ ਫਿਰ ਅਰਜ਼ ਕਰਾਂ, ਲੋਕ ਸੁਹੇਲਾ ਹੁੰਦਾ ਹੈ ਧਨ ਨਾਲ, ਪਰਲੋਕ ਸੁਹੇਲਾ ਹੁੰਦਾ ਹੈ ਧਰਮ ਨਾਲ। ਲੋਕ ਦੇ ਵਿੱਚ ਦੁਖੀ ਰਹੇਗਾ, ਨਾ ਰਹਿਣ ਨੂੰ ਮਕਾਨ, ਨਾ ਖਾਣ ਨੂੰ ਭੋਜਨ, ਨਾ ਪਹਿਨਣ ਨੂੰ ਕੱਪੜਾ, ਕਿਉਂਕਿ ਧਨ ਨਹੀਂ। ਲੋਕ ਕਰਕੇ ਦੁਖੀ ਰਹਿ ਜਾਏਗਾ, ਬਾਹਰੋਂ ਤਾਂ ਦੁਖੀ ਰਹਿ ਜਾਏਗਾ। ਬਾਹਰ ਦੇ ਇਹ ਸਾਰੇ ਸੁੱਖ ਧਨ ਆਸ਼ਰਿਤ ਨੇ, ਅੰਦਰ ਦਾ ਆਨੰਦ ਇਹ ਧਰਮ ਆਸ਼ਰਿਤ ਹੈ। ਅਤੇ ਇੱਕ ਦਫ਼ਾ ਮੈਂ ਫਿਰ ਦੁਹਰਾ ਕੇ ਅੱਗੇ ਚਲਾਂ, ਧਨ ਸਮਾਜਿਕ ਹੈ। ਘਰ ਦੇ ਇੱਕ ਪ੍ਰਾਣੀ ਨੂੰ ਬਹੁਤ ਮਿਲ ਗਿਆ ਤਾਂ ਬਥੇਰਿਆਂ ਨੂੰ ਮਿਲ ਜਾਏ। ਰਾਜੇ ਦੀ ਪਤਨੀ ਰਾਣੀ ਕਹਿਲਾਉਣ ਲੱਗ ਪੈਂਦੀ ਹੈ, ਰਾਜੇ ਦਾ ਪੁੱਤਰ ਰਾਜਕੁਮਾਰ ਕਹਿਲਾਉਣ ਲੱਗ ਪੈਂਦਾ। ਸਿਰਫ ਪਿਓ ਰਾਜਾ, ਪੁੱਤਰ ਰਾਜਕੁਮਾਰ ਹੋ ਗਿਆ, ਪਤਨੀ ਰਾਣੀ ਹੋ ਗਈ। ਇੱਕ ਧਨਵਾਨ ਹੋ ਗਿਆ, ਸਾਰਾ ਪਰਿਵਾਰ ਧਨਵਾਨ ਹੋ ਗਿਆ। ਧਰਮ ਵਿਅਕਤੀਗਤ ਹੈ, ਇੱਕ ਸਮਾਧੀ ਲੀਨ ਹੋਇਆ, ਬਾਕੀ ਨਹੀਂ ਹੋਇਆ। ਇਹ ਹਰ ਇੱਕ ਨੂੰ ਅਲੱਗ ਅਲੱਗ ਮਿਹਨਤ ਕਰਨੀ ਪਏਗੀ, ਪੁੱਤਰ ਨੂੰ ਵੀ, ਪਿਓ ਨੂੰ ਵੀ, ਪਤੀ ਨੂੰ ਵੀ, ਪਤਨੀ ਨੂੰ ਵੀ, ਮਾਂ ਨੂੰ ਵੀ, ਪਿਤਾ ਨੂੰ ਵੀ, ਭੈਣ ਨੂੰ ਵੀ, ਭਰਾ ਨੂੰ ਵੀ, ਸਭ ਨੂੰ ਕਰਨੀ ਪਏਗੀ, ਕਿਉਂਕਿ ਵਿਅਕਤੀਗਤ ਹੈ, ਸਮਾਜਿਕ ਨਹੀਂ ਹੈ, ਸਮਾਜਿਕ ਨਹੀਂ ਹੈ। ਇਹ ਚਾਰ ਪਦਾਰਥ ਨੇ, ਧਰਮ ਮੋਕਸ ਦੋ ਪਰਲੋਕ ਦੇ ਪਦਾਰਥ, ਅਰਥ ਕਾਮ ਦੋਵੇਂ ਸੰਸਾਰ ਦੇ ਪਦਾਰਥ। ਅਰਥ ਧਰਮ ਕਾਮ ਮੋਖ ਕਾ ਦਾਤਾ, ਉਹ ਪਰਮਾਤਮਾ ਇਹਨਾਂ ਚਾਰਾਂ ਪਦਾਰਥਾਂ ਦਾ ਦਾਤਾ ਹੈ, ਦੇਣ ਵਾਲਾ ਹੈ। ਜੈਸੇ ਜੈਸੇ ਕੋਈ ਉਸਦਾ ਚਿੰਤਨ ਕਰਦਾ ਹੈ ਤਾਂ ਬਾਹਰੋਂ ਵੀ ਪ੍ਰਾਲਬਧ ਉਸਦੀ ਚੰਗੀ ਬਣਨੀ ਸ਼ੁਰੂ ਹੋ ਜਾਂਦੀ, ਉਹਦਾ ਭਾਗ ਵੱਡਾ ਹੋਣ ਲੱਗ ਪੈਂਦਾ ਹੈ। ਉਹ ਬਾਹਰੋਂ ਵੀ ਸੁਹੇਲਾ ਹੋ ਜਾਂਦਾ ਹੈ, ਅੰਦਰੋਂ ਵੀ ਸੁਹੇਲਾ ਹੋ ਜਾਂਦਾ ਹੈ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਅਸੀਂ ਧਰਮ ਦੀ ਖਾਤਰ ਧਨ ਨਹੀਂ ਛੋੜਨਾ, ਅਸੀਂ ਨਿਰੰਕਾਰ ਦੀ ਖਾਤਰ ਸੰਸਾਰ ਨਹੀਂ ਛੋੜਨਾ, ਪਰ ਸੰਸਾਰ ਦੀ ਖਾਤਰ ਨਿਰੰਕਾਰ ਵੀ ਨਹੀਂ ਛੋੜਨਾ। ਇਹ ਠੀਕ ਹੈ, ਬੁਨਿਆਦਾਂ ਪਹਿਲੇ ਰੱਖੀਆਂ ਜਾਂਦੀਆਂ ਨੇ, ਛੱਤਾਂ ਬਾਅਦ ਵਿੱਚ ਉਸਾਰੀਆਂ ਕੀਤੀਆਂ ਜਾਂਦੀਆਂ ਨੇ। ਬੁਨਿਆਦ ਧਰਮ ਹੈ, ਸੰਸਾਰ ਦੇ ਸੁੱਖਾਂ ਦਾ ਮਹਿਲ ਬੁਨਿਆਦ 'ਤੇ ਖੜ੍ਹਾ ਹੋ ਸਕਦਾ ਹੈ, ਬੁਨਿਆਦ 'ਤੇ ਧਰਮ ਹੈ। ਇਸ ਵਾਸਤੇ ਸਤਿਗੁਰ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ, ਹੇ ਮੇਰੇ ਰਾਮ, ਮੈਂ ਸਾਰੇ ਪਦਾਰਥ ਤੈਥੋਂ ਮੰਗਦਾ, धन भी चाहिए, धर्म भी चाहिए। धर्म भी पदार्थ है, धन भी पदार्थ, मोख भी पदार्थ है, कामनावां दी पूर्ति भी जो है पदार्थ है। तो लड़ी बार आप सर्वन करो तो फिर समाप्ति करिए। प्यार ना लाखो सतनाम श्री
1: सतनाम वाहिगुरु साहिब तनासरे
0: धनासरी राग दे अंदर पंजवें गुरु नानक धन गुरु अर्जन देव जी महाराज ये महान वाक साडे सामने रख रहे हैं।

ਸਾਹਿਬ ਕਹਿੰਦੇ ਨੇ ਮਨੁੱਖ ਦਾ ਹਿਰਦਾ ਅਮੰਗ ਤੇ ਨਹੀਂ ਹੋ ਸਕਦਾ, ਮੰਗ ਚਲੇਗੀ। ਪਰ ਦੂਸਰੀ ਪੰਕਤੀ ਜਿਹੜੀ ਕਹਿ ਦਿੱਤੀ ਹੈ, ਮਨੁੱਖ ਕੋਲ ਮੰਗਣਾ ਐਵੇਂ ਖੇਚਲ ਕਰਨੀ ਹੈ, ਐਵੇਂ ਮਿਹਨਤ ਕਰਨੀ ਹੈ। ਸ਼ਰਮ ਮਿਹਨਤ ਨੂੰ ਕਹਿੰਦੇ ਨੇ। ਸੰਸਕ੍ਰਿਤ ਦਾ ਸ਼ਬਦ ਸ਼ਰਮ ਹੋਵੇ ਤੇ ਮਿਹਨਤ ਹੈ, ਤੇ ਫਾਰਸੀ ਉਰਦੂ ਦਾ ਸ਼ਬਦ ਸ਼ਰਮ ਹੋਵੇ ਤੇ ਇਹਦਾ ਅਰਥ ਬਣ ਜਾਂਦਾ ਸ਼ਰਮੋ ਹਾਇਆ। ਸ਼ਬਦ ਇੱਕੋ ਹੀ ਹੈ, ਅਰਥ ਦਾ ਫਰਕ ਪੈ ਜਾਂਦਾ ਹੈ। ਸੰਸਕ੍ਰਿਤ ਦਾ ਸ਼ਰਮ ਸ਼ਰਮ ਮਿਹਨਤ, ਮਨੁੱਖ ਕੋਲ ਮੰਗਣਾ ਐਵੇਂ ਵਿਅਰਥ ਦੀ ਮਿਹਨਤ ਹੈ, ਐਵੇਂ ਖੇਚਲ ਹੈ। ਉਹਦੇ ਨਾਲ ਨਾ ਮੁਕਤੀ ਮਿਲਣੀ ਹੈ, ਨਾ ਬਾਹਰ ਦੀ ਸਾਰੀਆਂ ਲੋੜਾਂ ਦੀ ਪੂਰਤੀ ਆਉਣੀ। ਅਤੇ ਮਨੁੱਖ ਕੋਲ ਮੰਗਦਿਆਂ ਜ਼ਮੀਰ ਨੂੰ ਵੀ ਵੇਚਣਾ ਪਏਗਾ, ਜ਼ਮੀਰ ਨੂੰ ਵੀ ਗਿਰਾਉਣਾ ਪਏਗਾ, ਉਹਦੇ ਅੰਦਰ ਉਚਤਾਈ ਵੀ ਨਹੀਂ ਹੋਵੇਗੀ। ਤਾਂ ਮਹਾਰਾਜ ਕਹਿੰਦੇ ਨੇ, ਪ੍ਰਭੂ ਦੇ ਸਿਮਰਨ ਕਰਨ ਨਾਲ ਹੀ ਇਹ ਸਾਰੇ ਬੰਧਨ ਟੁੱਟਦੇ ਨੇ। ਮਨੁੱਖ ਕੋਲ ਮੰਗਣਾ ਤੇ ਐਵੇਂ ਵਿਅਰਥ ਦੀ ਖੇਚਲ ਹੈ, ਵਿਅਰਥ ਦਾ ਮੰਗਣਾ ਹੈ, ਐਵੇਂ ਫਜ਼ੂਲ ਮੰਗਣਾ ਹੈ। ਹਾਂਜੀ।

ਰਿਸ਼ੀ ਮੁਨੀਆਂ ਨੇ ਸ਼ਾਸਤਰਾਂ ਨੂੰ ਘੋਖ ਕੇ ਪੜ੍ਹ ਕੇ ਵੇਖ ਲਿਆ, ਬੜੇ ਬੜੇ ਵੇਦਾਂ ਨੂੰ ਪੜ੍ਹ ਕੇ ਜੋ ਹੈ ਵੇਖ ਲਿਆ ਕਿ ਸਿੱਟਾ ਕੀ ਨਿਕਲਿਆ। ਦੂਸਰੀ ਪੰਕਤੀ ਪੜ੍ਹੋ। ਹਾਂਜੀ,

0: એ ઋષિ મુનિયાને વેદાનો ભોગ કે શાસ્ત્રાનું પડ કે ગુણ કે આખરે એક સિટ્ટા કઢ્યા એક નતીજા કઢ્યા કે કઢ્યા હાજી
1: કૃપા સિંધ સેવ સચ પૈયા
0: ਪ੍ਰਭੂ ਦੀ ਕਿਰਪਾ ਦੇ ਨਾਲ ਜਦ ਉਸਦਾ ਨਾਮ ਮਿਲਦਾ ਤਾਂ ਹੀ ਦੋਵੇਂ ਲੋਕ ਸੁਹੇਲੇ ਆਉਂਦੇ ਨੇ, ਸੰਸਾਰ ਵੀ ਸਫਲ ਹੁੰਦਾ ਹੈ ਤੇ ਨਿਰੰਕਾਰ ਦੀ ਪ੍ਰਾਪਤ ਵੀ ਹੋ ਜਾਂਦੀ ਹੈ। ਮਨੁੱਖ ਬਾਹਰੋਂ ਵੀ ਸੁਖੀ ਹੋ ਜਾਂਦਾ ਹੈ, ਅੰਦਰੋਂ ਵੀ ਸੁਖੀ ਹੋ ਜਾਂਦਾ ਹੈ। ਤਤਵ ਗਿਆਨ ਇਹੀ ਹੈ। ਹਾਂਜੀ।

0: ਗੁਰੂ ਦੀ ਸੰਗਤ 'ਚ ਬੈਠ ਕੇ ਪ੍ਰਭੂ ਦਾ ਸੇਵਨ ਕਰਕੇ ਮੋਕਸ਼ ਗਤੀ ਦੀ ਪ੍ਰਾਪਤੀ ਹੋਈ। ਬੰਧਨ ਸੀ ਜਨਮ ਦਾ, ਬੰਧਨ ਸੀ ਮਰਨ ਦਾ, ਇਹਨੂੰ ਕੱਢ ਕੇ ਮੋਕਸ਼ ਗਤੀ ਦੀ ਜੋ ਹੈ ਪ੍ਰਾਪਤੀ ਹੋ ਗਈ। ਤਮਾਮ ਫੋਕਟ ਕਰਮਾਂ ਦਾ ਤਿਆਗ ਹੋ ਗਿਆ, ਤਮਾਮ ਵਿਅਰਥ ਦੇ ਕਰਮ ਛੋੜ ਦਿੱਤੇ ਜੋ ਸਿਮਰਨ ਤੋਂ ਬਿਨਾਂ ਸਨ, ਜਪ ਤੋਂ ਬਿਨਾਂ ਸਨ। ਮੂਲ ਸ਼ਬਦ ਦਾ ਭਾਵ, ਮਨੁੱਖ ਦਾ ਹਿਰਦਾ ਅਮੰਗ ਨਹੀਂ ਹੋ ਸਕਦਾ। ਹਾਂ, ਇਹ ਰਹਿ ਸਕਦਾ ਹੈ 40 ਦਿਨ ਰੋਟੀ ਤੋਂ ਬਿਨਾਂ, 4 ਦਿਨ ਪਾਣੀ ਤੋਂ ਬਿਨਾਂ, 8 ਦਿਨ ਸਵਾਸਾਂ ਤੋਂ ਬਿਨਾਂ, ਨਹੀਂ ਰਹਿ ਸਕਦਾ ਹੈ 1 ਸੈਕਿੰਡ ਵੀ ਮੰਗ ਤੋਂ ਬਿਨਾਂ। ਮੰਗ ਅੰਦਰ ਹਰ ਵਕਤ ਚਲੇਗੀ। ਮਹਾਰਾਜ ਕਹਿੰਦੇ ਨੇ ਕੋਈ ਗੱਲ ਨਹੀਂ, ਪਰ ਮੰਗ ਨ ਮੰਗ ਸੋ ਏਕੇ ਮੰਗ, ਉਸ ਇੱਕ ਨੂੰ ਮੰਗ। ਸੂਰਜ ਮੰਗ ਲਿਆ, ਸਾਰਾ ਚਾਨਣਾ ਆਪਣੇ ਆਪ ਆ ਜਾਏਗਾ। ਦਰਖਤ ਮੰਗ ਲਿਆ, ਸਾਰੇ ਫੁੱਲ ਫਲ ਪੱਤੇ ਅਤੇ ਛਾਇਆ ਆਪਣੇ ਆਪ ਆ ਜਾਏਗੀ। ਇੱਕ ਪਰਮਾਤਮਾ ਨੂੰ ਮੰਨ ਲਏ, ਲੋਕ ਪਰਲੋਕ ਦੇ ਸਾਰੇ ਸੁੱਖ ਆਪਣੇ ਆਪ ਆ ਜਾਣਗੇ। ਸਤਿਗੁਰ ਰਹਿਮਤ ਕਰਨ, ਇਹ ਸੂਝ ਅਤੇ ਸਮਝ ਸਾਡੇ ਦਿਲ ਦਿਮਾਗ ਦੇ 'ਚ ਬੈਠੇ, ਤਾਂ ਕਿ ਸਾਡਾ ਲੋਕ ਅਤੇ ਪਰਲੋਕ ਸੁਹੇਲਾ ਹੋਵੇ। ਬਾਕੀ ਵਿਚਾਰਾਂ ਕੱਲ੍ਹ ਜਿਵੇਂ ਗੁਰੂ ਬਾਬਾ ਜੀ ਕਰਾਣਗੇ। ਸਾਰਿਆਂ ਦਾ ਧੰਨਵਾਦ, ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, ਸਿੰਘ ਸਭਾ 2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, ਸਿੰਘ ਸਭਾ 2@gmail.com।
3: You are listening Seek Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜਯ ਸਤਿਗੁਰੂ ਸਾਹਿਬ ਸ੍ਰੀ ਹਜ਼ੂਰ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਉਪਸਥਿਤ ਸੰਤ ਜਣੋ ਤਥਾ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਨੇ ਬੜੀ ਹੀ ਕਿਰਪਾ ਕਰਕੇ ਸਾਨੂੰ ਇਹ ਮਨੁੱਖ ਦੇਹੀ ਦਿੱਤੀ ਹੈ ਕਿ ਸਤਿਗੁਰਾਂ ਦੇ ਰਾਹੀਂ ਇਹ ਆਗਿਆ ਵੀ ਕੀਤੀ ਹੈ ਕਿ ਇਹ ਜਨਮ ਇਹ ਮਨੁੱਖ ਦੇਹੀ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ ਕਿ ਜਿਸ ਨੂੰ ਪ੍ਰਾਪਤ ਹੁੰਦੀ ਹੈ ਉਹ ਵਾਹਿਗੁਰੂ ਜੀ ਦਾ ਸਿਮਰਨ ਕਰੇ ਤਾਂ ਜੋ ਸੱਤ ਦੀ ਪਛਾਣ ਮਨ ਨੂੰ ਹੋ ਜਾਵੇ। ਮਨ ਇੱਕ ਓਹਲਾ ਹੈ, ਇੱਕ ਸੰਸਥਾ ਹੈ। ਮਨ ਹੀ ਦਰਅਸਲ ਮਾਇਆ ਦਾ ਰੂਪ ਹੈ ਔਰ ਇਸ ਮਾਇਆ ਨੂੰ ਇਲੂਜਨ ਕਹਿੰਦੇ ਨੇ, ਸੰਸਥਾ ਕਹਿੰਦੇ ਨੇ। ਅਸੀਂ ਜੋ ਆਪਣੇ ਆਪ ਨੂੰ ਸਮਝਦੇ ਹਾਂ ਉਹ ਨਹੀਂ ਹਾਂ, ਔਰ ਜੋ ਸਾਨੂੰ ਦਿਸ ਨਹੀਂ ਰਿਹਾ ਉਹ ਸੱਚ ਹੈ। ਉਹ ਸੱਚ ਹੀ ਬਣਾਉਣ ਵਾਲਾ ਹੈ ਸਾਰੇ ਜਗਤ ਨੂੰ, ਤੇ ਇਸ ਜਗਤ ਨੂੰ ਚਲਾਉਣ ਵਾਲਾ ਵੀ ਉਹ ਸੱਚ ਹੀ ਹੈ। ਸੱਚ ਹੀ ਪ੍ਰਾਣ ਦਾ ਦਾਤਾ ਹੈ, ਸੱਚ ਹੀ ਬੋਲ ਬਾਣੀ ਹੈ। ਅਸੀਂ ਸੱਚ ਤੋਂ ਹੀ ਬਣ ਕੇ ਆਏ ਹਾਂ, ਅੰਤੋ ਗਤਵਾ ਅਸੀਂ ਸੱਚ ਵਿੱਚ ਹੀ ਵਲੀਨ ਹੋ ਜਾਣਾ ਹੈ। ਮਨੁੱਖ ਇੱਕੋ ਸਮਾਂ ਵੀ ਹੈ ਜਿਸ ਵਿੱਚ ਸਾਡਾ ਮਨ ਚੇਤਨ ਹੋ ਸਕਦਾ ਹੈ, ਭਾਵ ਆਪਣੇ ਸਰੂਪ ਦਾ ਇਸ ਮਨ ਨੂੰ ਗਿਆਨ ਹੋ ਸਕਦਾ ਹੈ ਇਹ ਮਨ ਕੌਣ ਹੈ। ਹਰ ਮਨੁੱਖ ਨੂੰ ਇਹ ਜਾਣਨ ਦਾ ਯਤਨ ਕਰਨਾ ਚਾਹੀਦਾ ਕਿ ਇਹ ਮਨੁੱਖ ਕੌਣ ਹੈ। ਜਿਨ੍ਹਾਂ ਨੇ ਯਤਨ ਕੀਤਾ ਇਹ ਜਾਣਨ ਦਾ, ਉਹਨਾਂ ਨੇ ਇਹ ਪਾਇਆ ਕਿ ਇਹ ਮਨ ਮਨ ਨਹੀਂ ਹੈ, ਇਹ ਮਨ ਤੋਂ ਸ਼ੁੱਧ ਚਿੱਤ ਸੱਤ ਹੈ, ਆਤਮਾ ਹੈ, ਭਾਵ ਇਹ ਮਨ ਹੀ ਵਾਹਿਗੁਰੂ ਹੈ। ਤੇ ਪੰਜ ਤੱਤ ਤੋਂ ਇਹ ਸਾਰੀ ਸ੍ਰਿਸ਼ਟੀ ਬਣੀ ਹੈ ਤੇ ਪੰਜ ਤੱਤ ਤੋਂ ਹੀ ਇਹ ਸਾਰਾ ਸੰਸਾਰ ਬਣਿਆ ਹੈ। ਜਗਤ ਦੀ ਰਚਨਾ ਨੂੰ ਬਣਾਉਣ ਵਾਲਾ ਵਾਹਿਗੁਰੂ ਆਪ ਹੈ ਤੇ ਜਗਤ ਦੀ ਰਚਨਾ ਨੂੰ ਸਮੇਟ ਦੇਣ ਵਾਲਾ ਵੀ ਵਾਹਿਗੁਰੂ ਆਪ ਹੀ ਹੈ। ਤਾਂ ਕਿ ਵਾਹਿਗੁਰੂ ਹੀ ਇੱਕ ਹੈ ਔਰ ਸਦੀਵੀ ਹੈ, ਬਾਕੀ ਕੁਝ ਹੈ ਨਹੀਂ। ਬਾਕੀ ਜੋ ਸਾਨੂੰ ਦਿਸਦਾ ਹੈ ਉਹ ਇੱਕ ਅੰਧੇਰਾ ਹੈ, ਇੱਕ ਸੁਪਨਾ ਹੈ। ਜਿਵੇਂ ਰਾਤਰੀ ਦੇ ਸਮੇਂ ਸੌਂ ਕੇ ਅਸੀਂ ਸੁਪਨਾ ਵੇਖਦੇ ਹਾਂ, ਜਾਗਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹ ਇੱਕ ਸੁਪਨਾ ਹੀ ਸੀ। ਇਨ ਇਸੇ ਹੀ ਤਰ੍ਹਾਂ ਜਿਸ ਮਾਰਗ ਵਿੱਚ, ਜਿਸ ਗ੍ਰਸਤ ਮਾਰਗ ਵਿੱਚ, ਜਿਸ ਸੰਸਾਰ ਵਿੱਚ, ਪਰਿਵਾਰ ਵਿੱਚ ਅਸੀਂ ਰਹਿ ਰਹੇ ਹਾਂ, ਕਦੀ ਅਸੀਂ ਵਾਹਿਗੁਰੂ ਨਾਮ ਸਿਮਰਨ ਕਰਕੇ ਚੇਤਨ ਹੋ ਜਾਵੀਏ, ਜਾਗ ਜਾਵੀਏ, ਤੇ ਸਾਨੂੰ ਪਤਾ ਲੱਗੇਗਾ ਕਿ ਜਿਸ ਪਰਿਵਾਰ ਸੰਸਾਰ ਵਿੱਚ ਰਹਿ ਰਹੇ ਸਾਂ, ਜੋ ਅਸੀਂ ਇਹ ਪਰਿਵਾਰ ਬਣਾਇਆ ਸੀ, ਜੋ ਸਾਡਾ ਇਸ ਸੰਬੰਧ ਸੀ, ਇਹ ਸੰਬੰਧ ਨਹੀਂ ਹੈ, ਅਸੀਂ ਤਾਂ ਕੁਝ ਹੋਰ ਹਾਂ, ਬਸ ਇਸੇ ਦਾ ਨਾਮ ਮੁਕਤੀ ਹੈ। ਜਿਸ ਮਨੁੱਖ ਨੇ ਇਹ ਜਾਣ ਲਿਆ ਕਿ ਮੈਂ ਆਤਮਾ ਹਾਂ, ਉਹ ਮੁਕਤੀ ਭਾਵ ਨੂੰ ਪ੍ਰਾਪਤ ਹੋਇਆ, ਉਹ ਸਤਿਗੁਰਾਂ ਦੀ ਮਿਹਰ ਨਾਲ ਸੱਤ ਨੂੰ ਪ੍ਰਾਪਤ ਹੋਇਆ। ਸੋ ਇਹ ਸਮਾਂ ਮਨੁੱਖ ਜਨਮ ਦਾ ਬਹੁਤ ਬੇਸ਼ਕੀਮਤੀ ਸਮਾਂ ਹੈ। ਇਸ ਸਤਿਗੁਰਾਂ ਦੀ ਆਗਿਆ ਹੈ ਅਸੀਂ ਵਾਹਿਗੁਰੂ ਨਾਮ ਸਿਮਰਨ ਕਰੀਏ। ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਨ ਲਈ ਸਭ ਤੋਂ ਪਹਿਲਾਂ ਇਸ ਜੀਵ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਨਾਮ ਦਾਨ ਦੀ ਯਾਚਨਾ ਕਰਨੀ ਚਾਹੀਦੀ ਹੈ ਤਾਂ ਕਿ ਸ਼ਬਦ ਨਾਮ ਉਸ ਨੂੰ ਮਿਲ ਜਾਵੇ। ਨਾਮ ਦੇ ਦੋ ਹਿੱਸੇ ਹੁੰਦੇ ਨੇ। ਪਹਿਲਾ ਹਿੱਸਾ ਹੈ ਸ਼ਬਦ ਨਾਮ। ਸ਼ਬਦ ਦੀ ਮਹਿਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਜੀ ਨੇ ਬਹੁਤ ਉੱਚੀ ਕਰਕੇ ਗਾਵੀ ਤੇ ਸ਼ਬਦ ਨੂੰ ਪਛਾਣਨ ਦਾ ਯਤਨ ਕਰਨ ਲਈ ਵੀ ਆਗਿਆ ਦਿੱਤੀ। ਜਿਨ੍ਹਾਂ ਨੇ ਸ਼ਬਦ ਨੂੰ ਪਛਾਣਿਆ ਹੈ, ਭਾਵ ਵਰਣਨ ਕੀਤੇ ਯੋਗ ਸ਼ਬਦ ਨੂੰ ਜਿਨ੍ਹਾਂ ਪਛਾਣਿਆ ਹੈ, ਉਹਨਾਂ ਨੇ ਅੰਤ ਵਿੱਚ ਇਹ ਪਾਇਆ ਹੈ ਕਿ ਅਸੀਂ ਸ਼ੁੱਧ ਚਿੱਤ ਆਤਮਾ ਹਾਂ ਔਰ ਆਤਮਾ ਅੰਮ੍ਰਿਤ ਰੂਪੀ ਤੱਤ ਹੈ।
ਜਿਸ ਨੂੰ ਬਹੁਤ ਬਹੁਤ ਗਿਆਨੀਆਂ ਨੇ ਵਿਦਵਾਨਾਂ ਨੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇਸ ਅੰਮ੍ਰਿਤ ਤੱਤ ਜੋ ਵਾਹਿਗੁਰੂ ਦਾ ਨਾਮ ਹੈ, ਜੋ ਵਾਹਿਗੁਰੂ ਜੀ ਆਪ ਹਨ, ਇਸ ਤੱਤ ਨੂੰ ਪ੍ਰਾਪਤ ਕਰਨਾ ਮਨੁੱਖ ਦਾ ਧਰਮ ਹੈ। ਤੋ ਸ਼ਬਦ ਨਾਮ ਪ੍ਰਾਪਤ ਕਰਕੇ ਅਸੀਂ ਵਾਹਿਗੁਰੂ ਜੀ ਦਾ ਨਾਮ ਜਪੀਏ, ਗੁਰੂ ਦੀ ਆਗਿਆ ਵਿੱਚ ਰਹਿ ਕੇ। ਜਦੋਂ ਅਸੀਂ ਵਾਹਿਗੁਰੂ ਦੀ ਆਗਿਆ ਵਿੱਚ ਰਹਿ ਕੇ ਵਾਹਿਗੁਰੂ ਜੀ ਦਾ ਨਾਮ ਜਪਾਂਗੇ, ਫਿਰ ਇੱਕ ਦਿਨ ਮਨ ਸਾਡਾ ਇਸ ਅੱਖਰੀ ਨਾਮ ਤੋਂ ਉੱਠ ਕੇ ਆਪਣੇ ਸਰੂਪ ਵਿੱਚ ਚਲਿਆ ਜਾਵੇਗਾ। ਪਹਿਲਾਂ ਯਕਸੂ ਮਨ ਹੋਵੇਗਾ, ਫਿਰ ਮਨ ਨੂੰ ਆਨੰਦ ਆਵੇਗਾ। ਇਹ ਆਨੰਦ ਸਹਿਜੇ ਸਹਿਜੇ ਜਿਸ ਲਈ ਪਰਮ ਆਨੰਦ ਵਿੱਚ ਮਹਿਸੂਸ ਹੋਵੇਗਾ, ਫਿਰ ਇਹ ਮਨ ਆਪਣੀ ਹਸਤੀ ਨੂੰ ਛੱਡਦਾ ਹੋਇਆ ਪਰਮ ਤੱਤ ਪਰਮੇਸ਼ਰ ਜੋ ਆਨੰਦ ਸਰੂਪ ਹੈ ਉਸ ਵਿੱਚ ਲੀਨ ਹੋ ਜਾਵੇਗਾ। ਜਿਉਂ ਜਲਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਜੋਤ ਸਮਾਨਾ, ਮਿਟ ਕੇ ਗਮਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਦ ਕੁਰਬਾਨ। ਇਹ ਅਵਸਥਾ ਪ੍ਰਾਪਤ ਹੁੰਦੀ ਉਹ ਸਿੱਖ ਨੂੰ ਜੋ ਵਾਹਿਗੁਰੂ ਜੀ ਦਾ ਨਾਮ ਜਪ ਕੇ ਆਤਮ ਵਿੱਚ ਲੀਨ ਹੁੰਦਾ। ਇਹ ਕਰਮ ਉਹ ਹੈ ਜੋ ਮਨੁੱਖ ਨੇ ਆਪੋ ਕਰਨਾ ਹੈ, ਔਰ ਜੋ ਮਨ ਦੀ ਗਤੀ ਹੈ, ਜੋ ਮਨ ਦਾ ਸਰੂਪ ਹੈ, ਉਹ ਜਾਂ ਤੇ ਮਨ ਜਾਣਦਾ ਜਾਂ ਸਤਿਗੁਰੂ ਜੀ ਜਾਣਦੇ ਨੇ, ਹੋਰ ਕੋਈ ਜਾਣ ਨਹੀਂ ਸਕਦਾ। ਤਾਂ ਤੇ ਇਹ ਅਣਜਾਣ ਮਨ ਤੋਂ ਵਾਹਿਗੁਰੂ ਜੀ ਦਾ ਸਿਮਰਨ ਕਰ, ਇਹ ਸਤਿਗੁਰਾਂ ਦੀ ਆਗਿਆ ਹੈ। ਵਾਹਿਗੁਰੂ ਜੀ ਦਾ ਸਿਮਰਨ ਕਰਨ ਵਾਸਤੇ ਸਤਿਗੁਰੂ ਦੀ ਸੇਵਾ ਦੀ ਲੋੜ ਹੁੰਦੀ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਦ ਇਹ ਮਾਨਸ ਦੇਹੀ ਪਾਈ। ਗੁਰਾਂ ਦੀ ਸੇਵਾ ਕਰਨ ਵਾਸਤੇ ਤੇ ਵਾਹਿਗੁਰੂ ਦਾ ਸਿਮਰਨ ਕਰਨ ਵਾਸਤੇ ਇਹ ਮਨੁੱਖ ਦੇਹੀ ਇਸ ਮਨੁੱਖ ਨੂੰ ਪ੍ਰਾਪਤ ਹੋਈ ਹੈ। ਇਹ ਕਬੀਰ ਸਾਹਿਬ ਦਾ ਮਤ ਹੈ। ਕਬੀਰ ਸਾਹਿਬ ਇਸ ਮਨੁੱਖ ਦੇਹੀ ਨੂੰ ਦੇਵਤਿਆਂ ਕੋਲੋਂ ਵੀ ਵੱਡਾ ਮੰਨਦੇ ਹਨ। ਇਸ ਦੇਹੀ ਕੋ ਸਿਮਰੈ ਦੇਵ, ਸਿਮਰੇ ਦਾ ਮਤਲਬ ਇਹ ਚਾਹੁੰਦੇ ਹਨ, ਦੇਵ ਲੋਕ ਵਿੱਚ ਦੇਵਤੇ ਚਾਹੁੰਦੇ ਨੇ ਸਾਨੂੰ ਮਨੁੱਖ ਦੇਹੀ ਮਿਲ ਜਾਏ। ਕਾਰਨ, ਦੇਵ ਲੋਕ ਵਿੱਚ ਸਿਮਰਨ ਤੋਂ ਕੀਤਾ ਜਾ ਸਕਦਾ, ਤੇ ਸੁੱਖਾਂ ਦਾ ਭੋਗ ਵੀ ਭੋਗਿਆ ਜਾ ਸਕਦਾ। ਦੇਵ ਲੋਕ ਵਿੱਚ ਦੇਹੀ ਨੂੰ ਕੋਈ ਰੋਗ ਨਹੀਂ ਹੁੰਦਾ, ਇਸ ਲਈ ਉਮਰਾਂ ਵੱਧ ਹੁੰਦੀਆਂ ਨੇ। ਪਰ ਦੇਵ ਮੰਡਲ ਵਿੱਚ ਦੇਵਤਿਆਂ ਨੂੰ ਵਾਹਿਗੁਰੂ ਜੀ ਦਾ ਦਰਸ਼ਨ ਨਹੀਂ ਹੋ ਸਕਦਾ। ਵਾਹਿਗੁਰੂ ਜੀ ਦਾ ਦਰਸ਼ਨ ਤੇ 84 ਲੱਖ ਜੂਨ ਵਿੱਚੋਂ ਇੱਕ ਮਨੁੱਖ ਨੂੰ ਹੀ ਹੋ ਸਕਦਾ। ਇਸ ਲਈ ਮਨੁੱਖ ਦੀ ਦੇਹੀ ਚੰਗੀ ਹੈ, ਉਜਵਲ ਹੈ ਦੇਵ ਜੂਨ ਨਾਲੋਂ ਵੀ। ਤਾਂ ਤੇ ਕਬੀਰ ਅੱਗੇ ਫਰਮਾਉਂਦੇ ਨੇ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਓ। ਮਨੁੱਖ ਜਨਮ ਵਿੱਚ ਆਉਣ ਦਾ ਲਾਹਾ ਇਹ ਹੈ ਕਿ ਅਸੀਂ ਵਾਹਿਗੁਰੂ ਜੀ ਦਾ ਸਿਮਰਨ ਕਰੀਏ, ਔਰ ਇਤਨਾ ਸਿਮਰਨ ਕਰੀਏ ਕਿ ਸਵਾਸ ਸਵਾਸ ਵਿੱਚ ਵਾਹਿਗੁਰੂ ਜੀ ਦਾ ਨਾਮ ਹੋਵੇ। ਜਿਸ ਪ੍ਰਾਣੀ ਦੇ ਸਵਾਸ ਸਵਾਸ ਵਿੱਚ ਵਾਹਿਗੁਰੂ ਜੀ ਦਾ ਨਾਮ ਹੁੰਦਾ, ਉਹ ਜੀਵਦਿਆਂ ਹੀ ਬਖਸ਼ਿਆ ਜਾਂਦਾ, ਮੁਕਤੀ ਦੁਆਰੇ ਪ੍ਰਵਾਨ ਹੁੰਦਾ। ਤੇ ਜਦ ਉਹ ਸਰੀਰ ਛੱਡਦਾ, ਉਹ ਵਾਹਿਗੁਰੂ ਵਿੱਚ ਵਲੀਨ ਹੋ ਜਾਂਦਾ, ਉਸ ਦੀ ਆਤਮਾ ਪਰਮ ਆਤਮਾ ਵਿੱਚ ਵਲੀਨ ਹੋ ਜਾਂਦੀ। ਉਹ ਜਾਂਦਾ ਆਉਂਦਾ ਕਿਤੇ ਨਹੀਂ, ਕਿਉਂਕਿ ਪਰਮਾਤਮਾ ਸਰਬ ਵਿਆਪਕ ਹੈ। ਇਹ ਘਟਨਾ ਦੇਹੀ ਵਿੱਚ ਰਹਿੰਦਿਆਂ ਮਨ ਦੁਆਰਾ ਘਟਦੀ ਹੈ। ਦੇਹੀ ਕਿਤੇ ਨਹੀਂ ਜਾਂਦੀ, ਇਹ ਤੋਂ ਪੰਜਾਂ ਤੱਤਾਂ ਵਿੱਚ ਹੀ ਰਹਿੰਦੇ ਨੇ। ਦੇਹੀ ਦਾ ਕੇਵਲ ਸਰੂਪ ਬਦਲਦਾ, ਮਨ ਤਬਦੀਲ ਹੁੰਦਾ। ਇੱਕ ਦੇਹੀ ਚੋਂ ਦੂਜੀ ਦੇਹੀ ਵਿੱਚ ਜਾਣ ਦਾ ਨਾਂ ਹੈ ਆਵਾਗਮਨ। ਇਹ ਮਨ ਇੱਕ ਥਾਂ ਤੋਂ ਦੂਜੇ ਥਾਂ ਨਾ ਜਾਵੇ, ਇਹਨੂੰ ਮੁਕਤੀ ਕਹੀਦਾ। ਮਨ ਜਦੋਂ ਸਤਿਗੁਰੂ ਦੇ ਚਰਨਾਂ ਨਾਲ ਲੱਗ ਕੇ ਅਡੋਲ ਹੋ ਜਾਵੇਗਾ, ਫਿਰ ਇਹ ਮਨ ਮੁਕਤੀ ਦੁਆਰੇ ਆਪਣੇ ਆਪ ਹੀ ਪਹੁੰਚ ਜਾਂਦਾ, ਕੋਈ ਯਤਨ ਨਹੀਂ ਕਰਨਾ ਪੈਂਦਾ। ਹੁਣ ਆਪ ਜੀ ਵਿਚਾਰ ਸਰਵਣ ਕਰੋ ਗੁਰੂ ਅਰਜਨ ਸਾਹਿਬ ਮਹਾਰਾਜ ਦੇ। ਆਪਣਾ ਗੁਰ ਸੇਵ ਸਾਧਹੀ ਰਮੋ ਗੁਣ ਗੋਬਿੰਦ। ਸਤਿਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਨੇ, ਆਪਣੇ ਗੁਰੂ ਦੀ ਸੇਵਾ ਕਰੋ।
ਸੇਵਾ ਇੱਕੋ ਹੀ ਹੁੰਦੀ ਹੈ, ਸਿਮਰਨ ਕਰਨਾ। ਇਹ ਸੇਵਾ ਹੈ। ਆਪਣੇ ਗੁਰੂ ਦਾ ਅਰਥ ਪਹਿਲਾਂ ਤਾਂ ਇਉਂ ਹੁੰਦਾ ਜਿਵੇਂ ਬੱਚਾ ਆਪਣੇ ਪਿਤਾ ਨੂੰ ਆਪਣਾ ਪਿਤਾ ਕਹਿੰਦਾ। ਫਿਰ ਜਦੋਂ ਬੱਚਾ ਬੜਾ ਹੋ ਜਾਂਦਾ ਉਹਨੂੰ ਇਹ ਗਿਆਨ ਹੁੰਦਾ ਭਈ ਮੇਰਾ ਪਿਤਾ ਵਾਹਿਗੁਰੂ ਹੈ। ਐਨ ਇਸੇ ਤਰ੍ਹਾਂ ਅਜੇ ਅਸੀਂ ਛੋਟੇ ਛੋਟੇ ਬੱਚੇ ਹਾਂ, ਸਾਡਾ ਪਿਤਾ ਗੁਰੂ ਨਾਨਕ ਹੈ, ਅਸੀਂ ਗੁਰੂ ਨਾਨਕ ਦੇ ਬੱਚੇ ਹਾਂ, ਗੁਰੂ ਨਾਨਕ ਦੀ ਗੋਦ ਵਿੱਚ ਬੈਠੇ ਹਾਂ, ਗੁਰੂ ਨਾਨਕ ਮਹਾਰਾਜ ਦੇ ਮੁੱਖੋਂ ਅਸੀਂ ਪਵਿੱਤਰ ਬਾਣੀ ਰਾਹੀਂ ਲੋਰੀਆਂ ਸੁਣ ਰਹੇ ਹਾਂ, ਆਨੰਦ ਮਾਣ ਰਹੇ ਹਾਂ। ਅਸੀਂ ਬੱਚਿਆਂ ਨੇ ਅਜੇ ਗੁਰੂ ਨਾਨਕ ਨਾਲ ਹੀ ਜੁੜਨਾ, ਪਰ ਜਦੋਂ ਵੱਡੇ ਬੱਚੇ ਬਣ ਜਾਵਾਂਗੇ ਫਿਰ ਸਾਨੂੰ ਇਹ ਗਿਆਨ ਹੋਵੇਗਾ ਕਿ ਸਾਡਾ ਪਿਤਾ ਵਾਹਿਗੁਰੂ ਜੀ ਆਪ ਹੈ, ਜਿਸ ਦਾ ਨਾਂ ਸਤ ਹੈ। ਉੱਥੇ ਜਾ ਕੇ ਸਾਨੂੰ ਇਹ ਵੀ ਗਿਆਨ ਹੋ ਜਾਂਦਾ ਕਿ ਜਿਸ ਨੂੰ ਅਸੀਂ ਆਪਣਾ ਪਿਤਾ ਮੰਨਦੇ ਸਾਂ, ਗੁਰੂ ਮੰਨਦੇ ਸਾਂ, ਉਸਦਾ ਪਿਤਾ ਵੀ ਵਾਹਿਗੁਰੂ ਹੀ ਹੈ। ਗੁਰੂ ਨਾਨਕ ਦੇ ਪਿਤਾ ਵੀ ਵਾਹਿਗੁਰੂ ਹਨ, ਸਾਡੇ ਪਿਤਾ ਵੀ ਵਾਹਿਗੁਰੂ ਹਨ। ਇਹ ਉੱਥੇ ਜਾ ਕੇ ਪਤਾ ਲੱਗਦਾ ਜਦੋਂ ਇਹ ਸਿੱਖ ਗੁਰੂ ਦੇ ਚਰਨਾਂ ਵਿੱਚ ਸਮਾ ਜਾਂਦਾ, ਭਾਵ ਜਿੱਥੇ ਸਿੱਖ ਸਿੱਖ ਨਹੀਂ ਰਹਿ ਜਾਂਦਾ, ਜਿੱਥੇ ਗੁਰੂ ਗੁਰੂ ਨਹੀਂ ਰਹਿ ਜਾਂਦਾ, ਜਿੱਥੇ ਵਾਹਿਗੁਰੂ ਵਾਹਿਗੁਰੂ ਹੀ ਆਪ ਹੁੰਦਾ। ਇਹ ਗਿਆਨ ਸਾਨੂੰ ਉਦੋਂ ਹੁੰਦਾ। ਤਾਂ ਤੇ ਇਸ ਪਾਵਨ ਸ਼ਬਦ ਦਾ ਅਰਥ ਇਹ ਹੈ, ਆਪਣਾ ਗੁਰਸੇਵ। ਗੁਰੂ ਦਾ ਅਰਥ ਹੈ ਆਤਮਾ, ਗੁਰੂ ਦਾ ਅਰਥ ਹੈ ਆਤਮਾ। ਆਪਣੇ ਆਤਮਾ ਨੂੰ ਜਾਣਨ ਦੇ ਲਈ ਤੋਂ ਸਤਿਗੁਰੂ ਨਾਨਕ ਸਾਹਿਬ ਦੀ ਆਗਿਆ ਵਿੱਚ ਰਹਿ ਕੇ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਆਗਿਆ ਹੈ। ਆਪਣਾ ਗੁਰ ਸੇਵ ਸਦ ਹੀ ਰਮੋ ਗੁਣ ਗੋਬਿੰਦ। ਸਦ ਹੀ, ਸਦ ਹੀ ਸ਼ਬਦ ਦੋਵੇਂ ਪਾਸੇ ਲੱਗਦਾ। ਗੁਰੂ ਦੀ ਸੇਵਾ ਵੀ ਸਦਾ ਕਰਨੀ ਹੈ ਤੇ ਵਾਹਿਗੁਰੂ ਦੇ ਨਾਮ ਵਿੱਚ ਵੀ ਸਦਾ ਹੀ ਰਮਣਾ ਹੈ। ਇਹ ਦੋਨੋਂ ਹੀ ਕੰਮ ਇੱਕ ਵਕਤ ਤੁਲਦੇ ਨੇ। ਗੁਰੂ ਦਾ ਧਿਆਨ, ਸ਼ਬਦ ਦਾ ਧਿਆਨ, ਇਹ ਸੇਵਾ ਹੈ ਤੇ ਸ਼ਬਦ ਵਿੱਚ ਲੀਨ ਹੁੰਦੇ ਹੁੰਦੇ ਆਨੰਦਮਈ ਹੋ ਜਾਣਾ, ਇਹ ਰਮਣਾ ਹੈ। ਰਮਣਾ ਦਾ ਅਰਥ ਹੁੰਦਾ ਭੇਦ ਹੋ ਜਾਣਾ। ਜਦੋਂ ਸਿੱਖ ਸਤਿਗੁਰੂ ਦੇ ਸਰੂਪ ਵਿੱਚ ਅਭੇਦ ਹੁੰਦਾ ਉਦੋਂ ਸਿੱਖ ਨੂੰ ਵਾਹਿਗੁਰੂ ਦੇ ਮੰਤਰ ਦਾ ਆਨੰਦ ਆਉਣਾ ਸ਼ੁਰੂ ਹੁੰਦਾ। ਔਰ ਜਦੋਂ ਇਹ ਆਨੰਦ ਪਰਮ ਆਨੰਦ ਵਿੱਚ ਬਦਲ ਜਾਂਦਾ ਉਦੋਂ ਪੂਰਨ ਤੌਰ ਤੇ ਸਿੱਖ ਜਿਹੜਾ ਹੈ ਮਨ ਕਰਕੇ ਸਤਿਗੁਰੂ ਸ਼ਬਦ ਵਿੱਚ ਅਭੇਦ ਹੋਇਆ ਹੁੰਦਾ। ਸਿੱਖ ਨੇ ਕੇਵਲ ਇਤਨਾ ਹੀ ਕਰਨਾ। ਆਪਣਾ ਗੁਰਸੇਵ ਸਾਧ ਹੀ ਰਮੋ ਗੁਣ ਗੋਬਿੰਦ। ਸਤਿਗੁਰੂ ਨਾਨਕ ਸਾਹਿਬ ਦੀ ਆਗਿਆ ਵਿੱਚ ਰਹਿਣ ਦਾ ਅਰਥ ਇਹ ਹੈ ਕਿ ਸਤਿਗੁਰਾਂ ਸਾਨੂੰ ਇਹ ਸਰੀਰ ਦਿੱਤਾ, ਇਹਨੂੰ ਸੰਭਾਲ ਕੇ ਰੱਖੀਏ। ਸਤਿਗੁਰਾਂ ਨੇ ਸਾਨੂੰ ਭੋਜਨ ਦਿੱਤਾ, ਉਤਨਾ ਖਾਈਏ ਜਿਹਦੇ ਨਾਲ ਸਰੀਰ ਦੀ ਸੰਭਾਲਣਾ ਰਹੇ। ਸਤਿਗੁਰਾਂ ਨੇ ਸਾਨੂੰ ਵਸਤਰ ਦਿੱਤਾ, ਉਤਨਾ ਵਸਤਰ ਪਹਿਨੀਏ ਜਿਹਦੇ ਨਾਲ ਸਰੀਰ ਸੁਖੀ ਰਹੇ। ਸਰੀਰ ਨੂੰ ਸਤਿਗੁਰੂ ਦੀ ਅਮਾਨਤ ਸਮਝ ਕੇ ਵਰਤਣਾ, ਆਪਣੇ ਮਨ ਦੀ ਮੱਤ ਨਹੀਂ ਕਰਨੀ। ਮਨ ਨੂੰ ਇਹ ਗਿਆਨ ਦੇ ਕੇ ਰੱਖਣਾ ਕਿ ਮਨਾ, ਇਹ ਸਰੀਰ ਤੇਰੇ ਤੇ ਬਖਸ਼ਿਸ਼ ਹੈ ਉਸ ਗੁਰੂ ਨਾਨਕ ਦੀ। ਇੱਕ ਦਿਨ ਇਹ ਸਰੀਰ ਤੇਰੇ ਕੋਲੇ ਨਹੀਂ ਰਹਿਣਾ। ਬੇਸ਼ਤਰ ਇਹਦੇ ਨਾਲੋਂ ਕਿ ਉਹ ਦਿਨ ਆ ਜਾਵੇ ਕਿ ਤੈਨੂੰ ਸਰੀਰ ਛੱਡਣਾ ਪਵੇ, ਤੂੰ ਆਪਣੇ ਨਿੱਜ ਘਰ ਵਿੱਚ ਚਲਿਆ ਜਾਵੀਂ। ਔਰ ਨਿੱਜ ਘਰ ਵਿੱਚ ਜਾਣ ਵਾਸਤੇ ਸਰੀਰ ਦੀ ਸੰਭਾਲ, ਇਹ ਸਤਿਗੁਰੂ ਦੀ ਆਗਿਆ ਹੈ ਤੇ ਵਾਹਿਗੁਰੂ ਜੀ ਦਾ ਨਾਮ ਜਪਣਾ ਇਹ ਤੇਰਾ ਉਦਮ ਹੈ। ਕਦੇ ਜੇ ਤੂੰ ਸਤਿਗੁਰੂ ਦੀ ਆਗਿਆ ਵਿੱਚ ਰਹਿ ਕੇ ਵਾਹਿਗੁਰੂ ਦਾ ਨਾਮ ਜਪਦਾ ਰਹੇ ਦਿਨ ਔਰ ਰਾਤ, ਸਵਾਸ ਸਵਾਸ ਤੇ ਵਾਹਿਗੁਰੂ ਨਾਮ ਜਿਹੜਾ ਹੈ ਇਹ ਇੱਕ ਐਸੀ ਪੌੜੀ ਹੈ ਜਿਹੜੀ ਵਾਹਿਗੁਰੂ ਦੀ ਮੰਜ਼ਿਲ ਨੂੰ ਪਹੁੰਚਾ ਦੇਗੀ ਤੇ ਜਿਵੇਂ ਪੌੜੀ ਚੜ੍ਹਦਾ ਚੜ੍ਹਦਾ ਮੰਜ਼ਿਲ ਆਉਂਦੀ ਏ ਤੇ ਸੁੱਖ ਹੁੰਦਾ। ਐਨ ਇਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਬੋਲਦੇ ਆ ਜਦੋਂ ਸਤਿਗੁਰੂ ਜੀ ਸਾਹਮਣੇ ਆਉਂਦੇ ਨੇ, ਮਨ ਨੂੰ ਆਨੰਦ ਹੁੰਦਾ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।
सास सास आराध हर हर ले जाए मन की चिंद, मन की चिंता खत्म हो जाए, मन का फिक्र खत्म हो जाए, मन का डर खत्म हो जाए, कदी जे तू वाहिगुरु का नाम स्वास स्वास जपे, हरि का नाम स्वास स्वास जपना, उठत बैठत सोवत नाम कहो नानक जन के सदकाम। एक गल तो यह दृढ़ करो कि असी आए ही नाम जपण वास्ते हाँ, होर कुछ करन वास्ते नहीं आए। जो असी कर रहे हाँ यह साड़ी मजबूरी है, अगर ये मजबूरी लै जावे किसी तरह फिर असी वाहिगुरु नाम ही जपीए। जिमें अगर सानू आराम नाल भोजन मिल जावे, साडे पास पेंशन होवे या धन होवे, काम करदिया मन थक गया होवे, रिटायर हो गए होवीए, फिर साडा फर्ज असी कांतवास करके केवल वाहिगुरु नाम जपीए। देही नू संभाल के रखिए, देही नाल मोह ना करिए, क्योंकि देही छुट जाने वाली वस्तु है, ये साड़ी अपनी नहीं है, ये वो घर है जो वाहिगुरु ने कुछ समा सानू रहने वास्ते देता है, इन्हें छोड़ना है। असी संतां सतगुरां ने भी इस घर नू छोड़िया है, पैगंबरां ने भी छोड़िया है, सब ने छोड़िया है, ये शरीर रूपी घर सब ने छड़ना है, असी क्यों मोह करिए। हां इस घर की संभाल रखो, मन मत नाल इस घर नू विगाड़ो ना, जिमें साहब ने दिता है जी संभाल रखो, इवें ही इस नू मोड़ देना है। आपां एक दिन चंगा मोड़न दा ढंग यह है कि सास सास आराध, आराधन दा अर्थ यह हुंदा है जिमें असी पैसा मत्था टेकदे हां गुरु नानक जी दे अगे, तां ओ पैसा भेटिया जांदा है, साडा नहीं रह जांदा। ऐन इसी तरह जे असी इक सवास नाल वाहिगुरु कहीए तां ओ सवास वाहिगुरु दी भेटा चढ़ गया, ओ साडा नहीं रह गया, साडा नहीं सवास रह गया, वह वाहिगुरु की भेटा चढ़ गया। एन इस ही तरह असी वाहिगुरु नाम जप जप के सवासा की भेटा सतगुरों के अगे रखीए। ए दान ए सेवा ए नाम का जपना अति उत्तम हुंदे, जिसनु प्राप्त करके सतगुरु जी अति प्रसन्न हुंदे। जड़ा पैसा मत्था टेकना है, फुल मत्था टेकना है, वस्तु मत्था टेकनी, वह केवल साड़ी श्रद्धा है। सतगुरु जी इसलिए प्रवान कर लेंदे ने कि साड़ा मान रखते ने, वास्तव चो प्रसन्न उदों हुंदे ने जदों असी स्वास विच वाहिगुरु नाम परो के उन्हां दी भेटा रखिए। असी हुण साहिबां दे चरणां विच बैठे हाँ, एक घंटा बैठे हाँ, एक घंटे विच जिन्ने भी स्वास असी वाहिगुरु नाम जप सकीए, ये सब तो वड्डी भेटा होवेगी। सास सास आराध हर हर ले जाए मन की चिंद, ए प्राणी जे तू स्वास ग्रास वाहिगुरु वाहिगुरु वाहिगुरु वाहिगुरु जपे, ये किवें जपया जा सकता है। एक गल ते सी जान लई कि तन वाहिगुरु दा है, दूजा ये जानिए कि इहदे विच रहण वाला मन भी वाहिगुरु दा ही है, नाम देन वाला भी वाहिगुरु ते जपाउण वाला भी वाहिगुरु। साडे अंदर बोलण दी ताकत नहीं हुंदी, जीव जदों बोलदा वाहिगुरु दी किरपा नाल बोलदा, इसलिए ये मन के चलिए कि जो वाहिगुरु नाम दा उच्चारण असी कर रहे हां ये वाहिगुरु दी किरपा नाल हो रहा है, असी नहीं कर रहे, उन्हें बल दिता है, ताकत दिती, विवेक दिता है, ता असी वाहिगुरु बोल रहे हैं। इसलिए मान ना करियो जे कि असी कुछ जाप कर रहे हैं या असी कुछ सेवा कर रहे हैं, ये उसका ही दिता तन है, उसका ही दिता मन है, उसका ही दिता बल है, उसकी दिती बुद्धि है, असी तो केवल एक सेवादार बन के मन और तन की संभाल करनी। जिवें गुरुद्वारे साहब दे मान योग ग्रंथी गुरु साहब की संभाल करते ने, गुरुद्वारे की संभाल भी करते ने, गुरु साहब की संभाल भी करते ने, गुरुद्वारे की संभाल भी करते ने, वह समझ के करते ने कि मैं इस गुरु घर का चाकर हाँ, नौकर हाँ,
ना गुरु मेरा है ना गुरुद्वारा मेरा है, मैं तो इस घर का चाकर हाँ, निमाणा सेवक हाँ। वाहिगुरु ने कृपा करके मैनू ये सेवा दिती है, तो मैं सेवा मन तन करके करनी है, वाहिगुरु की कृपा नाल करनी है, अपने आप नू जना के नहीं करनी। इस गुरु घर विच गुरु का सब कुछ है, मेरा नहीं है। इस गुरु घर विच सब कुछ गुरु का है, मेरा नहीं है। जो कुछ भी गुरु घर विच है सब गुरु का है, मेरा नहीं है। मैं ते केवल गुरु का दिता प्रसाद जड़ा है, मेरे निर्वाह लई जो वाहिगुरु मैं देंदे ने, मैं उसे दा ही हक रखदा हां, और ओही लेके शुक्र करना है। पाव शुक्र करना है कि उन्हें देनी दिती, शुक्र करना है कि उन्हें सेवा विच रखे है, शुक्र करना है कि उन्हें स्वास दिते ने, शुक्र करना है कि उन्हें भोजन दिता है, शुक्र करना है कि जदों असी एजड हो जाने हां उदो सानू वाहन भी दिते, भी मेरा बच्चा हुण तुर नहीं पाएगा, इनू वाहन देता जाए, किसी नू मोटरसाइकिल, किसी नू कार, किसी नू हवाई जहाज, किसी नू साइकिल, ये दे दिता कि मेरा बच्चा मेरे पास आवे, सोहने कपड़े देते सर्दी गर्मी दे विच ताकि मेरा बच्चा सुखी रहे। असी इस गल का शुक्र करना है, तां स्वास स्वास विच वाहिगुरु नाम चलिया जांदा है, ते मन दी चिंता समाप्त हो जांदी। मेरे मन जाप प्रभ का नाम वाहिगुरु, सच जानो ते गुरु नानक दी बाणी, जपो तां एको नामा अवर निराफल कामा, ए बड़ी उत्तम है, बहुत उत्तम उपदेश। मेरे मन ता ए उकरया होया उपदेश है गुरु नानक हजूर दा, जपो ता एको नामा अवर निराफल काम। ऐ मन जे तू जपना है ते हरि दा नाम जप, बाकी सारे ही कम फजूल ने, ए गुरु नानक दा मत है। ता तुसी गुरु नानक दे बच्चे हैं, गुरु नानक दे होए रहो, जरा गुरु नानक दा सिख है वाहिगुरु नाम जरूर जपदा है, ओनू जपना भी चाहिदा है, ओदा फर्ज भी है जपना, ते जड़ा अपने आप नू सिख सवाउंदा है, गुरुद्वारे आउंदा है, बाणी पढ़दा है, अमृतधारी है, ओदा ते फर्ज है वाहिगुरु नाम जपे, गुरु नानक दा आखा मन्ने। आखा मन्नण विच की सुख है, सतगुरु अर्जन साहब जी फरमाउंदे ने, मेरे मन जाप प्रभ का नाम सुख सहज आनंद पावे, मिली निर्मलता, तेन सुख होगा। सुख शरीर नो हुंदे, आनंद मन नो हुंदे। सुख दो प्रकार दा हुंदे, मन तन विच रहिंदे ते तन दा सुख भी मन चाहुंदे, इनू सुख क्या है। मन एक सुख होर चाहुंदा है, किसे किसे पास हुंदा है, नाम दे व्यासियां दे पास हुंदा, दूजे पास नहीं हुंदा, उनू की कहंदे ने सहज सुख। सहज सुख किन्ना पास हुंदा, जो सहज सिमरन करदे उन्हां पास हुंदा। सहज आनंद, सहज सुख। हजूर गुरु अर्जन साहब कहंदे ने, ऐ मेरे मन

ਪੱਥਰ ਗੁਰੂ ਨਾਨਕ ਦੇ ਸਰੂਪ ਨੂੰ ਵੇਖ ਕੇ ਖੜ ਗਿਆ, ਉੱਥੇ ਅੱਜ ਤੱਕ ਖੜਾ ਹੈ। ਇੰਨਾ ਮਿੱਠਾ ਗੁਰੂ ਨਾਨਕ ਦਾ ਰੂਪ। ਜਦੋਂ ਸਤਿਗੁਰਾਂ ਦੇ ਕੋਲੇ ਹੁੰਦੇ ਹਾਂ ਤੇ ਫਿਰ ਇਸ ਦੀ ਆਪਣੀ ਰਸਨਾ ਵੀ ਮਿੱਠੀ ਹੁੰਦੀ ਹੈ। ਇਹ ਬਾਣੀ ਵੀ ਮਿੱਠੀ ਹੈ, ਵਾਹਿਗੁਰੂ ਨਾਮ ਵੀ ਮਿੱਠਾ ਹੈ, ਭੋਜਨ ਵੀ ਮਿੱਠਾ ਹੈ। ਦਾਸ ਦੇ ਗ੍ਰਹਿ ਚ ਯੋਗੀ ਆ ਗਏ, 35 ਸਾਲ ਪਹਿਲਾਂ ਦੀ ਗੱਲ ਹੈ, ਮੈਂ ਸਾਧਨਾ ਵਿੱਚ ਤਾਂ। ਉਹ ਕਹਿਣ ਲੱਗੇ ਪਾਣੀ ਪੀਣਾ ਹੈ, ਲੇਕਿਨ ਸਤਵਚਨ ਜੀ ਪਾਣੀ ਪੀਓ। ਮੈਂ ਫੋਕਾ ਪਾਣੀ ਉਹਨੂੰ ਫਰਿੱਜ ਵਿੱਚੋਂ ਕੱਢ ਕੇ ਦੇ ਦਿੱਤਾ, ਠੰਡਾ ਪਾਣੀ, ਗਰਮੀ ਦੇ ਦਿਨ ਸਨ। ਉਹ ਪੀ ਕੇ ਕਹਿੰਦਾ ਗਿਆਨੀ ਤੂੰ ਇਹਦੇ ਚ ਮਿੱਠਾ ਪਾਇਆ ਹੋਇਆ ਹੈ। ਮੈਂ ਕਿਹਾ ਨਹੀਂ ਜੀ ਮਿੱਠਾ ਨਹੀਂ ਪਾਇਆ, ਹਾਂਜੀ ਪਾਣੀ ਚ ਮਿੱਠਾ ਹੈ। ਮੈਂ ਕਿਹਾ ਮਹਾਰਾਜ ਤੁਹਾਡੀ ਰਸਨਾ ਤੇ ਵਾਹਿਗੁਰੂ ਦਾ ਨਾਮ ਹੈ, ਪਾਣੀ ਤੇ ਫਿੱਕਾ ਹੈ, ਪਰ ਤੁਹਾਡੀ ਰਸਨਾ ਤੇ ਵਾਹਿਗੁਰੂ ਦਾ ਆਰਾਮ ਦਾ ਨਾਮ ਹੈ, ਇਸ ਲਈ ਤੁਹਾਨੂੰ ਇਹ ਪਾਣੀ ਮਿੱਠਾ ਲੱਗਦਾ ਹੈ। ਉਹਦੀਆਂ ਅੱਖਾਂ ਵਿੱਚ ਪਿਆਰ ਆ ਗਿਆ। ਮੈਨੂੰ ਕਹਿਣ ਲੱਗਾ ਤਨ ਤੂੰ ਹੈ, ਤਨ ਤੇਰਾ ਸਤਿਗੁਰੂ ਹੈ ਜਿਸ ਨੇ ਇੰਨਾ ਗਿਆਨ ਬਖਸ਼ਿਆ। ਸੱਚਮੁੱਚ ਹੀ ਰਸਨਾ ਦਾ ਮਿੱਠਾਪਨ ਜਿਹੜਾ ਹੈ ਗੁਰੂ ਦਾ ਮਿੱਠਾਪਨ ਹੈ। ਜਦ ਮਨ ਤੋਂ ਕ੍ਰੋਧ, ਜਦ ਮਨ ਤੋਂ ਕਾਮ ਗਿਰਦਾ ਹੈ, ਉਦੋਂ ਇਸ ਦਾ ਮਨ ਰਸਨਾ ਦੁਆਰਾ ਮਿੱਠਾ ਹੋ ਜਾਂਦਾ। ਮੇਰੇ ਮਨ ਜਾਪ ਪ੍ਰਭ ਕਾ ਨਾਉ, ਸੁਖ ਸਹਿਜ ਆਨੰਦ ਪਾਵੇ, ਮਿਲੀ ਨਿਤ ਨਿਰਮਲ ਥਾਉ। ਇਹ ਸਰੀਰ ਬਹੁਤ ਉੱਤਮ ਹੈ, ਇਹਨੂੰ ਨਿਰਮਲ ਕਿਹਾ, ਕਾਰਨ ਕਿ ਇਹਨਾਂ ਹੀ ਅੱਖਾਂ ਨਾਲ ਗੁਰੂ ਨਾਨਕ ਦਾ ਦੀਦਾਰ ਹੋ ਸਕਦਾ, ਇਹਨਾਂ ਹੀ ਕੰਨਾਂ ਨਾਲ ਅਸੀਂ ਸਤਿਗੁਰੂ ਦੀ ਬਾਣੀ ਸੁਣ ਸਕਦੇ ਹਾਂ, ਸਤਿਗੁਰੂ ਦੀ ਬਾਣੀ ਸੁਣ ਸਕਦੇ ਹਾਂ, ਇਸੇ ਹੀ ਰਸਨਾ ਨਾਲ ਅਸੀਂ ਸਤਿਗੁਰੂ ਦੀ ਬਾਣੀ ਪੜ੍ਹ ਸਕਦੇ ਹਾਂ, ਵਾਹਿਗੁਰੂ ਮੰਤਰ ਬੋਲ ਸਕਦੇ ਹਾਂ। ਇਸ ਲਈ ਇਹ ਸਰੀਰ ਜਿਹੜਾ ਥਾਂ ਹੈ ਨਿਰਮਲ ਹੈ, ਉੱਤਮ ਹੈ, ਕਿਸੇ ਹੋਰ ਜੋਲ ਵਿੱਚ ਅਸੀਂ ਇਹ ਨਹੀਂ ਕਰ ਸਕਦੇ। ਨਹੀਂ ਨਾਮ ਜਪਾਂਗੇ ਤੇ ਕਿਸੇ ਹੋਰ ਜੋਲ ਚ ਅਵਸ਼ ਟ੍ਰਾਂਸਫਰ ਹੋਵਾਂਗੇ, ਭਾਵੇਂ ਸਾਡੇ ਪਿੱਛੋਂ ਕੋਈ ਵੀ ਕਿੰਨਾ ਦਾਨ ਪੁੰਨ ਕਰ ਦੇਵੇ, ਅਵਸ਼ ਟ੍ਰਾਂਸਫਰ ਹੋਵਾਂਗੇ। ਕਰਮ ਦੀ ਗਤੀ ਹੀ ਐਸੀ ਹੈ, ਕਰਮੀ ਆਪੋ ਆਪਣੀ ਕੇ ਲੜੇ ਕੇ ਦੋ, ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖਜਲੇ ਚੇਤੀ ਸੁੱਤੀ ਨਾਲ। ਰਹਾਓ ਸਾਧ ਸੰਗ ਉਧਾਰ ਇਹ ਮਨ। ਹਜ਼ੂਰ ਕਹਿੰਦੇ ਜੇ ਕਦੇ ਤੂੰ ਵਾਹਿਗੁਰੂ ਦੀ ਸੰਗਤ ਵਿੱਚ ਆ ਜਾਵੇ ਨਾ, ਸਾਧ ਸੰਗਤ ਦੇ ਕਈ ਅਰਥ ਨੇ, ਸਾਧ ਸੰਗਤ ਦੇ ਅਰਥ ਇਹ ਵੀ ਹੈ ਜਿੱਥੇ ਤੁਸੀਂ ਬੈਠੇ ਹੋ, ਪਰ ਸਾਧ ਸੰਗ ਦਾ ਅਰਥ ਹੈ ਸਤਿਗੁਰੂ ਦੀ ਸੰਗਤ। ਸਾਧ ਸੰਗਤ ਦਾ ਅਰਥ ਹੁੰਦਾ ਤੁਹਾਨੂੰ ਵਾਹਿਗੁਰੂ ਨਾਮ ਸਵਾਸਾਂ ਵਿੱਚ ਲੈ ਜਾਵੇ, ਇਹਨੂੰ ਸਾਧ ਸੰਗਤ ਕਹਿੰਦੇ। ਸਾਧ ਸੰਗ ਉਧਾਰ ਇਹ ਮਨ, ਇਸ ਮਨ ਦਾ ਇੱਕੋ ਹੀ ਇੱਕ ਉਧਾਰ ਕਰਨ ਦਾ ਤਰੀਕਾ ਹੈ ਕਿ ਤੂੰ ਸਤਿਗੁਰੂ ਦੀ ਸੰਗਤ ਵਿੱਚ ਆ ਜਾ, ਭਾਵ ਤੇਰਾ ਮਨ ਵਾਹਿਗੁਰੂ ਵਾਹਿਗੁਰੂ ਹੀ ਜਪੇ, ਵਾਹਿਗੁਰੂ ਵਾਹਿਗੁਰੂ ਹੀ ਸੁਣੇ, ਹੋਰ ਕੁਝ ਨਾ ਜਪੇ ਨਾ ਸੁਣੇ, ਕਿੱਥੇ ਆ ਜਾ, ਤੇਰੇ ਮਨ ਦਾ ਉਧਾਰ ਹੋ ਜਾਏਗਾ, ਤੇਰਾ ਮਨ ਅਡੋਲ ਹੋ ਜਾਏਗਾ। ਸਾਧ ਸੰਗ ਉਧਾਰ ਇਹ ਮਨ, ਅੱਠ ਪੈਰ ਆਰਾਧ। ਅੱਗੇ ਵਕਤ ਵੀ ਦੱਸ ਦਿੱਤਾ, ਕਦੀ ਤੂੰ ਅੱਠੋ ਪੈਰ ਸਵਾਸ ਸਵਾਸ ਵਾਹਿਗੁਰੂ ਜੀ ਦਾ ਨਾਮ ਸਵਾਸਾਂ ਵਿੱਚ ਪਰੋ ਲਵੇ, ਇਹ ਸਤਿਗੁਰੂ ਦਾ ਸਰੂਪ ਹੈ, ਇਹ ਮਨ ਤੇਰਾ ਉਧਾਰ ਹੋ ਜਾਏ, ਤੂੰ ਮੋਖ ਦੁਆਰੇ ਚਲਾ ਜਾਏਗਾ, ਤੈਨੂੰ ਪਰਮਾਤਮਾ ਮਿਲ ਜਾਏਗਾ। ਨਾ ਬੇਨਤੀ ਦੀ ਲੋੜ ਪੈਣੀ, ਨਾ ਦਾਨ ਦੀ ਲੋੜ ਪੈਣੀ, ਨਾ ਤੀਰਥਾਂ ਦੇ ਜਾਣ ਦੀ ਲੋੜ ਪੈਣੀ, ਨਾ ਕੋਈ ਲੰਗਰ ਲਾਉਣ ਦੀ ਲੋੜ ਪੈਣੀ, ਨਾ ਕੋਈ ਪਾਠ ਕਰਨ ਦੀ ਲੋੜ ਪੈਣੀ, ਕੁਛ ਵੀ ਕਰਨ ਦੀ ਲੋੜ ਨਹੀਂ ਪਏਗੀ। ਸਾਧ ਸੰਗ ਉਧਾਰ ਇਹ ਮਨ, ਮਨ ਨੂੰ ਵੀ ਔਂਕੜ ਲਾਇਆ ਤੇ ਇਹ ਨੂੰ ਆਏ ਨੂੰ ਵੀ ਔਂਕੜ ਲਾਇਆ। ਹਜ਼ੂਰ ਕਹਿੰਦੇ ਨੇ ਇੱਕੋ ਹੀ ਇੱਕ ਤਰੀਕਾ ਹੈ ਇਸ ਮਨ ਦੇ ਉਧਾਰ ਦਾ, ਭਾਵ ਇਸ ਮਨ ਨੂੰ ਆਤਮਾ ਵਿੱਚ ਬਦਲਣ ਦਾ ਇੱਕੋ ਹੀ ਇੱਕ ਤਰੀਕਾ ਹੈ ਕਿ ਇਹ ਜੀਵ ਤੋਂ ਵਾਹਿਗੁਰੂ ਨਾਮ ਆਪਣੇ ਸਵਾਸਾਂ ਵਿੱਚ ਪਰੋ ਲੈ, ਜਿਵੇਂ ਹਨੂੰਮਾਨ ਨੇ ਆਪਣੇ ਸਵਾਸਾਂ ਵਿੱਚ ਰਾਮ ਨਾਮ ਪਰੋ ਲਿਆ।
ਐ ਸਿੱਖ ਤੋਂ ਆਪਣੇ ਸਵਾਸਾਂ ਵਿੱਚ ਵਾਹਿਗੁਰੂ ਦਾ ਨਾਮ ਪਰੋ ਲੈ। ਇਹ ਨਾਮ ਗੁਰੂ ਨਾਨਕ ਦਾ ਹੈ। ਫਿਰ ਗੁਰੂ ਨਾਨਕ ਕਹਿੰਦੇ ਨੇ ਇਹ ਨਾਮ ਮੇਰਾ ਨਹੀਂ, ਇਹ ਤੇ ਵਾਹਿਗੁਰੂ ਦਾ। ਇਹ ਨਾਮ ਤੈਨੂੰ ਵਾਹਿਗੁਰੂ ਪਾਸ ਲੈ ਜਾਵੇ। ਸਾਧ ਸੰਗ ਉਧਾਰ ਇਹ ਮਨ, ਆਠ ਪਹਿਰ ਆਰਾਧ, ਕਾਮ ਕ੍ਰੋਧ ਅਹੰਕਾਰ ਵਿਨਸੈ ਮਿਟੇ ਸਗਲ ਉਪਾਧ। ਅਗਰ ਸਾਰੇ ਸਵਾਸਾਂ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਸਰੋਤ ਹੋ ਜਾਏ, ਕਾਮ ਮਿਟ ਜਾਏਗਾ, ਕ੍ਰੋਧ ਮਿਟ ਜਾਏਗਾ, ਅਹੰਕਾਰ ਮਿਟ ਜਾਏਗਾ, ਹੋਰ ਵੀ ਕੁਛ ਮਿਟੇਗਾ। ਕੀ ਬਿਨਸੈ ਮਿਟੇ ਸਗਲ ਉਪਾਧ, ਮਨ ਦੀਆਂ ਉਪਾਧੀਆਂ, ਮਨ ਦੀਆਂ ਖੁਰਾਫਾਤੀਆਂ, ਮਨ ਦੀਆਂ ਚਲਾਕੀਆਂ, ਮਨ ਦੀਆਂ ਸਿਆਣਪਾਂ, ਮਨ ਦੀਆਂ ਮੱਤਾਂ, ਮਨ ਦੀਆਂ ਕੁਮੱਤਾਂ, ਇਹ ਸਭ ਮਿਟ ਜਾਣਗੀਆਂ। ਉਨਮਾਦ, ਉਪਾਧ ਦਾ ਅਰਥ ਹੈ ਉਨਮਾਦ, ਮਨ ਦਾ ਪਾਗਲਪਨ, ਮਨ ਦਾ ਦੂਜਾ ਭਾਵ, ਮਨ ਦੀਆਂ ਲੜਾਈਆਂ, ਮਨ ਦੇ ਨਿੱਕਾ ਮੋਟਾ ਛੋਟਾ ਵੱਡਾ ਕੁੱਲ ਜਾਤ, ਮਨ ਦਾ ਇਹ ਵੇਖਣਾ, ਮਨ ਦਾ ਇਹ ਵੇਖਣਾ। ਬਾਬਾ ਆਨੰਦ ਸਿੰਘ ਜ਼ੋਰ ਕਿਆ ਕਰਦੇ ਸਨ ਕਿ ਮਨ ਇਸਤਰੀ ਔਰ ਪੁਰਖ ਭਾਵ ਵਿੱਚੋਂ ਵੀ ਉੱਠ ਜਾਵੇ। ਉਹਨਾਂ ਦੀ ਸੰਗਤ ਵਿੱਚ ਇਸਤਰੀ ਔਰ ਪੁਰਖ ਸੱਜ ਬੈਠੇ ਹੁੰਦੇ ਸਨ। ਦਾਸ ਨੇ ਆਪਣੀ ਅੱਖਾਂ ਨਾਲ ਵੇਖ ਫਰਮਾਇਆ ਕਰਦੇ ਸਨ ਕਿ ਮਨ ਦਾ ਇਹ ਭਾਵ ਮਿਟ ਜਾਵੇ, ਅਸੀਂ ਸਾਰੀਆਂ ਹੀ ਇਸਤਰੀਆਂ ਹਾਂ, ਇੱਕ ਵਾਹਿਗੁਰੂ ਹੀ ਤੇ ਪਤੀ ਹੈ ਸਾਡਾ, ਇੱਕ ਵਾਹਿਗੁਰੂ ਹੀ ਤੇ ਸਾਡਾ ਮਾਲਕ ਹੈ। ਪਤੀ ਦਾ ਅਰਥ ਹੈ ਮਾਲਕ, ਪਤੀ ਦਾ ਅਰਥ ਹੈ ਪਿਤਾ ਜਾਸਾ ਪਿਆਰ ਦੇਣ ਵਾਲਾ, ਸਾਡਾ ਨਿਗਾਹਬਾਨ, ਅੰਦਰੋਂ ਬਾਹਰੋਂ ਸਾਡੀ ਸੰਭਾਲ ਕਰਨ ਵਾਲਾ। ਅਟਲ ਅਛੇਦ ਅਭੇਦ ਸਵਾਮੀ। ਹੁਣ ਵਾਹਿਗੁਰੂ ਦਾ ਲੱਛਣ ਦੱਸਦੇ ਨੇ ਕਿ ਵਾਹਿਗੁਰੂ ਜੀ ਕੈਸੇ ਨੇ, ਆਤਮਾ ਦਾ ਸਰੂਪ ਕੈਸਾ ਹੈ। ਅਟਲ ਵੱਧ ਘੱਟ ਜਿਹੜਾ ਨਾ ਹੁੰਦਾ ਹੋਵੇ, ਅਛੇਦ ਜਿਹਦਾ ਕੋਈ ਨੁਕਸਾਨ ਨਾ ਕਰ ਸਕਦਾ ਹੋਵੇ, ਅਭੇਦ ਜਿਹਦਾ ਕੋਈ ਪਾਰਾਵਾਰ ਨਾ ਜਾਣ ਸਕਦਾ ਹੋਵੇ। ਵਾਹਿਗੁਰੂ ਜੀ ਬੇਅੰਤ ਹਨ, ਵਾਹਿਗੁਰੂ ਜੀ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, ਔਰ ਵਾਹਿਗੁਰੂ ਜੀ ਸਦੀਵੀ ਹਨ। ਇਹ ਤਿੰਨ ਗੁਣ ਜਿਸ ਵਿੱਚ ਹੋਰ ਉਹ ਵਾਹਿਗੁਰੂ ਹੁੰਦਾ, ਔਰ ਇਹ ਗੁਣ ਵਾਹਿਗੁਰੂ ਵਿੱਚ ਨੇ, ਹੋਰ ਕਿਸੇ ਵਿੱਚ ਨਹੀਂ। ਇਹ ਸਵਾਮੀ, ਸਵਾਮੀ ਦਾ ਮਤਲਬ ਉਹ ਸਭ ਦਾ ਮਾਲਕ ਹੈ। ਸ਼ਰਨ ਤਾਂ ਕੀ ਆਓ, ਗੁਰੂ ਅਰਜਨ ਸਾਹਿਬ ਮਹਾਰਾਜ ਹੁਣ ਸਿੱਖ ਨੂੰ ਕਹਿੰਦੇ ਨੇ ਕਿ ਤੂੰ ਐਸੇ ਵਾਹਿਗੁਰੂ ਦੀ ਸ਼ਰਨ ਵਿੱਚ ਆ। ਇੱਥੇ ਸਿੱਖ ਹੁਣ ਵੱਡਾ ਹੋ ਗਿਆ ਤੇ ਉਹ ਆਪਣੇ ਪਿਤਾ ਨੂੰ ਵੀ ਸਿੱਖ ਹੀ ਸਮਝਦਾ ਹੈ, ਕਿਉਂਕਿ ਜਿਹਦਾ ਨਾਂ ਗੁਰੂ ਨਾਨਕ ਜਪਦਾ ਉਹਦਾ ਨਾਂ ਹੁਣ ਸਿੱਖ ਵੀ ਜਪ ਰਿਹਾ ਹੈ। ਦੋਵੇਂ ਇੱਕ ਲੈਵਲ ਤੇ ਹੋ, ਸਿੱਖ ਸਿੱਖ ਨਹੀਂ ਰਿਹਾ, ਗੁਰੂ ਗੁਰੂ ਨਹੀਂ ਰਿਹਾ, ਜੋ ਬਾਕੀ ਰਹਿ ਗਿਆ ਉਹ ਪਰਮ ਤੱਤ ਰਹਿ ਗਿਆ। ਨਾ ਲੱਸੀ ਰਹੀ ਨਾ ਦੁੱਧ ਰਿਹਾ, ਜੋ ਰਹਿ ਗਿਆ ਉਹ ਮੱਖਣ ਹੀ ਮੱਖਣ ਰਹਿ ਗਿਆ, ਘਿਓ ਹੀ ਘਿਓ ਰਹਿ ਗਿਆ।

0: कमल आराध हिरदय, चरण कमल आराध हिरदय। इहदा अर्थ आप सुन चुके हो, दोबारा सुनो। श्वासां विच वाहिगुरु मंत्र दी धुन लगातार लिब लग जाए, वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु। ख्याल रखना, खालसा जड़ा वो अकाल पुरख का पुजारी है, तो अकाल पुरख का पुजारी खालसा ही हो सकता है। ये मन की एक फाइनल स्टेज है, जिस थां ते सिख भी सिख है ते गुरु भी गुरु है। असि सारे उस वाहिगुरु की शरण हाँ, और वाहिगुरु का रूप है अटल अचेत अभेद स्वामी सब दा, और सब दा एक कोई है। एक पिता एक के हम बार, तू मेरा गोराई इच्छा के गल मुकदी है। चरण कमल आराध हिरदय, चरण पैर नहीं हुंदे, चरण शरीर नहीं हुंदा, चरण फेस भी नहीं हुंदा, या चरण कोई होर रूप भी नहीं हुंदा। कोई ना मूर्ति हुंदी है, ना उहदा कोई नाम है। जिहदी मूर्ति हुंदी उहदा कोई नाम भी हुंदा, जिहदा आकार हुंदा उहदा कोई नाम भी हुंदा, पर वाहिगुरु का कोई आकार ही नहीं। उहदे विच तां गुण ने, किहड़ा गुण? अटल अछेद अभेद, यह गुण ने वाहिगुरु दे। तां इह गुण वाला वाहिगुरु साडे मन विच किवें आ सकदा? हजूर कहिंदे ने चरण कमल आराध हिरदय, हर श्वास नाल वाहिगुरु कहो, और ओ वाहिगुरु कह के वाहिगुरु दे चरणां विच रख दो। ए पेटा गुरु नानक नू मंजूर है। हिरदय एक स्यों लिव लाओ, हिरदा मन नू कहिंदे ने मन राही वाहिगुरु बोलो, बोल के तू ही बुलाया है पातशाह, तेरे चरणा च रख रहा हां, मेरी होर कोई मंग नहीं, मैं यही कर सकदा हां, यही कर दिता है। एक स्यों लिव लाओ, एक नाल जो लिव लगदी है मन अडोल हुंदे, मन कॉन्सनट्रेट हुंदे। ख्याल रवे सत संगत, मन कॉन्सनट्रेट किसे विरले दा हुंदे, किसे करोड़ां विचों एक दा हुंदे। लिव करोड़ां विचों किसे दी एक दी लगदी। लिव लाओ, लिव लाउण दा अर्थ हुंदे कि मन विच कोई इच्छा ना रह जाए, मन विच कोई लोभ ना रह जाए। जे तुसी देही नूं कंचन जैसा रखना चाहुंदे हो ते क्रोध ना करो, जे तुसी मन नूं आत्मा विच लै जाना चाहुंदे हो ते फिर लोभ ना करो, बिल्कुल लोभ ना करो, बिल्कुल भी लोभ ना करो। ये मन दा योग है। मन विच कोई विकार नहीं रह जाएगा, मन च विकार रहिंदा ही लोभ नाल है। मन दे विच दा विकार रहिंदा लोभ राही रहिंदा। विचारियो जे कि साडे अंदर किन्ना क लोभ है। वाहिगुरु नाम भी जपो ते लोभ दा त्याग करो। थोड़ी सूचना मैं आपको देवा कि इस अभ्यासी दा ज्यादा देर जिंदा रहने का लोभ भी होंदा है। जिवें योगी बहुत समा जिंदा रहिंदा, कोई संत भी लोभ करदे ने कि असी सेवा बहुत समा करदे रहिए, बहुत समा जाप करदे रहिए, उन्हां दे जीवन दे प्रति लोभ होंदा है। मरण की चिंता तो नहीं उन्हां नूं हुंदी, लेकिन जीवन का लोभ होंदा है, क्योंकि माण वध गया होंदा, सेवा वध गई होंदी है। ओ भी लोभ जो गिर जाए फिर आत्मा का ज्ञान होता है। भी लोभ गिर जाए, मरने की चिंता नहीं, जीवन की नहीं आस। जदों मन का लोभ गिरेगा, मन आत्मा तब्दील होएगा। जदों मन विचों क्रोध गिर जाए, शरीर नूं कोई रोग नहीं होवे, कंचन जैसी देही होए। पार ब्रह्म प्रभ दया धारी, बसली ने आप। हुण कदों जीवे बख्शिया गया? जदों इस सिख ने नाम की कमाई की, उदों बख्शिया गया। ਖਿਆਲ ਰੱਖਣਾ ਕਿਸੇ ਅਰਦਾਸ ਨਾਲ, ਕਿਸੇ ਦਾਨ ਪੁੰਨ ਨਾਲ, ਕਿਸੇ ਸ਼ਬਦ ਦੇ ਵਾਹਨ ਨਾਲ, ਕਿਸੇ ਵੀ ਸੇਵਾ ਨਾਲ ਇਹ ਬਖਸ਼ਿਆ ਨਹੀਂ ਜਾ ਸਕਦਾ। ਸੇਵਾ ਕਰਨ ਦਾ ਫਲ ਇੰਨਾ ਕੁ ਮਿਲ ਜਾਂਦਾ ਕਿ ਉਹਨੂੰ ਇੱਕ ਹੋਰ ਸਮਾਂ ਸਿੱਖ ਦੇ ਜਨਮ ਦਾ ਮਿਲ ਜਾਂਦਾ, ਬਖਸ਼ਿਆ ਨਹੀਂ ਜਾਂਦਾ। ਬਖਸ਼ਿਆ ਜਾਂਦਾ ਕੇਵਲ ਹਰੀ ਨਾਮ ਨਾਲ, ਵਾਹਿਗੁਰੂ ਨਾਮ ਨਾਲ ਹੀ ਬਖਸ਼ਿਆ ਜਾ ਸਕਦਾ। ਹੁਣ ਹਜ਼ੂਰ ਕਲੀਅਰ ਕਹਿੰਦੇ ਨੇ, ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ। ਐਸੇ ਸਿੱਖ ਨੂੰ ਉਹਨਾਂ ਨੇ ਆਪ ਬਖਸ਼ ਲਿਆ, ਕਿਉਂਕਿ ਸਿੱਖ ਦੇ ਮਨ ਵਿੱਚ ਨਾ ਕ੍ਰੋਧ ਹੈ ਨਾ ਲੋਭ ਹੈ, ਮੰਗ ਖਤਮ ਹੋ ਗਈ। ਨਾਰਾਇਣ ਆਪ ਆ ਗਏ, ਨਾਮਦੇਵ ਤੈਨੂੰ ਹੁਣ ਕੀ ਚਾਹੀਦਾ। ਨਾਮਦੇਵ ਆਪਣੇ ਮਨ ਨੂੰ ਟਟੋਲਦਾ ਹੈ ਵੀ ਮੈਂ ਭਗਵਾਨ ਨੂੰ ਹੁਣ ਕੀ ਕਹਾਂ ਕਿ ਮੈਨੂੰ ਕੀ ਚਾਹੀਦਾ। ਨਾਮਦੇਵ ਕੋਈ ਬੋਲ ਹੀ ਨਹੀਂ ਸਕਦੇ। ਮਹਾਂ ਸਿੰਘ ਨੂੰ ਮੈਦਾਨੀ ਜੰਗ ਵਿੱਚ ਕਲਗੀਆਂ ਵਾਲੇ ਪ੍ਰੀਤਮ ਨੇ ਪੁੱਛਿਆ, ਮਹਾਂ ਸਿੰਘ ਇਸ ਵੇਲੇ ਗੁਰੂ ਪ੍ਰਸੰਨ ਨੇ, ਸਭ ਕੁਝ ਤੈਨੂੰ ਦੇ ਸਕਦੇ ਨੇ, ਕੁਛ ਮੰਗ ਲੈ। ਮਹਾਂ ਸਿੰਘ ਸ਼ਾਂਤ ਹੋ ਗਿਆ। ਸਤਿਗੁਰੂ ਜਾਣ ਗਏ ਕਿ ਮਹਾਂ ਸਿੰਘ ਪਛਤਾ ਰਿਹਾ ਉਸ ਲਿਖੇ ਬਦਾਵੇ ਨੂੰ ਲੈ ਕੇ। ਸਤਿਗੁਰਾਂ ਨੇ ਕਮਰ ਕਸਤੇ ਚੋਂ ਬਦਾਵਾ ਕੱਢਿਆ, ਉਹਦੇ ਸਾਹਮਣੇ ਪਾੜ ਦਿੱਤਾ। ਜਿਉਂ ਬਦਾਵਾ ਪਾਟਿਆ ਕਿਉਂ ਮਹਾਂ ਸਿੰਘ ਸ਼ਾਂਤ ਹੋ ਗਿਆ, ਪਰਮ ਗਤੀ ਵਿੱਚ ਲੀਨ ਹੋ ਗਿਆ, ਸਤਿਗੁਰਾਂ ਦੀ ਗੋਦ ਵਿੱਚ ਬੈਠਾ। ਸੇਵਕ ਕੀ ਓੜਕ ਨੇ ਵੀ ਪਰੀ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ। ਖਿਆਲ ਲਵੇ ਕਿ ਬੰਦਾ ਜਿਉਂਦਿਆਂ ਹੀ ਬਖਸ਼ਿਆ ਜਾਂਦਾ ਹੈ, ਮੋਇਆਂ ਪਿੱਛੇ ਨਹੀਂ ਬਖਸ਼ਿਆ ਜਾਂਦਾ। ਮੋਇਆਂ ਪਿੱਛੇ ਤੇ ਫਿਰ ਕੋਈ ਜਨਮ ਹੋਰ ਮਿਲਦਾ, ਧਰਮਰਾਜ ਕੋਲ ਜਾਣਾ ਪੈਂਦਾ, ਫੈਸਲੇ ਹੁੰਦੇ ਨੇ, ਹਿਸਾਬ ਹੁੰਦਾ ਕਰਮਾਂ ਦਾ। ਜਿਹੜੀ ਬਖਸ਼ਿਸ਼ ਹੈ ਉਹ ਤਾਂ ਜੀਵਦਿਆਂ ਹੀ ਹੋ ਜਾਂਦੀ। ਆਪ ਜੀਵਦਿਆਂ ਹੀ ਦਰਸ਼ਨ ਪਾਓਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਬੈਠੇ ਹਨ। ਅੱਖਾਂ ਬੰਦ ਕਰੋਗੇ ਤੇ ਮਨ ਦੇ ਅੰਦਰ ਆ ਜਾਣਗੇ, ਅੱਖਾਂ ਖੋਲੋਗੇ ਤੇ ਸਾਹਮਣੇ ਪਾਓਗੇ ਤੇ ਸਾਹਿਬ ਗੁਰੂ ਨਾਨਕ ਬੈਠੇ ਨੇ। ਇਹ ਹੈ ਮੋਕਸ਼ ਪਦ ਦਾ ਨਿਰਣਾ। ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ। ਸਰਬ ਸੁਖ ਹਰ ਨਾਮ ਦੀਆ, ਸਾਰੇ ਸੁਖ ਜਿਸ ਨਾਲ ਹੁੰਦੇ ਨੇ ਉਹ ਨਾਮ ਦੇ ਦਿੱਤਾ। ਜਦੋਂ ਵਾਹਿਗੁਰੂ ਨੇ ਬਖਸ਼ਿਆ ਕਿ ਇਹਨੂੰ ਕੀ ਦਿੱਤਾ, ਸਰਬ ਸੁਖ ਦਾਤਾ ਹਰ ਨਾਮ ਹੈ ਉਹ ਦੇ ਦਿੱਤਾ, ਜਿਹਦੇ ਨਾਲ ਸਾਰੇ ਸੁੱਖ ਆਪਣੇ ਆਪ ਚ ਹੋ ਗਏ। ਜਿਹਨੂੰ ਵਾਹਿਗੁਰੂ ਮਿਲ ਜਾਂਦੇ ਨੇ ਉਹਨੂੰ ਸਾਰੇ ਸੁੱਖ ਆਪਣੇ ਆਪ ਚ ਹੋ ਜਾਂਦੇ ਨੇ, ਜਿਹਨੂੰ ਵਾਹਿਗੁਰੂ ਜੀ ਨਹੀਂ ਮਿਲਦੇ ਉਹਨੂੰ ਕੋਈ ਵੀ ਸੁੱਖ ਨਹੀਂ ਹੁੰਦਾ। ਜਿੰਨੇ ਸੁੱਖ ਹੁੰਦੇ ਨੇ ਉਹ ਦਿਨ ਛੁੱਟ ਜਾਣ ਤੋਂ ਬਾਅਦ ਦੁੱਖ ਹੀ ਤਬਦੀਲ ਹੋ ਜਾਂਦੇ, ਕਿਉਂਕਿ ਦੇਹੀ ਵਿੱਚ ਹੀ ਸੁੱਖ ਨੇ, ਟੈਂਪਰੇਰੀ। ਵਾਹਿਗੁਰੂ ਤਾਂ ਮਿਲੇ ਨਹੀਂ, ਸੁੱਖ ਦੇਹੀ ਵਿੱਚ ਨੇ, ਉਹ ਸਭ ਖਤਮ ਹੋ ਗਏ। ਤਾਂ ਤੇ ਗੱਲ ਯਾਦ ਰੱਖੋ ਕਿ ਸੁੱਖ ਹੀ ਵਾਹਿਗੁਰੂ ਨਾਮ ਸਿਮਰਨ ਵਿੱਚ ਹੈ, ਹੋਰ ਕਿਸੇ ਥਾਂ ਕੋਈ ਸੁੱਖ ਨਹੀਂ। ਜੇ ਸੁੱਖ ਤੁਸੀਂ ਸਮਝ ਰਹੇ ਹੋ ਉਹ ਫਿਰ ਟੈਂਪਰੇਰੀ ਹੈ, ਦੂਰੀ ਜਾਂ ਛੁੱਟੇਗੀ ਇਹ ਸੁੱਖ ਵਲੀਨ ਹੋ ਜਾਣਗੇ। ਤਾਂ ਤੇ ਸਤਿਗੁਰੂ ਹਜ਼ੂਰ ਕਹਿੰਦੇ ਨੇ, ਸਰਬ ਸੁੱਖ ਹਰ ਨਾਮ ਦੀਆ। ਪਾਰ ਬ੍ਰਹਮ ਪਰਮੇਸ਼ਰ ਨੇ ਆਪਣਾ ਸਰੂਪ ਸਿੱਖ ਵਿੱਚ ਕਰ ਦਿੱਤਾ, ਪ੍ਰਗਟ ਕਰ ਦਿੱਤਾ, ਮੇਰੇ ਔਰ ਤੇਰੇ ਵਿੱਚ ਕੋਈ ਅੰਤਰ ਨਹੀਂ। ਐ ਨਾਮਦੇਵ, ਜਦੋਂ ਨਾਮਦੇਵ ਨੂੰ ਨਾਰਾਇਣ ਮਿਲੇ, ਤੇਰੇ ਔਰ ਮੇਰੇ ਵਿੱਚ ਕੋਈ ਅੰਤਰ ਨਹੀਂ। ਸਾਹਿਬ ਕਲਗੀਆਂ ਵਾਲੇ ਪ੍ਰੀਤਮ ਨੇ ਭਾਈ ਦਇਆ ਸਿੰਘ ਚ ਆਪਣਾ ਸਰੂਪ ਕਰ ਦਿੱਤਾ, ਦਇਆ ਸਿੰਘ ਤੇਰੇ ਔਰ ਮੇਰੇ ਵਿੱਚ ਹੁਣ ਕੋਈ ਅੰਤਰ ਨਹੀਂ। ਜਾ ਸਕਦੇ ਹੋ ਤੇ ਐਸੇ ਸਿੱਖ ਦੇ ਸਰੂਪ ਵਿੱਚ ਜਾਓ, ਸਾਹਿਬ ਤਾਂ ਹਾਜ਼ਰ ਨੇ। ਸਰਬ ਸੁਖ ਹਰ ਨਾਮ ਦੀਆ, ਨਾਨਕ ਸੋ ਪ੍ਰਭ ਜਾਪ। ਨਾਨਕ ਦਾ ਅਰਥ ਹੈ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਕਿ ਤੁਸੀਂ ਹੁਣ ਐਸੇ ਹਰੀ ਦਾ ਜਾਪ ਕਰੋ, ਐਸੇ ਵਾਹਿਗੁਰੂ ਦਾ ਜਾਪ ਕਰੋ ਜਿਸ ਦਾ ਨਾਮ ਸਰਬ ਸੁਖ ਦੇਣ ਵਾਲਾ ਹੈ, ਸਰਬ ਮੁਕਤੀ ਦੇਣ ਵਾਲਾ ਹੈ, ਗਤੀ ਦੇਣ ਵਾਲਾ ਹੈ, ਆਪਣੇ ਚ ਵਲੀਨ ਕਰ ਦੇਣ ਵਾਲਾ ਹੈ, और यही नाम जपण वास्ते तुहानू ए मनुख देही दित्ती गई है। पई प्राप्त मानुख देहुरिया गोविंद मिलन की एह तेरी बरिया अवर काज तेरी किते न काम मिल साध संगत सच केवल नाम अवर काज तेरी किते न काम मिल साध संगत सच केवल नाम वाहे गुरु जी का खालसा वाहे गुरु जी की फतह।
1: केवो दी रंगीली धरती दे वसनीक स्रोतियो तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सवा विलियम्स लेक तो प्रसारित कीता जा रहा है। उम्मीद रखते हां कि इस प्रोग्राम नु होर भी खोज भरपूर बनाउन लई तुसी सानु सुझाव दिंदे रहोगे।
2: साडे स्टूडियो दे टेलीफोन नंबर तां आप जी नूं पता ही है, जे नहीं तां ओह वी लिख लो जी। एरिया कोड 250-392-3074 अते फैक्स नंबर एरिया कोड 250-392-3075।
3: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call
5: 250-392-3874. ਸੱਜਣ ਸੱਚਾ ਪਾਤਸ਼ਾਹ ਕਿਰਪਾਨ ਦਾਓ ਜਿਸ ਪਾਸ ਬੈਠਿਆ ਸੂਰੀਆ

ਕਿਸ ਸਾਜੀ ਅਰ ਸਰਬ ਗੁਣਾ ਭਾਰ ਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਾਰ ਪੂਰੇ ਤਾਕੀ ਸਰਣ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਭਉ ਬਲਿਹਾਰ ਨਾਨਕ ਸਦ ਕੁਰਬਾਣਾ ਐਸਾ ਗੁਰ ਵਡ ਭਾਗੀ ਪਾਈਆ ਜਿਸ ਮਿਲਿਆ ਪ੍ਰਭ ਜਪ ਰਾਮ ਜਨਮ ਜਨਮ ਕੇ ਤਿਲ ਵਿਖੇ ਉਤਰ ਹਰ ਸੰਤ ਧੂੜੀ ਨਿਤ ਨਾਪੈ ਰਾਮ ਹਰ ਧੂੜੀ ਨਾਈਆ ਪ੍ਰਭੂ ਧਿਆਈਆ ਬਹੁੜ ਜੋਨ ਨਾ ਆਈਆ ਗੁਰ ਚਰਣੀ ਲਾਗੇ ਭਰਮ ਭਾਉ ਭਾਗੇ ਮਨ ਚੁੰਗਿਆ ਫਾਲ ਪਾਈਆ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਾਹੀਂ ਤੂੰ ਤਪੈ

बहो नानक सार्ज सगले पूरे गुरचरणी मन लाए पूर रहया कट के

पूरे गोर चरणी मान लाई। वाहिगुरु जी का खालसा, वाहिगुरु जी की फतह।

दीनानाथ माया करो शरीर स्वस्थ खीण समय

ਇਹੀ ਪੂਰਨ ਗੁਰੂ ਹੈ, ਇਹੀ ਪਰਮਾਤਮਾ ਹੈ। ਕਿਉਂਕਿ ਮੈਂ ਇਸ ਵਿੱਚ ਦੇਖਦਾ ਕੀ ਦੇਖਦਾ ਹਾਂ ਜੀ, ਜਿਵੇਂ ਮਨ ਨੂੰ ਮਾਂ ਚੰਗੀ ਲੱਗਦੀ ਹੈ, ਪਿਤਾ ਚੰਗਾ ਲੱਗਦਾ ਹੈ, ਭਰਾ ਚੰਗਾ ਲੱਗਦਾ ਹੈ, ਪੁੱਤਰ ਚੰਗਾ ਲੱਗਦਾ ਹੈ, ਇਹ ਸਾਰੇ ਰਿਸ਼ਤੇ ਮੈਨੂੰ ਗੁਰੂ ਵਿੱਚ ਮਿਲਦੇ, ਸਾਰੇ ਰਿਸ਼ਤਿਆਂ ਦੀ ਪੂਰੀ ਪੂਰਤੀ ਕਰ ਦਿੰਦਾ। ਜਿਹਨੂੰ ਗੁਰੂ ਮਿਲ ਜਾਂਦਾ ਹੈ ਫਿਰ ਉਸਦਾ ਪਰਿਵਾਰ ਵਿੱਚ ਵੀ ਇਸ ਤਰ੍ਹਾਂ ਦਾ ਹੀ ਦ੍ਰਿਸ਼ਟੀ ਬਣ ਜਾਂਦੀ ਹੈ, ਉਹਨੂੰ ਸਾਰੇ ਰਿਸ਼ਤਿਆਂ ਵਿੱਚ ਪਰਮਾਤਮਾ ਦਿਖਾਈ ਦਿੰਦਾ। ਇਹ ਸਾਰੇ ਸੰਬੰਧ ਅਸੀਂ ਗੁਰੂ ਪਰਮਾਤਮਾ ਨਾਲ ਜੋੜ ਸਕਦੇ ਹਾਂ। ਉਹ ਤਮਾਮ ਗੁਣਾਂ ਦੇ ਨਾਲ ਭਰਪੂਰ ਹੈ, ਉਸੇ ਦਾ ਬਣਾਇਆ ਹੋਇਆ ਆ ਤਨ ਹੈ, ਔਰ ਇਸ ਤਨ ਵਿੱਚ ਜੋ ਜੀਵ ਪਾਇਆ ਜਿਸਦੇ ਨਾਲ ਤਨ ਦੀ ਸਾਰੀ ਹਰਕਤ ਹੈ, ਇਹ ਉਸੇ ਪਰਮਾਤਮਾ ਦੀ ਦਿੱਤੀ ਹੋਈ। ਹਾਂਜੀ, ਉਹ ਅੰਤਰਯਾਮੀ ਹੈ, ਘੱਟ ਘੱਟ ਵੀ ਜੋ ਹੈ ਜਾਣਨ ਵਾਲਾ ਹੈ, ਭਰਪੂਰ ਹੈ ਔਰ ਵਿਆਪਕ ਹੈ। ਹਾਂਜੀ, ਉਹਦੀ ਸ਼ਰਨ ਵਿੱਚ ਪੈ ਕੇ ਮੈਨੂੰ ਸਾਰੇ ਸੁੱਖਾਂ ਦੀ ਜੋ ਹੈ ਪ੍ਰਾਪਤੀ ਹੋਈ ਹੈ, ਹਰ ਤਰ੍ਹਾਂ ਦਾ ਕੁਸ਼ਲ ਖੇਮ ਬਣ ਗਿਆ ਹੈ, ਹਰ ਪ੍ਰਕਾਰ ਦਾ ਕਲਿਆਣ ਪ੍ਰਾਪਤ ਹੋ ਗਿਆ। ਹਾਂਜੀ, ਮੈਂ ਸਦਾ ਸਦਾ ਪਰਿਪੂਰਨ ਪਰਮਾਤਮਾ ਤੋਂ ਬਲਹਾਰ ਜਾਂਦਾ, ਕੁਰਬਾਨ ਜਾਂਦਾ, ਜਿਹਦੇ ਚ ਮੈਨੂੰ ਸਾਰੇ ਰਿਸ਼ਤਿਆਂ ਦੀ ਝਲਕ ਮਿਲਦੀ ਹੈ, ਸਾਰੇ ਰੂਪ ਦਿਖਾਈ ਦਿੰਦੇ ਨੇ। ਹਾਂਜੀ, ਐਸਾ ਗੁਰੂ ਵੱਡਿਆਂ ਭਾਗਾਂ ਨਾਲ ਪ੍ਰਾਪਤ ਆਉਂਦਾ ਹੈ, ਜਿਹਦੇ ਮਿਲਦਿਆਂ ਪਰਮਾਤਮਾ ਦੀ ਸਮਝ ਪੈ ਜਾਏ। ਭਗਤ ਕਬੀਰ ਕਹਿੰਦੇ ਨੇ, ਮਾਏ ਮੁੰਡੂ ਤੇ ਗੁਰੂ ਕੀ ਜਾਂਤੇ ਭਰਮ ਨਾ ਜਾਏ, ਆਪ ਡੁਬੇ ਚੌ ਵੇਦ ਮੈਂ ਚੇਲੇ ਦੀਏ ਬਾ। ਕਹਿੰਦੇ ਨੇ, ਜਿਹਦੀ ਸੰਗਤ ਬੈਠ ਕੇ ਪਰਮਾਤਮਾ ਦਾ ਪਤਾ ਹੀ ਨਾ ਚੱਲੇ, ਜਿਹਦੇ ਉਪਦੇਸ਼ ਦੇ ਚੋਂ ਪਰਮਾਤਮਾ ਦੀ ਝਲਕ ਹੀ ਨਾ ਮਿਲੇ, ਜਿਹਦੇ ਬੋਲਾਂ ਵਿੱਚ ਪਰਮਾਤਮਾ ਪ੍ਰਗਟ ਹੀ ਨਾ ਹੋਵੇ, ਫਿਰ ਜਿਹੜੇ ਸ਼ਬਦ ਵਰਤੇ ਨੇ ਕਬੀਰ ਨੇ, ਮਾਏ ਮੁੰਡੂ ਤੈਂ ਗੁਰੂ ਕੀ ਜਾਂਤੇ ਭਰਮ ਨਾ ਜਾਏ, ਤਾਂ ਵੱਡਿਆਂ ਭਾਗਾਂ ਨਾਲ ਐਸੇ ਗੁਰੂ ਦੀ ਪ੍ਰਾਪਤੀ ਆਉਂਦੀ ਹੈ, ਜਿਹਦੀ ਸੰਗਤ ਜਿਹਦੇ ਉਪਦੇਸ਼ ਵਿੱਚ ਪਰਮਾਤਮਾ ਦਾ ਪਤਾ ਚੱਲਦਾ, ਸਮਝ ਮਿਲਦੀ ਹੈ, ਗਿਆਨ ਮਿਲਦਾ। ਜਨਮਾਂ ਜਨਮਾਂਤਰਾਂ ਦੇ ਪਾਪ ਡੁੱਲ ਜਾਂਦੇ ਨੇ, ਕਲੇਸ਼ ਡੁੱਲ ਜਾਂਦੇ ਨੇ, ਜਦ ਇਸ ਤਰ੍ਹਾਂ ਦੇ ਸੰਤ ਦੀ ਧੂੜ ਦਾ ਮਨੁੱਖ ਇਸ਼ਨਾਨ ਕਰਦਾ, ਜਿਹਦੇ ਕਦਮ ਸੱਤ ਤੱਕ ਪਹੁੰਚੇ ਹੋਏ ਨੇ, ਸੰਤ ਜੋ ਸੱਤ ਤੱਕ ਪਹੁੰਚਿਆ ਹੋਇਆ, ਮਾਂ ਬਾਪ ਦੇ ਸਰੀਰ ਦਾ ਜੋ ਤੱਤ ਹੈ ਉਹ ਸੁੱਤ ਹੈ, ਤੇ ਸੱਤ ਦਾ ਹੀ ਜੋ ਤੱਤ ਹੈ ਉਹ ਸੰਤ ਹੈ, ਜੋ ਸੱਤ ਤੋਂ ਪੈਦਾ ਹੋਇਆ, ਜੋ ਸੱਤ ਦਾ ਤੱਤ ਹੈ, ਜੋ ਸੱਤ ਦਾ ਨਿਚੋੜ ਹੈ। ਜੈਸੇ ਬਦਾਮ ਹੈ ਫਿਰ ਬਦਾਮਾਂ ਦਾ ਰੋਗਨ ਹੈ, ਜੈਸੇ ਤਿਲ ਹੈ ਫਿਰ ਤਿਲਾਂ ਦਾ ਤੇਲ ਹੈ। ਮਾਂ ਬਾਪ ਦੇ ਸਰੀਰ ਦਾ ਤੱਤ ਹੈ ਸੁੱਤ, ਸੱਤ ਦਾ ਹੀ ਤੱਤ ਹੈ ਸੰਤ। ਇਸ ਵਾਸਤੇ ਗੁਰਬਾਣੀ ਸਾਫ ਕਹਿੰਦੀ ਹੈ, ਸੰਤ ਰਾਮ ਮੈਂ ਭੇਦ ਕਿਛ ਨਾਈ, ਏਕ ਜਨ ਕਈ ਮੈਂ ਲਾਖ ਕਰੋਈ, ਕੋਈ ਭੇਦ ਨਹੀਂ ਹੈ, ਬਰਾਬਰ ਨੇ। ਸੰਤ ਰਾਮ ਮੈਂ ਭੇਦ ਕਿਛ ਨਾਈ, ਤਾਂ ਐਸਾ ਸੰਤ ਉਹਦੀ ਚਰਨ ਧੂੜ ਦੇ ਇਸ਼ਨਾਨ ਕਰਨ ਦੇ ਨਾਲ ਮਨੁੱਖ ਪਾਵਨ ਹੋ ਜਾਂਦਾ, ਸਾਰੇ ਕਲ ਕਲੇਸ਼ ਮਿਟ ਜਾਂਦੇ ਨੇ, ਸਾਰੇ ਪਾਪ ਧੁੱਲ ਜਾਂਦੇ ਨੇ। ਆਦਿ ਕਾਲ ਤੋਂ ਇਸ ਦੇਸ਼ ਦੇ ਕਰੀਬਨ ਕਰੀਬਨ ਚਾਰੇ ਹੀ ਧਰਮ, ਸਨਾਤਨ ਮਤ, ਜੈਨ ਮਤ, ਬੌਧ ਮਤ, ਸਿੱਖ ਮਤ, ਚਰਨ ਧੂੜੀ ਦੀ ਮਹਿਮਾ ਗਾਇਨ ਕਰਦਾ ਆ ਰਿਹਾ, ਪਰ ਇਸਲਾਮ ਵੀ ਗਾਇਨ ਕਰਦਾ ਹੈ। ਸਾਦੀ ਕਹਿੰਦੇ ਨੇ, ਸੁਰਮਾ ਕੁੰਤੋ ਹਾਕ ਔਲੀਆ, ਔਲੀਆ ਜਿਹਦੇ ਪੈਰ ਅੱਲਾ ਤੱਕ ਪਹੁੰਚੇ ਹੋਏ ਨੇ, ਜਿਹਦੇ ਕਦਮ ਅੱਲਾ

ਕਰ ਚੌਥਾ ਜਿਨ ਕੀ ਆਤਿਨ ਦੇਖਿਆ ਜਗ ਪੰਦੜੈ ਲਾਇਆ ਦਾਮ ਤੇਰੇ ਕਟ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਮ ਹਰ ਕੈ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਜ ਲਾੜੇ ਨਾਲ ਸੋ ਹੈ ਪਰਖ ਮੋਹਣੀ ਐ ਲਿਆ ਵਿਆਹ ਹੋਆ ਸੋਭ ਛੇਤੀ ਪੰਚ ਸਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਤੰਦੜੈ ਲਾਇਆ ਹਉ ਬਲਿਹਾਰੀ ਸਾਜਨਾ ਮੀਤਾ ਵਰੀਤਾ ਇਹ ਤਨ ਜਿਨ

ਤਾਂ ਸਚ ਜਾਣੇ ਸਾਚੇ ਸੋਜੀ ਹੋਈ ਸੱਚਾ ਸਭ ਸੱਚੀ ਹੈ ਸੋਭਾ ਸਾਚੇ ਹੀ ਸੁਖ ਹੋਈ ਸਾਚ ਰਤੇ ਭਗਤ ਇਕ ਰੰਗੀ ਦੂਜਾ ਰੰਗ ਨ ਕੋਈ ਨਾਨਕ ਜਿਸਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੂਹੀ ਮਹਿਲਾ ਤੀਜਾ ਜੁਗ ਚਾਰੇ ਤਨ ਜੇ ਪਵੈ ਬਿਨ ਸਤਿਗੁਰ ਸੁਹਾਗ ਨ ਹੋਈ ਰਾਮ ਨੇਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨ ਕੋਈ ਰਾਮ ਤਿਸ ਬਿਨ ਅਵਰ ਨ ਕੋਈ ਸਦਾ ਸੱਚ ਕੋਈ ਗੁਰਮੁਖ ਏਕੋ ਜਾਣਿਆ ਤਨ ਫਿਰ ਮਿਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਮ ਹੈ ਮੁਕਤ ਨਾ ਹੋਈ ਨਾਨਕ ਸਾਵਣ ਕੰਤੈ ਰਾਵੇ ਮਨ ਮਾਨੇ ਸੁਖ ਹੋਈ ਸਤਿਗੁਰ ਸੇਵ ਤਨ ਬਾਲੜੀਏ ਹਰ ਵਰ ਪਾਵੇ ਸੋਈ ਰਾਮ ਸਦਾ ਹੋਵੇ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝੈ ਕੋਈ ਹਉਮੈ ਮਾਰ ਪਛਾਣਿਆ ਕਰਨੀ ਕਾਰ ਕਮਾਵੇ ਸਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਥੀ ਸੋਭਾ ਹੋਈ ਨਾਨਕ ਸਾਵਣ ਫਿਰ ਰਾਵੇ ਆਪਣਾ ਰਵ ਰਿਹਾ ਪ੍ਰਭ ਸੋਈ ਗੁਰ ਕੀ ਤਾਰ ਕਰੇ ਤਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਏ ਹਰ ਸੁਖਦਾਤਾ ਸਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੇ ਗੁਰਮਤੀ ਹਰ ਪਾਏ ਸਾ ਤਨ ਬਾਲੀ ਤੁਰ ਮੇਲੀ ਮੇਰੇ ਪ੍ਰਭ ਆਪ ਮਿਲਾਏ ਰਾਮ ਗੁਰਮਤੀ ਕਰ ਚਾਨਣ ਹੋਆ ਪ੍ਰਭ ਰਵ ਰਿਹਾ ਸਭ ਥਾਈ ਰਾਮ ਪ੍ਰਭ ਰਵ ਰਿਹਾ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇ ਸੁਖਾਲੀ ਮੇਰੇ ਪ੍ਰਭ ਪਾਣੀ ਸਤ ਸਿਗਾਰ ਬਣਾਇਆ ਕਾਮਣ ਨਿਰਮਲ ਹੋ ਮੈਂ ਮਲ ਕੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੈ ਨਾਮ ਨਵੇਂ ਨਿਧ ਪਾਈ ਤੂੰ ਮਹਿਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅੰਦਿਨੋ ਸ਼ਬਦ ਰਵੋ ਅਨਹਦ ਸ਼ਬਦ ਵਜਾਏ ਰਾਮ ਅਨਹਦ ਸ਼ਬਦ ਵਜਾਏ ਹਰ ਜੀਓ ਘਰ ਆਏ ਹਰ ਗੁਣ ਗਾਵੋ ਨਾਰੀ ਅੰਦਿਨ ਭਗਤ ਕਰੇ ਗੁਰ ਆਗੈ ਸਾਥਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਘਟ ਅੰਤਰ ਸੇ ਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਾਜੀ ਸੋਹਿਲਾ ਹਰ ਕਰ ਕਿਰਪਾ ਕਰ ਆਏ ਭਗਤਾ ਮਨ ਆਨੰਦ ਪਾਇਆ ਹਰ ਨਾਮ ਰਹੇ ਲਿਵ ਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਤੇਈ ਜਨ ਨਿਸਤਰੇ ਕਟ ਕਟ ਸਬਦ ਸਮਾਣੀ ਤੇਰੇ ਗੁਣ ਗਾਵੇ ਸਹਿ ਸਮਾਵੇ ਸਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਚੋਂ ਮੇਲ ਪਾਇਆ ਹਰ ਹਰ ਨਾਮ ਸਮਾਏ ਰਾਮ ਗੁਰ ਕੈ ਸ਼ਬਦ ਸਭ ਜੀਵਨ ਮੁਕਤ ਪਏ ਹਰ ਕੈ ਨਾਮ ਲਿਵ ਲਾਏ ਰਾਮ ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ ਮਨੁਆ ਰਤਾ ਹਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਅੰਦਰ ਨਾਮ ਸਮਾਲੇ ਗੁਰ ਸਬਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਕਰ ਸਦ ਹੀ ਸੋਹਿਲਾ ਜੇ ਸਤਿਗੁਰ ਤੇ ਸਮਾਏ ਬਿਨ ਸਤਿਗੁਰ ਜਗ ਪਰਮ ਪੁਲਾਇਆ ਹਰ ਕਾ ਮਹਿਲ ਨਾ ਪਾਇਆ ਰਾਮ ਗੁਰਮੁਖੇ ਇੱਕ ਮੇਲ ਮਿਲਾਇਆ ਤਿਨਕੇ ਦੁੱਖ ਗਵਾਇਆ ਰਾਮ ਤਿਨਕੇ ਦੁੱਖ ਗਵਾਇਆ ਜਾਂ ਹਰ ਮਨ ਪਾਇਆ ਸਦਾ ਗਾਵੇ ਰੰਗ ਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦੀ ਜਾਤੇ ਸਾਚੀ ਭਗਤ ਕਰੇ ਦਰ ਜਾਪੇ ਕਰ ਦਰ ਸੱਚਾ ਸੋਈ ਨਾਨਕ ਸੱਚਾ ਸੋਹਿਲਾ ਸੱਚੀ ਸੱਚ ਬਾਣੀ ਸਬਦੇ ਹੀ ਸੁਖ ਹੋਈ ਸੂਹੀ ਮਹਿਲਾ ਤੀਜਾ ਜੇ ਲੋੜੈ ਵਰ ਬਾਲੜੀਏ ਤਾਂ ਗੁਰਚਰਣੀ ਚਿਤਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜਿਉ ਮਰੇ ਨਾ ਜਾਏ ਰਾਮ ਹਰ ਜਿਉ ਮਰੇ ਨਾ ਜਾਏ ਗੁਰ ਕੈ ਸਹਿ ਸੁਵਾਏ ਸਾਤਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸਬਦ ਸਿਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਤਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ
फिर पायड़ा बालड़िए अंधन सहज मा तीरा गुरमती मन अंध भया तित तन मैल न राती राम तित तन मैल न राती हर प्रभ राती मेरा प्रभ मेल मिलाए अंधन रावे हर प्रभ अपना विचों आप गवाए गुरमत पाया सहज मिलाया अपने प्रीतम राती नानक नाम मिले वडियाई प्रभ रावे रंग राती फिर रावे रंग रातड़िए फिर का महल किन पाया राम सो सहो अत निर्मल दाता जिन विच्चों आप गवाया राम विच्चों मो चुकाया जहां हर पाया हर कामन मन पानी अंधिन गुण गावे नित साचे कत्ते अकत कहानी जुग चारे साचाए को वर्ते बिन गुर किने ना पाया नानक रंग रवे रंग राती जिन हर से ती चितलाया कामन मन सोहिलना साजन मिले प्यारे राम गुरमती मन निर्मल होआ हर राख्या उर्धारे राम हर राख्या उर्धारे अपना कार्य सवारे गुरमती हर जाता प्रीतम मोहिलया मन मेरा पाया कर्म विधाता सतगुर सेव सदा सुख पाया हर वस्या मन मुरारे नानक मेल लई गुर अपने गुर कै सब सवारे सूही महला तीजा सोहिलड़ा हर राम नाम गुर सबदी विचारे राम हर मन तनो गुरमुक्ति जय राम नाम प्यारे राम राम नाम प्यारे सब कुल उधारे राम नाम मुख बाणी आवन जान रहे सुख पाया कर अनहद सुरत समाणी हर हर एको पाया हर प्रभु नानक कृपा थारे सोहिलड़ा हर राम नाम गुर सबदी विचारे हम नीवी प्रभ अतूचा क्यों कर मिलिया जाए राम गुरमेली बहु कृपा तारी हर कै सब सुभाए राम मिल सब सुभाए आप गवाए रंग क्यों रलिया माने ए सुखाली जा प्रभ पाया हर हर नाम समाने नानक सुहागन सावड़ पागी जे चले सतगुरु भाए हम नीवी प्रभ अत ऊंचा क्यों कर मिलिया जाए राम कट कटे सब ना विच एको एको राम पतारो राम टिकना प्रभ दूर वसे टिकना मन आधारो राम टिकना मन आधारो सिरजनहारो वडपागी गुर पाया कट कट हर प्रभ एको स्वामी गुरमुख अलख लखाया सहजे अनद हुआ मन मानिया नानक ब्रह्म विचारो कट कटे सबना विच एको एको राम पतारो राम गुर सेवन सब गुरदाता हर हर नाम समाया राम हर पूर देवो मैं पूरे गुर की हम पापी मुक्त कराया राम पापी मुक्त कराए आप गवाए निज कर पाया वासा विवेक बुद्धि सुख रहण विहानी गुरमत नाम परगाता हर हर आनंद भया दिन राती नानक हर मीठ लगाए गुर सेवन सतगुर दाता हर हर नाम समाए राग तुही महला चौथा संत कर पहला इको अंकार सतगुर प्रसाद सतगुर पुरख मिलाए अवगुण विकणा गुण रवा बलराम जियो हर हर नाम त्याए गुरबाणी नित नित चवा बलराम जियो गुरबाणी सद मीठी लागी पाप विकार गवाया हो मैं रोग गया पौ पागा सहजे सहज मिलाया काया सेज गुर सब सुखाली ज्ञान सत कर पोगो अंधिन सुखमाणी नित रलिया नानक तुर संजोगो सब संतोख कर पाओ कुड़म कुड़माई आया बलराम जियो संत जना

ਨਹੀਂ ਮਿਲਾਏ। ਨਾਨਕ ਤੋਂ ਪ੍ਰਭ ਸਭ ਦੇ ਜਾਪੈ ਐਨਕ ਨਾਮ ਤੇ ਆਏ। ਇਹ ਜਗੋ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ, ਅੰਤਰੇ ਹੋ ਮੈਂ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ, ਅੰਤਰ ਚਤੁਰਾਈ ਥਾਏ ਨਾ ਪਾਈ ਬਿਰਥਾ ਜਨਮ ਗਵਾਇਆ। ਜਮ ਮਗ ਦੁਖ ਪਾਵੇ ਚੋਟਾ ਖਾਵੇ ਅੰਤ ਦਇਆ ਪਛਤਾਇਆ, ਬਿਨ ਨਾਵੇ ਕੋ ਬੇਲੀ ਨਾਹੀ ਪੁੱਤ ਕੁਟੰਬ ਸੁਤ ਭਾਈ, ਨਾਨਕ ਮਾਇਆ ਮੋਹ ਪਸਾਰਾ ਆਗੇ ਸਾਥ ਨਾ ਜਾਈ। ਹਉ ਪੂਛੋ ਆਪਣਾ ਸਤਿਗੁਰ ਦਾਤਾ ਕਿਨ ਬਿਰ ਦੁੱਤਰ ਕਰੀਏ ਰਾਮ, ਸਤਿਗੁਰ ਪਾਏ ਚਲੋ ਜੀਵਤਿਆਂ ਇਵ ਮਰੀਏ ਰਾਮ, ਜੀਵਤਿਆਂ ਮਰੀਏ ਪਉ ਜਲ ਤਰੀਏ ਗੁਰਮੁਖ ਨਾਮ ਸਮਾਵੈ, ਪੂਰਾ ਪੁਰਖ ਪਾਇਆ ਵਡਪਾਗੀ ਸਚ ਨਾਮ ਲਿਵਲਾਵੈ। ਮਤ ਪ੍ਰਗਾਸ ਪਈ ਮਨ ਮਾਨਿਆ ਰਾਮ ਨਾਮ ਵਡਿਆਈ, ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ। ਸੂਰੀ ਮਹਿਲਾ ਚੌਥਾ ਹਰ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁਝ ਗਈ ਆਸੇ, ਹਉ ਮਨ ਤਨ ਦੇਵਾਂ ਸਤਿਗੁਰੈ ਮੈਂ ਮੇਲੇ ਪ੍ਰਭ ਗੁਣ ਤਾਸੇ, ਤਨ ਤਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸਾਹਿਬ ਆਸੇ, ਵੱਡ ਪਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ। ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ, ਘਰ ਆਵੋ ਚਿਰੀ ਵਿਛੁੰਨਿਆ ਮਿਲ ਸ਼ਬਦ ਗੁਰੂ ਪ੍ਰਭ ਨਾਹਾ, ਹਉ ਤੁਝ ਬਾਜੋ ਖਰੀ ਉਡੀਨੀਆ ਜਿਉ ਜਲ ਬਿਨ ਮੀਨ ਮਰਾਹਾ, ਵੱਡ ਪਾਗੀ ਹਰ ਪਿਆਇਆ ਜਨ ਨਾਨਕ ਨਾਮ ਸਮਾਹਾ। ਮਨ ਦਹਿ ਜਿਸ ਚਲ ਚਲ ਪਰਮਿਆ ਮਨਮੁਖ ਪਰਮ ਭੁਲਾਇਆ, ਨਿਤ ਆਸਾ ਮਨ ਚਿਤਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ, ਅੰਤਾ ਤਨ ਤਰ ਦੱਬਿਆ ਫਿਰ ਬਿਖ ਪਾਲਣ ਗਿਆ, ਜਨ ਨਾਨਕ ਨਾਮ ਸਲਾਹੇ ਤੂੰ ਬਿਨ ਨਾਵੇ ਪਚ ਪਚ ਮੋਇਆ। ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ, ਮੇਰੇ ਹਿਰਦੈ ਸੁਧ ਬੁਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ, ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ, ਵੱਡ ਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ। ਸੂਹੀ ਸੰਤ ਮਹਿਲਾ ਚੌਥਾ। ਮਾਰੇ ਹਸਵੇ ਜਨ ਹੋ ਮੈਂ ਵਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ, ਦੇ ਕੰਚਨ ਵੇ ਬੰਨਿਆ ਇਨ ਹੋ ਮੈਂ ਮਾਰ ਵਿਗੁੱਤੀਆ, ਮੋਹ ਮਾਇਆ ਵੇ ਸਭ ਕਾਲਖਾ ਇਨ ਮਨਮੁਖ ਮੂੜ ਸਜੁੱਤੀਆ, ਜਨ ਨਾਨਕ ਗੁਰਮੁਖ ਉਭਰੇ ਗੁਰ ਸਬਦੀ ਹੋ ਮੈਂ ਛੁਟਿਆ। ਵਸ ਆਣ ਹੋਵੇ ਜਨ ਇਸ ਮਨ ਕੋ ਮਨ ਵਾਸੇ ਜਿਉ ਨਿਤ ਪਾਉਂਦਿਆਂ, ਦੁਖ ਰਹਿਣ ਵੇ ਵਿਹਾਣੀਆਂ ਨਿਤ ਆਸਾ ਆਸ ਕਰੇਂਦਿਆਂ, ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚੌਦਿਆ, ਜਨ ਨਾਨਕ ਪ੍ਰਭ ਦੇ ਹੋ ਮਤੀ ਛੱਡ ਆਸਾ ਨਿਤ ਸੁਖ ਪਾਉਂਦਿਆਂ। ਸਾ ਤਨ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇਜੜੀਏ ਆਈ, ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਹੋ ਮਿਲਾਈ, ਮੇਰੇ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਤੇਜ ਵਿਛਾਈ, ਜਨ ਨਾਨਕ ਹਰ ਪ੍ਰਭ ਪਾਣੀਆਂ ਰਾਮ ਰਾਜਿਆ ਮਿਲਿਆ ਸਹਿਜ ਸੁਭਾਈ। ਇਕਤ ਤੇਜੈ ਹਰ ਪ੍ਰਭੂ ਰਾਮ ਰਾਜਿਆ ਗੁਰ ਦੱਸੇ ਹਰ ਮੇਲੇ, ਮੈਂ ਮਨ ਤਨ ਪ੍ਰੇਮ ਦੇ ਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇ, ਹਉ ਗੁਰ ਵਿਟੋ ਕੋਲ ਕੁਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੈ ਦੇਈ, ਗੁਰ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰ ਮੇਲੇ। ਰਾਗ ਸੂਹੀ ਸੰਤ ਮਹਿਲਾ ਪੰਜਵਾਂ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੁਣ ਬਾਵਰੇ ਤੂੰ ਕਾਏ ਦੇਖ ਪੁਲਾਨਾ, ਸੁਣ ਬਾਵਰੇ ਨੇਹੋ ਕੂੜਾ ਲਾਇਓ ਕੁਸੰਬ ਰੰਗਾਨਾ, ਕੂੜੀ ਦੇਖ ਪੁਲੋ ਅਡ ਲਹਿ ਨਾ ਮੁੱਲੋ ਗੋਵਿੰਦ ਨਾਮ ਮਜੀਠਾ, ਕੀਵੇ ਲਾਲਾ ਅਤ ਬੁਲਾਲਾ ਸ਼ਬਦ ਚੀਨ ਗੁਰ ਮੀਠਾ, ਮਿਥਿਆ ਮੋਹ ਮਗਨ ਖੀ ਰਹਿਆ ਝੂਠ ਸੰਗ ਲਪਟਾਨਾ, ਨਾਨਕ ਦੀਨ ਸਰਨ ਕਿਰਪਾ ਨਿਧ ਰਾਸ ਲਾਜ ਭਗਵਾਨਾ। ਸੁਣ ਬਾਵਰੇ ਸੇਵ ਠਾਕੁਰ ਨਾਥ ਪੁਰਾਣਾ, ਸੁਣ ਬਾਵਰੇ ਜੋ ਆਇਆ ਤਿਸ ਜਾਣਾ, ਨੇ ਚਲ ਹਬ ਵੈਸੀ

ਰਹਿਤੇ ਪਾਈ ਸਾਚੇ ਸਿਰਜਣਹਾਰਾ ਜਿੱਤੇ ਖਾਲੀ ਕੋਈ ਨਾਹੀਂ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੁਮਾਰੀ ਸਫਲ ਦਸ ਪੇਟਿਆ ਗੁਰਪੂਰਾ ਨਾਨ ਸਦ ਬਲਿਹਾਰੀ ਸੰਭਲਿਆ ਸਤ ਥਾਨ ਮਾਨ ਮਹਿਤ ਸਤ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਿਆਲ ਗੁਣ ਅਵਨਾਸੀ ਗਾਇਆ ਬਲਰਾਮ ਜੀਓ ਗੁਣ ਗੋਵਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆ ਸੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵਜੇ ਵਾਜੇ ਅਨਹਦਾ ਚੁਣਕਾਰੇ ਸੁਣ ਪੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨੇ ਹਾਰੇ ਉਪਜਿਆ ਤਤ ਗਿਆਨ ਸਹੁਰੈ ਪਈਐ ਇਕ ਹਰ ਬਲਰਾਮ ਜੀਓ ਬ੍ਰਹਮੈ ਬ੍ਰਹਮ ਮਿਲਿਆ ਕੋਈ ਨਾ ਸਾਖੈ ਭਿਨ ਕਰ ਬਲਰਾਮ ਜੀਓ ਬਿਸਮ ਪੇਖੈ ਬਿਸਮ ਸੁਣੀਐ ਬਿਸਮਾਰ ਨਦਰੀ ਆਇਆ ਜਲ ਸਲਮਈਅਲ ਪੂਰਨ ਸੁਆਮੀ ਘਟ ਘਟ ਰਹਿਆ ਸਮਾਇਆ ਜਿਸ ਤੇ ਉਪਜਿਆ ਤਿਸ ਮਾਏ ਸਮਾਇਆ ਕੀਮਤ ਕਹਿਣ ਨਾ ਜਾਏ ਜਿਸ ਕੇ ਚਲਤ ਨਾ ਜਾਹੀ ਲਖਣੇ ਨਾਨਕ ਕਹਿ ਤਿਆਏ ਰਾਗ ਸੂਹੀ ਸੰਤ ਮਹਿਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅੰਦਿਨ ਜਾਗੇ ਹਰ ਰੰਗ ਜਾਗੇ ਪਾਪ ਪਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਪਰਮ ਪਾਗੇ ਕਾਲ ਸਗਲ ਸਵਾਰਿਆ ਸੁਣ ਸ਼੍ਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵੱਡ ਪਾਗੈ ਬਿਨਵੰਤ ਨਾਨਕ ਸਰਨ ਸੁਆਮੀ ਜੀਓ ਪਿੰਡ ਪ੍ਰਭ ਆ ਗਏ ਅਨਹਤ ਸਬਦ ਸੁਹਾਵਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁਖ ਨਾਸੇ ਰਹਿਸ ਉਪਜੈ ਮਨ ਕਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖਪਣਾ ਹੋਏ ਰੇਣ ਸਾਧੂ ਪ੍ਰਭ ਆਰਾਧੂ ਆਪਣੇ ਪ੍ਰਭ ਪਾਵਾਂ ਬਿਨਵੰਤ ਨਾਨਕ ਦਇਆ ਤਾਰੋ ਸਦਾ ਹਰ ਗੁਣ ਗਾਵਾਂ ਗੁਰਮਿਲ ਸਾਗਰ ਕਰਿਆ ਹਰ ਚਰਨ ਜਪਤ ਨਿਸਤਰਿਆ ਹਰ ਚਰਨ ਤੇ ਆਏ ਸਭ ਫਲ ਪਾਏ ਮਿੱਟੇ ਆਵਣ ਜਾਣਾ ਪਾਏ ਭਗਤ ਸੁਭਾਏ ਹਰ ਜਪ ਆਪਣੇ ਪ੍ਰਭ ਪਾਵਾਂ ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਪਰਮ ਸੋਇਆ ਜਪ ਦੇਖਾਂ ਤਪ ਸੋਈ ਪਤਿਤ ਪਾਵਨ ਹਰ ਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭ ਤਿਆਇਆ ਸਗਲ ਇੱਛਾ ਸੁਨੀਆ ਹਉ ਤਾਪ ਬਿਨ ਸੇ ਸਦਾ ਸਰਤੇ ਪ੍ਰਭ ਮਿਲੇ ਚਿਰੀ ਵਿਛੁਨਿਆ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਰੇ ਸਜਾਦਾ ਦੇ ਹੈ ਪਰ ਮੈਂ ਗੱਲ ਪੁੱਛਣਾ ਵੀ ਇਸ ਮਹੀਨੇ ਦੇ ਆਉਣ ਲਈ ਕਦੋਂ ਆਉਣਾ ਕਿਵੇਂ ਆਉਣਾ ਇਹਦੇ ਵੀ ਕਦੀ ਤੁਸੀਂ ਕੋਈ ਅਡੰਬਰ ਕੀਤਾ ਕਿ ਤੁਸੀਂ ਆਖੋ ਕੋਈ ਅਡੰਬਰ ਕਰੀਏ ਉਹ ਚੜ ਪਏ ਕੋਈ ਕੋਸ਼ਿਸ਼ ਕਰੀਏ ਮਾਘ ਆ ਜਾਏ ਕਦੀ ਐਸਾ ਹੋਇਆ ਇਹ ਮਹੀਨੇ ਦਾ ਸਾਡੇ ਨਾਲ ਸੰਬੰਧ ਹੀ ਕੋਈ ਨਹੀਂ ਸਾਡੇ ਨਾਲ ਰਿਸ਼ਤਾ ਹੀ ਕੋਈ ਨਹੀਂ ਇਹਦਾ ਅਡੰਬਰ ਅਸੀਂ ਕਦੀ ਨਹੀਂ ਕੀਤਾ ਕੋਈ ਮਹੀਨਾ ਕਦੋਂ ਆਉਂਦਾ ਹੈ ਆ ਜਾਂਦਾ ਹੈ ਪ੍ਰਵਾਹ ਨੇ ਮਨਾ ਲੈਂਦੇ ਹਾਂ ਚਲਾ ਜਾਂਦਾ ਰੋਕਦੇ ਨਹੀਂ ਠੀਕ ਲੇਕਿਨ ਆਹ ਜਿਹੜੀ ਗੱਲ ਹੈ ਨਾ ਰੁੱਤ ਸਰਦ ਅਡੰਬਰੋ ਅਸੂ ਕੱਤ ਕੇ ਹਰ ਪਿਆਸ ਜੀਓ ਐਨੀ ਲਾਈਨ ਨੇ ਇੱਕ ਸਵਾਲ ਖੜਾ ਕਰ ਦਿੱਤਾ ਕੋਈ ਕਿ ਰੁੱਤਾਂ ਕੋਈ ਐਸੀਆਂ ਵੀ ਨੇ ਮਹੀਨੇ ਕੋਈ ਐਸੇ ਵੀ ਨੇ ਜਿਨ੍ਹਾਂ ਨੂੰ ਲਿਆਉਣ ਲਈ ਜਿਨ੍ਹਾਂ ਦੀ ਚਾਹਤ ਤੇਰੇ ਮਨ ਵਿੱਚ ਪੈਦਾ ਹੋਵੇ ਤਾਂ ਤੈਨੂੰ ਅਡੰਬਰ ਕਰਨਾ ਪਏਗਾ ਤੇਰੀ ਕੋਸ਼ਿਸ਼ ਨਾਲ ਉਹ ਮਹੀਨਾ ਆ ਸਕਦਾ ਤੇਰੀ ਕੋਸ਼ਿਸ਼ ਨਾਲ ਆ ਮਹੀਨਾ ਨਹੀਂ ਆ ਸਕਦਾ ਕਿਹਨੇ ਤੇ ਆਪਣੀ ਟਾਈਮ ਦਾ ਲਾਉਣਾ ਜਿਸ ਨੂੰ ਤੂੰ ਸੰਗਲਾਮ ਸਮਝੀ ਸਕਦਾ ਲੇਕਿਨ ਇਹ ਖਿਆਲ ਕਰੀ ਜਿਸ ਬਾਰਾਂ ਮਾਹ ਦਾ ਸਤਰੂ ਜ਼ਿਕਰ ਕਰ ਰਹੇ ਸੀ ਉਹ ਤੇਰੇ ਅਡੰਬਰ ਨਾਲ ਵੀ ਸੰਬੰਧ ਰੱਖਦਾ ਜੇ ਤੂੰ ਸਰਦੀ ਤੇ ਰੁੱਤ ਚਾਹਣਾ ਹੈ ਤੇ ਅਸੂ ਕੱਤੇ ਮਾਨੋ ਦੇ ਲਈ ਇੱਕ ਅਡੰਬਰ ਹੈ ਇੱਕ ਉਪਰਾਲਾ ਹੈ ਹੁਣ ਸਵਾਲ ਖੜਾ ਹੋਇਆ ਸੀ ਸਵੇਰੇ ਚ ਉਪਰਾਲਾ ਕੀ ਹੈ ਰੱਬ ਹੈ ਸ਼ੀਤਲਤਾ ਸੰਸਾਰ ਹੈ ਤਪਤ ਇਹ ਤਪਤ ਕਰਦੇ ਹੈ ਬੇਸ ਸਾਰੇ ਬਾਰਾਂ ਮਾਹ ਦਾ ਇਹਨਾਂ ਦੋ ਲਫ਼ਜ਼ਾਂ ਤੇ ਸੰਸਾਰ ਤਪਤ ਹੈ ਨਿਰੰਕਾਰ ਸ਼ੀਤਲਤਾ ਹੈ ਸੰਸਾਰ ਆਪਸ ਦੁਨੀਆ ਹੈ ਨਿਰੰਕਾਰ ਹੁਣਕ ਨਾਮ ਖੁਦਾ ਹੈ ਤੇ ਸਰਦੀ ਗਰਮੀ ਦੇ ਆਧਾਰ ਤੇ ਹੀ ਰੁੱਤਾਂ ਬਦਲਦੀਆਂ ਪ੍ਰਤੀਤ ਹੁੰਦੀਆਂ ਨੇ ਇਸ ਲਈ ਕਿਸੇ ਅੰਦਰ ਦੇ ਬਾਰਾਂ ਮਾਹ ਦਾ ਜ਼ਿਕਰ ਕੀਤਾ ਨੇ ਕਹਿੰਦੇ ਨੇ ਇੱਕ ਬਾਰਾਂ ਮਾਹ ਉਹ ਹੈ ਜਿਹੜਾ ਵਕਤ ਨਾਲ ਆਉਂਦਾ ਚਲਾ ਜਾਂਦਾ ਤੇਰੇ ਨਾਲ ਸੰਬੰਧ ਨਹੀਂ ਰੱਖਦਾ ਕਹਿਣ ਲੱਗੇ ਇੱਕ ਬਾਰਾਂ ਮਾਹ ਉਹ ਹੈ ਜਿਹਨੂੰ ਤੇਰੇ ਉਪਰਾਲਿਆਂ ਦੀ ਲੋੜ ਐਵੇਂ ਨਹੀਂ ਆਉਂਦਾ ਜੇ ਤੂੰ ਕੋਈ ਉਪਰਾਲਾ ਨਾ ਕੀਤਾ ਤੇ ਸਾਰੇ ਜ਼ਿੰਦਗੀ ਭਰ ਭਾਦੋਂ ਹੀ ਬਣਿਆ ਰਹੇਗਾ ਉਸ ਮਹੀਨੇ ਨੇ ਬਦਲਣਾ ਨਹੀਂ ਤੇ ਭਾਦੋ ਦਾ ਜ਼ਿਕਰ ਕਰਦੇ ਹੋਏ ਆਪ ਨੇ ਭਾਦੋ ਕੀ ਹੋਏਗਾ ਭਾਦੋਏ ਪਰਮ ਪੁਲਾਣੀਆਂ ਦੂਜੇ ਲੱਗਾ ਤੇਰੇ ਸਾਹਮਣੇ ਦੋ ਭਾਦੋਏ ਤੇ ਖੜਿਆ ਹੋਵੇਗਾ ਕੋਈ ਫੈਸਲਾ ਹੀ ਨਹੀਂ ਕਰ ਸਕੇਗਾ ਧਰਮ ਦੇ ਨਾਲ ਭਰਮ ਖੜਾ ਹੋਵੇਗਾ ਰੇਖ ਦੇ ਨਾਲ ਭੇਖ ਖੜੀ ਹੋਵੇਗੀ ਤੇਰੇ ਕੋਲੋਂ ਫੈਸਲਾ ਹੀ ਨਹੀਂ ਹੋ ਸਕਣਾ ਸੱਚ ਕੀ ਹੈ ਝੂਠ ਕੀ ਤੇ ਜੀਵਨ ਭਰ ਗਏ ਉਹ ਜੇ ਕਰਮ ਕਰਦਾ ਚਲੇ ਜਾਏਗਾ ਜਿਹਨਾਂ ਨੂੰ ਤੂੰ ਸਮਝੇਗਾ ਇਹ ਭਰਮ ਹੈ ਪਰ ਹੋਣਗੇ ਉਹ ਭਰਮ ਤੇ ਭਰਮ ਭੁਲਾਣੀਆਂ ਬਣ ਜਾਏਗਾ ਉਹਦੇ ਵਿੱਚ ਭੁੱਲਿਆ ਹੋਇਆ ਸਾਰੀ ਜ਼ਿੰਦਗੀ ਬਿਤਾ ਲਏਗਾ ਸਾਰਾ ਜੀਵਨ ਜਪਜੀ ਸਾਹਿਬ ਦਾ ਪਾਠ ਕਰਦਾ ਰਹੇਗਾ ਪਰ ਤੇਰੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਅਖੰਡ ਪਾਠਾਂ ਦੀ ਰੜੀਆਂ ਚਲਾਏਗਾ ਤੇ ਨਾਲ ਨਾਲ ਦੁਬਧਾ ਵਿੱਚ ਪਿਆ ਰਹੇਗਾ ਇਹ ਅਖੰਡ ਪਾਠ ਸੰਪੂਰਨ ਤਾਂ ਹੋਵੇਗਾ ਜੇ ਕੋਲ ਜੋਤ ਜਗਾ ਲਓ ਜੇ ਅਖੰਡ ਪਾਠ ਮਤ ਭੰਗ ਨਾ ਹੋ ਜਾਏ ਕੋਲ ਨਾਰੀਅਲ ਰੱਖ ਲਓ ਧਰਮ ਦੇ ਨਾਲ ਧਰਮ ਚੱਲਦਾ ਰਹੇਗਾ ਜਿਵੇਂ ਭਾਦੋਂ ਦਾ ਮਹੀਨਾ ਹੁੰਦਾ ਇੱਕ ਪਾਸੇ ਬਾਰਿਸ਼ ਹੁੰਦੀ ਹੈ ਇੱਕ ਪਾਸੇ ਹੁੰਮਸ ਹੁੰਦਾ ਬਾਰਿਸ਼ ਸ਼ੀਤਲਤਾ ਦਾ ਨਿਸ਼ਾਨੀ ਹੈ ਹੁੰਮਸ ਗਰਮੀ ਦੀ ਨਿਸ਼ਾਨੀ ਭਾਦੋਂ ਦਾ ਮਹੀਨਾ ਇਸੇ ਲਈ ਬਾਕੀ ਸਾਰਿਆਂ ਮਹੀਨਿਆਂ ਨਾਲੋਂ ਔਕੜਾਂ ਭਰਿਆ ਕਿਉਂਕਿ ਉਹਦੇ ਵਿੱਚ ਦੁਬਧਾ ਪਈ ਹੁੰਦੀ ਦੋ ਚੀਜ਼ਾਂ ਇਕੱਠੀਆਂ ਹੁੰਦੀਆਂ ਤੇ ਜਦੋਂ ਜੀਵਨ ਭਰ ਤੂੰ ਭਰਮਾਂ ਵਿੱਚੋਂ ਬਾਹਰ ਨਾ ਨਿਕਲ ਸਕੇ ਸਮਝ ਲਈ ਮੈਂ ਜ਼ਿੰਦਗੀ ਵਿੱਚ ਕੋਈ ਮਹੀਨਾ ਬਦਲ ਹੀ ਨਹੀਂ ਸਕਿਆ ਭਾਦੋਂ ਵਿੱਚ ਹੀ ਸਾਰੀ ਜ਼ਿੰਦਗੀ ਬਿਤਾ ਦਿੱਤੀ ਕਿਉਂਕਿ ਇਹ ਮਹੀਨੇ ਜਿਹੜੇ ਬਦਲਣੇ ਨੇ ਇਹ ਤੇਰੇ ਉਪਰਾਲਿਆਂ ਨਾਲ ਬਦਲਣੇ ਹੁਣ ਮਸਲਾ ਆਇਆ ਸੀ ਕਿ ਜੇ ਤੂੰ ਰੁੱਤ ਸਰਦ ਚਾਹਣਾ ਤਾਂ ਤੈਨੂੰ ਅਡੰਬਰੋ ਕਰਨਾ ਪਏਗਾ ਉਹ ਹੈ ਅਸੂ ਤੇ
ਅਸੂ ਦੇ ਪਹਿਲੇ ਮਹੀਨੇ ਵਿੱਚ ਕਿਹੜਾ ਅਡੰਬਰ ਦੱਸਿਆ ਨੇ, ਕਿਉਂਕਿ ਦੋ ਮਹੀਨਿਆਂ ਦਾ ਨਾਂ ਲਿਆ ਅਸੂ ਕੱਤਕੇ ਹਰ ਪਿਆਸ। ਅਸੂ ਦੇ ਮਹੀਨੇ ਦਾ ਸਭ ਤੋਂ ਪਹਿਲਾ ਰੱਬ ਰੂਪੀ ਸਰਦ ਰੁੱਤ ਲਿਆਉਣ ਲਈ ਕਿਹੜਾ ਅਡੰਬਰ ਹੈ, ਉਹ ਹੈ ਜਿਸ ਦੇ ਵਿੱਚ ਪ੍ਰੇਮ ਪ੍ਰੇਮ ਦਾ ਉਮਾਹੜਾ ਪੈਦਾ ਕਰਨਾ। ਸਵੇਰੇ ਵੀ ਤੂੰ ਕਾਇ ਸੀ ਸਾਚ ਕਹੋ, ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਇਹ ਪਹਿਲਾ ਅਡੰਬਰ, ਇਹ ਪਹਿਲਾ ਉਪਰਾਲਾ, ਇਹ ਪਹਿਲਾ ਇੰਤਜ਼ਾਮ ਹੈ ਤਾਂ ਕਿ ਸਰਦ ਰੁੱਤ ਆ ਜਾਏ, ਸ਼ੀਤਲਤਾ ਭਰਿਆ ਪ੍ਰਭੂ ਹਿਮਾਲਿਆ ਰੂਪ ਪ੍ਰਭੂ ਮੇਰੇ ਜੀਵਨ ਵਿੱਚ ਪ੍ਰਵੇਸ਼ ਕਰਦਾ। ਇਸ ਲਈ ਸਭ ਤੋਂ ਪਹਿਲਾਂ ਅੰਦਰ ਪ੍ਰੇਮ ਪੈਦਾ ਕਰਨਾ, ਉਮਾ ਪੈਦਾ ਕਰਨਾ, ਚਾਓ ਪੈਦਾ ਕਰਨਾ। ਇਸ ਅਸੂ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀ ਹੈ ਹਰ ਜਾਏ, ਕਿਵੇਂ ਮੈਨੂੰ ਇਹ ਸਰਦੀ ਦੀ ਰੁੱਤ ਰੂਪ ਪ੍ਰਭੂ ਜਿਹੜਾ ਉਹ ਪ੍ਰਾਪਤ ਹੋਵੇ। ਮਨ ਤਨ ਪਿਆਸ ਦਰਸ਼ਨ ਕਹੀ ਕੋਈ ਆਣ ਮਿਲਾ ਹੁੰਦਾ ਹੈ। ਇਹ ਅਸੂ ਦੇ ਮਹੀਨੇ ਦਾ ਅਡੰਬਰ ਸੀ। ਅੱਜ ਹੁਣ ਅਗਲਾ ਅਡੰਬਰ ਦੱਸ ਰਹੇ ਨੇ, ਕਹਿੰਦੇ ਨੇ ਦੂਸਰਾ ਅਡੰਬਰ ਵੀ ਖਿਆਲ ਰੱਖੀ, ਕਿਉਂਕਿ ਜਿੱਥੇ ਜਿਨ ਪ੍ਰੇਮ ਕੀ ਉਤਰੀ ਪਾਏ ਹੋਏ ਨਾ, ਉਹ ਇੱਕ ਅਡੰਬਰ ਹੈ। ਉੱਥੇ ਮਿਲਣ ਦਾ ਦੂਜਾ ਅਡੰਬਰ ਵੀ ਹੈ, ਉਹ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਿਸੇ ਨੇ ਪਿਛਲੇ ਦਿਨ ਤੋਂ ਕਹਾ ਦੇਈ ਕਿ ਆਪਣੇ ਲਈ ਜੇ ਮਿਲੇ ਜਿੱਥੇ ਚੋਰ ਹੋਵਣ, ਬਲਕਿ ਗੁਰਬਾਣੀ ਅੰਦਰ ਸਤਸੰਗ ਇੱਕ ਹੋਰ ਸਮੇਂ ਵੀ ਆਖਿਆ, ਇਹ ਲੱਗੇ ਆਪਣ ਲਈ ਆ ਜੇ ਮਿਲੇ ਤਾਂ ਸਭ ਤੋਂ ਭਾਗਤ ਹੋਏ। ਸਾਰੀ ਦੁਨੀਆਂ ਦੇ ਲੋਕ ਭਾਗਾਂ ਵਾਲੇ ਬਣ ਚੁੱਕੇ ਨੇ, ਤੋ ਕਾਈ ਸੀ ਵੱਡੇ ਭਾਗੀ ਮੇਰਾ ਪ੍ਰਭ ਮਿਲੇ। ਵੱਡੇ ਭਾਗਾਂ ਵਾਲੇ ਨੇ ਉਹ ਲੋਕ ਜਿਨ੍ਹਾਂ ਨੂੰ ਪ੍ਰਭੂ ਮਿਲਦਾ, ਪਰ ਕਹਿੰਦੇ ਨੇ ਜੇ ਸਾਰਿਆਂ ਨੂੰ ਪ੍ਰਭੂ ਆਪਣੀ ਮਰਜ਼ੀ ਨਾਲ ਹੀ ਮਿਲ ਜਾਏ, ਆਸਾਨ ਹੋਵੇ ਮਿਲਦਾ, ਤੇ ਦੁਨੀਆਂ ਅੰਦਰ ਕੋਈ ਵੱਡੇ ਭਾਗਾਂ ਵਾਲਾ ਹੀ ਸਾਰੇ ਬਣ ਜਾਣ, ਕੋਈ ਅਭਾਗਾ ਤਾਂ ਰਿਹਾ ਹੀ ਨਾ ਜਾਏ। ਕਹਿਣ ਲੱਗੇ ਆਪਣ ਲਈ ਜੋ ਮਿਲੇ ਹੈ ਤਾਂ ਸਭ ਤੋਂ ਭਾਗਤ ਹੋਏ। ਅਗਲੀ ਲਾਈਨ ਵਿੱਚ ਜਵਾਬ ਦੇਣ ਲੱਗੇ, ਕਹਿਣ ਲੱਗੇ ਇਹ ਨਿਬੇੜਾ ਤਾਂ ਕਰਮਾਂ ਤੇ ਹੈ, ਕਰਮਾਂ ਉੱਪਰ ਨਿਬੜੇ ਜੇ ਲੋਚੇ ਸਭ ਤੋਂ। ਇਸ ਲਈ ਹੁਣ ਆ ਗਿਆ ਕੱਤਕ ਦਾ ਮਹੀਨਾ, ਉਹਦੇ ਵਿੱਚ ਦੂਜਾ ਅਡੰਬਰ ਦੱਸ ਰਹੇ ਨੇ। ਉਹ ਅਡੰਬਰ ਇਹ ਹੈ ਕਿ ਤੂੰ ਆਪਣੇ ਕਰਮਾਂ ਪ੍ਰਤੀ ਚੇਤਨ ਹੋਵੇਂਗਾ। ਆ ਕੱਤਕ ਦਾ ਮਹੀਨਾ, ਜੋ ਕੁਛ ਤੂੰ ਕਰ ਰਿਹਾ, ਜੋ ਕੁਛ ਕਰਨਾ ਚਾਹੁੰਦਾ, ਜੋ ਤੇਰੇ ਜੀਵਨ ਦੀ ਰੁਟੀਨ, ਆਖਰ ਜੀਵਨ ਹੈ ਤੇ ਕਰਮਾਂ ਦੀ ਧਰਤੀ। ਸੰਸਾਰ ਦਾ ਜੀਵਨ ਜਿਹੜਾ ਉਹ ਕਰਮ ਧਰਤੀ, ਜਿਹੜਾ ਵੀ ਇੱਥੇ ਆਇਆ ਉਹਨੇ ਕੁਛ ਨਾ ਕੁਛ ਕਰਨਾ। ਜਿੰਨੇ ਸਰੀਰ ਦੇ ਅੰਗ ਮਿਲੇ ਨੇ ਸਾਰੇ ਕਰਮਾਂ ਦਾ ਹੀ ਦ੍ਰਿਸ਼ ਨੇ, ਅੱਖਾਂ ਨੇ ਦੇਖਣਾ ਹੀ ਦੇਖਣਾ, ਕੰਨਾਂ ਨੇ ਸੁਣਨਾ ਹੀ ਸੁਣਨਾ, ਜ਼ਬਾਨ ਨੇ ਬੋਲਣਾ ਹੀ ਬੋਲਣਾ। ਜ਼ਬਾਨ ਵਾਲਾ ਕੰਮ ਕੰਨਾਂ ਨੇ ਨਹੀਂ ਕਰਨਾ, ਕੰਨਾਂ ਵਾਲਾ ਕੰਮ ਅੱਖਾਂ ਨੇ ਨਹੀਂ ਕਰਨਾ। ਉਹਨਾਂ ਦਾ ਆਪਣਾ ਇੱਕ ਇੱਕ ਕਰਮ ਜਿਹੜਾ ਨਿਸ਼ਚਿਤ ਹੈ, ਉਹ ਉਹਨਾਂ ਨੇ ਹਰ ਹਾਲਤ ਕਰਨਾ। ਪੈਰਾਂ ਨੇ ਚੱਲਣਾ ਹੀ ਚੱਲਣਾ, ਹੱਥਾਂ ਨੇ ਕੁਛ ਕਰਨਾ ਹੀ ਕਰਨਾ। ਇਹ ਸਾਰੀਆਂ ਚੀਜ਼ਾਂ ਇਸ ਗੱਲ ਦਾ ਪ੍ਰਤੀਕ ਨੇ ਕਿ ਮਨੁੱਖ ਕਰਮ ਬੰਧਨ ਵਿੱਚ ਆਇਆ, ਕਰਮ ਧਰਤੀ ਵਿੱਚ ਆਇਆ, ਕਿਉਂਕਿ ਇੱਥੇ ਹਰ ਅੰਗ ਜ਼ਿੰਦਗੀ ਦਾ ਜੀਵਨ ਦਾ ਜਿਹੜਾ ਉਹ ਕੁਛ ਕਰ ਰਿਹਾ। ਹੁਣ ਗੁਰੂ ਨੇ ਖਿਆਲ ਦਿੱਤਾ ਜਦੋਂ ਇਹਨਾਂ ਸਾਰਿਆਂ ਅੰਗਾਂ ਨੇ ਕੁਛ ਕਰਨਾ ਹੀ ਹੈ, ਤੇ ਫਿਰ ਉਹ ਕਰਨਾ ਕੀ ਹੈ, ਇਸ ਗੱਲ ਲਈ ਤੈਨੂੰ ਚੇਤਨ ਹੋਣ ਦੀ ਲੋੜ ਹੈ। ਇਹਦਾ ਨਾਂ ਹੈ ਕੱਤਕ ਦੇ ਮਹੀਨੇ ਦਾ ਉਪਰਾਲਾ। ਹੁਣ ਕੰਨਾਂ ਨੇ ਤੇ ਸੁਣਨਾ ਹੀ ਹੈ, ਪਰ ਗੁਰੂ ਕਹਿੰਦਾ ਹੈ ਚੇਤਨ ਰਹੀ, ਚੇਤਨ ਰਹੀ। ਇਹਨਾਂ ਕੰਨਾਂ ਨੇ ਜੇ ਤੂੰ ਕੋਈ ਭੈੜਾ ਗੰਦਾ ਗੀਤ ਕਿਤੇ ਬੋਲ ਰਿਹਾ ਹੋਵੇ, ਉਹਨਾਂ ਨੂੰ ਵੀ ਸੁਣ ਲੈਣੇ, ਕੰਨਾਂ ਨੇ ਸੁਣ ਲੈਣੇ। ਜੇ ਤੂੰ ਗੁਰਬਾਣੀ ਗਾ ਰਿਹਾ ਹੋਵੇ ਤਾਂ ਵੀ ਸੁਣ ਲੈਣੀ। ਤੇ ਗੁਰੂ ਨੇ ਫੈਸਲਾ ਦੇ ਦਿੱਤਾ, ਜਦੋਂ ਕਿਸੇ ਭੈੜੇ ਗੀਤ ਦਾ ਮਸਲਾ ਆਇਆ, ਗੁਰੂ ਨੇ ਆਖਿਆ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ। ਲਓ ਇਹਦਾ ਨਾਂ ਕਰਮਾਂ ਤੋਂ ਚੁਕਾਉਂਦੇ ਨੇ। ਕੱਤਕ ਦੇ ਮਹੀਨੇ ਦਾ ਉਪਰਾਲਾ ਕੀ ਹੈ?
ਅੱਸੂ ਦੇ ਮਹੀਨੇ ਦਾ ਉਪਰਾਲਾ ਸੀ ਕਿ ਤੂੰ ਪ੍ਰੇਮ ਪੈਦਾ ਕਰ, ਅੰਦਰ ਕੋਈ ਲਾਲਸਾ ਤੇ ਉੱਦਮ ਪੈਦਾ ਕਰ। ਪਹਿਲਾ ਉਪਰਾਲਾ ਕਿ ਸਰਦੀ ਰੁੱਤ ਕਿਵੇਂ ਆਵੇ, ਪਰਮਾਤਮਾ ਕਿਵੇਂ ਮਿਲੇ, ਤੇ ਅਗਲੇ ਪਾਸੇ ਕੱਤਕ ਦੇ ਮਹੀਨੇ ਦਾ ਇੱਕ ਉਪਰਾਲਾ ਦੱਸਦੇ ਨੇ। ਕਹਿੰਦੇ ਤੈਨੂੰ ਇਹ ਪਤਾ ਹੋਵੇ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਰੱਬ ਦੇ ਨੇੜੇ ਹੋਣ ਲਈ ਵੀ ਕਰਮ ਚਾਹੀਦੇ ਨੇ ਤੇ ਵਿਛੋੜਿਆ ਵੀ ਕਰਮਾਂ ਨੇ। ਇਸ ਲਈ ਸਭ ਤੋਂ ਪਹਿਲੇ ਸ਼ਬਦ ਵਿੱਚ ਵੀ ਇਹੋ ਗੱਲ ਆਈ ਸੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੈਨੂੰ ਨਾ। ਕਰਮਾਂ ਕਰਕੇ ਹੀ ਵਿਛੜਿਆ, ਕਰਮਾਂ ਕਰਕੇ ਹੀ ਮਿਲਣਾ। ਇਸ ਲਈ ਕੱਤਕ ਦਾ ਮਹੀਨਾ ਜਿਹੜਾ ਹੈ ਉਹ ਮਾਨੋ ਤੇਰੇ ਕਰਮਾਂ ਨੂੰ ਚੇਤੰਨ ਕਰਨਾ ਚਾਹੁੰਦਾ। ਕਹਿੰਦਾ ਕਰਮ ਕਰਨੇ ਹੀ ਕਰਨੇ ਨੇ, ਪਰ ਇੱਕ ਚੇਤਨਤਾ ਰੱਖੀ, ਇਹ ਸਰਵਨੋ ਮੇਰੇ ਉਹ ਸਾਚੇ ਸੁਣਨੇ ਨੂੰ ਪਤਾ। ਤੇ ਦੂਜੇ ਪਾਸੇ ਆਖ ਦਿੱਤਾ ਮੇਰੇ ਮੋਹਣ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਕਹਿਣ ਲੱਗੇ ਸਰਵ ਨੂੰ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤਿਮਾਨ। ਹੁਣ ਕੰਨਾਂ ਨੇ ਤਾਂ ਕੰਮ ਸੁਣਨਾ, ਉਹਨਾਂ ਦਾ ਕਰਮ ਹੈ, ਪਰ ਉਹਨਾਂ ਨੂੰ ਕਰਮ ਪ੍ਰਤੀ ਚੇਤਾਵਨੀ ਦੇਣੀ। ਕਹਿਣ ਲੱਗੇ ਜੇ ਭਲਾ ਗਲਤ ਹੀ ਸਾਰੀ ਜ਼ਿੰਦਗੀ ਸੁਣਦੇ ਰਹੇ, ਝੂਠ ਹੀ ਸਾਰੀ ਜ਼ਿੰਦਗੀ ਸੁਣਦੇ ਰਹੇ, ਤੇ ਫਿਰ ਪਤਾ ਜੇ ਸਜ਼ਾ ਮਿਲੇਗੀ। ਕਰਨ ਨਾ ਸੁਣੀ ਨਾਦ, ਨਾਲ ਦਾ ਫੈਸਲਾ ਦੇ ਰਹੇ। ਕਰਨ ਨਾ ਸੁਣੀ ਨਾਦ, ਕਰਨ ਮੁੰਦ ਕਰ ਲਿਆ। ਹੋ ਸਕਦਾ ਅਗਲੀ ਵਾਰ ਕੰਨਾਂ ਵਿੱਚ ਸੁਣਨ ਦੀ ਰੱਬ ਸ਼ਕਤੀ ਨਾ ਦੇ, ਫਿਰ ਰੱਬ ਨੂੰ ਦੋਸ਼ ਦੇਗਾ, ਆਪਣੇ ਕਰਮਾਂ ਨੂੰ ਨਹੀਂ ਦੇਣਾ ਕਿ ਮੈਂ ਕੁਝ ਕੀਤਾ ਇਸੇ ਲਈ ਬੰਦ ਹੋਏ ਨੇ। ਕਤਕ ਕਰਮ ਕਮਾਵਣਾ ਦੋਸ਼ ਨਾ ਕਹੂੰ ਜੋਗ। ਫਿਰ ਤੇਰਾ ਸਵਾਲ, ਜਦੋਂ ਕੋਈ ਪਰੇਸ਼ਾਨੀ ਆਉਂਦੀ ਹੈ ਕਿਸੇ ਨਾ ਕਿਸੇ ਨੂੰ ਦੋਸ਼ ਦਿੰਦਾ, ਤੇ ਆਪਣੇ ਕਰਮਾਂ ਪ੍ਰਤੀ ਚੇਤਨ ਨਹੀਂ ਰਹਿੰਦਾ। ਸਰਵਨਾਂ ਨੂੰ ਵੀ ਚੇਤਨ ਕਰ ਰਹੇ ਨੇ, ਅੱਖਾਂ ਨੂੰ ਵੀ ਚੇਤਨ ਕਰ ਰਹੇ ਨੇ, ਨੇਤਰੋ ਮੇਰੇ ਉਹ ਤੁਮੇ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ। ਲੱਗੇ ਮਿੱਥਿਆ ਨੇਤਰ ਦੇਖਤ ਪਰਤਰਿਆ ਰੂਪ ਆਦ, ਮਿੱਥਿਆ ਰਸਨਾ ਭੋਜਨ ਅਨਸਵਾਦ, ਮਿੱਥਿਆ ਚਰਨ ਪਰ ਬੇਕਾਰ ਕਧਾਵੈ, ਮਿੱਥਿਆ ਮਨ ਪਰ ਲੋਭ ਲੁਭਾਵੈ, ਮਿੱਥਿਆ ਤਨ ਨਹੀਂ ਪਰ ਉਪਕਾਰਾ। ਮਿੱਥਿਆ ਪਾਠ ਲੇਖ ਬੇਕਾਰਾ, ਬਿਨ ਬੂਝੇ ਮਿੱਥਿਆ ਸਭ ਭੈ। ਹੁਣ ਗੱਲ ਇਹੋ ਹੀ ਹੈ ਕਿ ਜ਼ਿੰਦਗੀ ਦੇ ਅੰਦਰ, ਜੀਵਨ ਦੇ ਅੰਦਰ ਹਰ ਅੰਗ ਨੇ ਕੋਈ ਕਰਮ ਕਰਨਾ ਹੈ, ਕਿਉਂਕਿ ਵੱਖ ਵੱਖ ਅੰਗ ਮਿਲੇ ਵੱਖ ਵੱਖ ਕਰਮ ਲਈ। ਤੇ ਉਹਨਾਂ ਨੂੰ ਮੁਖਾਤਬ ਕਰਕੇ ਗੁਰੂ ਕਰਮ ਬੰਧਨ ਦੇ ਅੰਦਰ ਆਏ ਹੋਏ ਜੀਵ ਨੂੰ ਕਰਮ ਦੀ ਚੇਤਨਤਾ ਦੇ ਰਹੇ। ਕਹਿੰਦੇ ਦੂਜਾ ਉਪਰਾਲਾ ਹੈ, ਉਹ ਗੱਲ ਇਸ ਲਈ ਸਮਝਾਉਣਾ ਚਾਹੁੰਦਾ ਕਿ ਜਿੱਥੇ ਪ੍ਰੇਮ ਮਿਲਣ ਦਾ ਸਾਧਨ ਹੈ ਉੱਥੇ ਕਰਮ ਵੀ ਮਿਲਣ ਦਾ ਸਾਧਨ ਹੈ, ਕਰਮ ਵੀ ਮਿਲਣ ਦਾ ਸਾਧਨ। ਪਰ ਭਰਮਾਂ ਦੇ ਭਾਦੋਂ ਦੇ ਭਰਮ ਤੋਂ ਬਾਹਰ ਨਿਕਲ ਕੇ ਫਿਰ ਕਰਮ ਕਰ ਤੇ ਚੇਤੰਨ ਹੋ ਕੇ ਕਰਮ ਕਰ, ਤੈਨੂੰ ਪਤਾ ਹੋਵੇ ਕੀ ਕਰਨਾ ਕੀ ਨਹੀਂ ਕਰਨਾ। ਸਤਿਗੁਰੂ ਸ੍ਰੀ ਗੁਰੂ ਸਾਹਿਬ ਦੀ ਬਾਣੀ ਅੰਦਰ ਥਾਂ ਥਾਂ ਇਹੋ ਅਗਵਾਈ ਕੀਤੀ ਹੈ ਕੀ ਕਰਨਾ ਕੀ ਨਹੀਂ ਕਰਨਾ।

ਉਹ ਆਪਣੇ ਕਰਮ ਨਾਲ ਮੂੰਹ ਕਾਲੇ ਦੁੱਧ ਕਾਲਿਆ ਤੇ ਤੇਰੇ ਨਾਏ ਨਾਲ ਨਾਮ ਨਾਲ ਰੱਖਦੇ ਹੋਏ ਆਪਣੇ ਕਰਮ ਨਾਲ ਜਿਣ ਗਏ ਉਹ ਜਿਣ ਰਹੇ ਨੇ ਉਹ ਜਿੱਤ ਰਹੇ ਨੇ ਜੀਵਨ ਦੀ ਬਾਜ਼ੀ ਉਹ ਹਾਰ ਗਏ ਤੇ ਠੱਗਣ ਵਾਲੇ ਆ ਇਹਦਾ ਮਤਲਬ ਮੱਥੇ ਦੇ ਲੇਖਾਂ ਤੇ ਜੋ ਕੁਛ ਲਿਖਿਆ ਗਿਆ ਹੈ ਨਾ ਜਿਹਨੂੰ ਤੂੰ ਆਖਣਾ ਕਿ ਉਹਦੇ ਲਿਖੇ ਹੋਏ ਲੇਖਾਂ ਨਾਲ ਹੀ ਦੁੱਖ ਸੁੱਖ ਆਉਂਦੇ ਨੇ ਇੰਨਾ ਅਪੋਹਲ ਨਾ ਬਣ ਤੈਨੂੰ ਪਤਾ ਹੋਵੇ ਤੇਰੇ ਕਰਮਾਂ ਤੋਂ ਹੀ ਤੇਰੇ ਮੱਥੇ ਦੇ ਕਰਮ ਲੇਖ ਬਣਦੇ ਨੇ ਇਸ ਲਈ ਚੇਤੰਨ ਹੋ ਆਪਣੇ ਕਰਮਾਂ ਲਈ ਕਿਤੇ ਨੈਣ ਮੁੰਦ ਕੇ ਕਿਤੇ ਅਗਿਆਨਤਾ ਦੇ ਅੰਧੇਰੇ ਵਿੱਚ ਹੀ ਆਪਣੇ ਜੀਵਨ ਦੇ ਕਰਮ ਨਾ ਕਰੀ ਜਾ ਜਦੋਂ ਕੋਈ ਦੁੱਖ ਆਉਂਦਾ ਫਿਰ ਤੂੰ ਦੋਸ਼ ਦਿੰਦਾ ਗੁਰੂ ਨੇ ਆਖਿਆ ਇਹ ਵੀ ਕਾਰਨਰ ਐਸਾ ਜਿਹੜਾ ਸਮਝਣ ਵਾਲਾ ਮਨੁੱਖ ਨੂੰ ਸੁਭਾਅ ਬਣ ਗਿਆ ਜਦੋਂ ਕਿਸੇ ਔਕੜ ਵਿੱਚ ਫਸਦਾ ਉਦੋਂ ਦੋਸ਼ ਦਿੰਦਾ ਹੈ ਦੁਨੀਆਂ ਨੂੰ ਜੇ ਦੁਨੀਆਂ ਦੇ ਦੋਸਤਾਂ ਤੋਂ ਅੱਗੇ ਨਿਕਲਦਾ ਤੇ ਰੱਬ ਨੂੰ ਦੇ ਦਿੰਦਾ ਮੈਂ ਐਸੇ ਲੋਕ ਵੀ ਦੇਖੇ ਨੇ ਜਿਹੜੇ ਰੱਬ ਨੂੰ ਇੰਨਾ ਵੱਡਾ ਦੋਸ਼ੀ ਠਹਿਰਾਉਂਦੇ ਨੇ ਆਖਦੇ ਨੇ ਪਤਾ ਨਹੀਂ ਅਸੀਂ ਰੱਬ ਦਾ ਕੀ ਵਿਗਾੜਿਆ ਕਹਿੰਦਾ ਮਤਲਬ ਤੂੰ ਕੁਛ ਨਹੀਂ ਵਿਗਾੜਿਆ ਜਿਹੜਾ ਤੇਰਾ ਵਿਗੜਿਆ ਉਹ ਮੇਰੇ ਰੱਬ ਨੇ ਵਿਗਾੜਿਆ ਉਹ ਵਿਗਾੜਨ ਵਾਲਾ ਤੂੰ ਵਿਗਾੜਨ ਵਾਲਾ ਹਾਲਾਂਕਿ ਇਸ ਦੇ ਉਲਟ ਭਗਤ ਦੀ ਜ਼ਿੰਦਗੀ ਜਿਹਦੇ ਪ੍ਰਭੂ ਨਾਲ ਸੰਬੰਧ ਨੇ ਉਸਦੀ ਜ਼ਿੰਦਗੀ ਉਹਦੀ ਸੋਚ ਇਹਦੇ ਬਿਲਕੁਲ ਵੱਖਰੀ ਹੈ ਉਹ ਕਹਿੰਦਾ

ਜਮ ਲੱਗੇ ਨਾਨੇ ਜਿਹਦੇ ਰੋਗ ਨੇ ਤਨ ਦੇ ਮਨ ਦੇ ਇਹ ਸਾਰੇ ਪ੍ਰਭੂ ਨੂੰ ਵਿਸਾਰ ਕੇ ਲੱਗਦੇ ਨੇ। ਇੱਕ ਅੰਕਰਾਂ ਫਿਰ ਦੁਬਾਰਾ ਦੁਹਰਾ ਰਿਹਾ, ਤਨ ਦੇ ਰੋਗ ਵੀ ਵਿਸਾਰ ਕੇ ਨਿਕਲਦੇ ਕਿਉਂਕਿ ਰੱਬ ਕੀ ਹੈ ਗੁਣਵਾਚਕ। ਜਦੋਂ ਅਚਰਨ ਵਿੱਚੋਂ ਗੁਣ ਚਲੇ ਜਾਂਦੇ ਨੇ, ਕੁਕਰਮ ਆ ਜਾਂਦੇ ਨੇ, ਤਨ ਲਈ ਵੀ ਰੋਗੀ ਬਣ ਜਾਂਦੇ। ਕਾਮ ਕ੍ਰੋਧ ਕਾਇਆ ਕੋ ਬਣੇ, ਕਾਮ ਕ੍ਰੋਧ ਕੀ ਹੈ ਇੱਕ ਅਵਗੁਣ। ਜਦੋਂ ਗੁਣ ਅੰਦਰੋਂ ਚਲੇ ਜਾਣਗੇ, ਪਰਮਾਤਮਾ ਨਾਲ ਗੁਣਾਂ ਨਾਲ ਸੰਬੰਧ ਟੁੱਟੇਗਾ, ਉਹਦੇ ਬਦਲੇ ਵਿੱਚ ਅਵਗੁਣ ਆਉਣਗੇ। ਉਹ ਅਵਗੁਣ ਜਿਹੜੇ ਨੇ ਕੇਵਲ ਮਨ ਨੂੰ ਰੋਗੀ ਨਹੀਂ ਬਣਾਉਂਦੇ, ਤਨ ਨੂੰ ਵੀ ਰੋਗੀ ਬਣਾ ਦਿੰਦੇ। ਕਾਮ ਕ੍ਰੋਧ ਕਾਇਆ ਕੋ ਗੱਲ ਜੋ ਕੰਚਨ ਸੁਹਾਗਾ ਡਾਲੇ। ਤੇ ਗੁਰੂ ਕਹਿੰਦੇ ਜਦੋਂ ਵੀ ਤਨ ਕਰਕੇ ਮਨ ਕਰਕੇ ਰੋਗੀ ਹੋਵੇ, ਉਦੋਂ ਰੱਬ ਨੂੰ ਦੋਸ਼ੀ ਨਾ ਛੜਾਈ, ਜਰਾ ਆਪਣੇ ਕਰਮਾਂ ਪ੍ਰਤੀ ਚੁਕਾਨ ਹੋਵੇ। ਪਰਮੇਸ਼ਰ ਤੇ ਬੋਲੇ ਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜੇ ਤੂੰ ਇੱਕ ਵਾਰ ਰੱਬ ਨਾਲੋਂ ਟੁੱਟ ਗਏ, ਬੇਮੁੱਖ ਹੋ ਗਏ, ਜਨਮਾਂ ਦਾ ਵਿਛੋੜਾ ਪੈ ਜਾਏ। ਇਹ ਗੱਲ ਬਾਬਾ ਕਬੀਰ ਜੀ ਨੇ ਵੀ ਆਖੀ, ਆਖਣ ਲੱਗੇ ਚਕਈ ਜੋ ਨਿਤ ਵੀ ਸਰੇ ਆਏ ਮਿਲੇ ਪ੍ਰਭਾਤ। ਚਕਵੀ ਤਾਂ ਰਾਤ ਨੂੰ ਵਿਛੜਦੀ ਹੈ, ਕਮ ਸੇ ਕਮ ਕੁਝ ਸਮੇਂ ਬਾਅਦ ਜ਼ਰਾ ਕੁ ਭਾਉ ਫੁੱਟਦੀ ਹੈ, ਦਿਨ ਚੜ੍ਹਦਾ ਹੈ, ਆ ਕੇ ਮੁੜ ਚਕਵੇ ਨਾਲ ਮਿਲ ਪੈਂਦੀ ਹੈ, ਇੱਕ ਰਾਤ ਦਾ ਵੀ ਛੋੜ ਲੈਣਾ। ਚਕਈ ਜੋ ਨਿਤ ਵਿਛੜੇ ਆਏ ਮਿਲੇ ਪ੍ਰਭਾਤ, ਪਰ ਕਹਿਣ ਲੱਗੇ ਜੋ ਨਰ ਵਿਛੜੇ ਆਰਾਮ ਸਿਉ, ਨਾ ਦਿਨ ਮਿਲੇ ਨਾ ਰਾਤ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋ, ਫਿਰ ਜਨਮਾਂ ਤੱਕ ਪਤਾ ਨੀ ਕਿੰਨੀਆਂ ਘਾਲਣਾ ਘਾਲਣੀਆਂ ਪੈਣ, ਮੁੜ ਤੈਨੂੰ ਮੇਰੇ ਮਾਲਕ ਦੀ ਪ੍ਰਭੂ ਦੀ ਗੋਦ ਨਸੀਬ ਹੋਵੇ। ਇਸ ਲਈ ਕਰਮਾਂ ਕੁਛ ਤਨ ਰਹੀ। ਅਗਲਾ ਉਪਰਾਲਾ ਹੈ,

ਜਿਨ੍ਹਾਂ ਮਾਇਕੀ ਦੁਨੀਆਦਾਰੀ ਦੇ ਭੋਗਾਂ ਸੁੱਖਾਂ ਨੇ ਤੈਨੂੰ ਰੱਬ ਭੁਲਾਇਆ ਹੈ ਨਾ। ਆਪਾਂ ਤੋਂ ਕਈ ਵਾਰ ਪੜ੍ਹਨੇ, ਅੱਜ ਫਿਰ ਪੜ੍ਹਨਾ ਚਾਹੁੰਦਾ। ਦੁੱਖ ਦਾਰੂ ਸੁੱਖ ਰੋਗ ਭਾਇਆ, ਕਹਿਣ ਲੱਗੇ ਰੋਗ ਕਿਵੇਂ ਭਾਇਆ? ਕਿਉਂ? ਕਿਉਂਕਿ ਜਾਂ ਸੁੱਖ ਕਾਮ ਨਾ ਹੋਏ। ਜਦੋਂ ਤੂੰ ਸੁੱਖਾਂ ਦੇ ਗ੍ਰਿਪ ਵਿੱਚ, ਉਹਨਾਂ ਦੇ ਘੇਰੇ ਵਿੱਚ ਆਉਣਾ, ਤੈਨੂੰ ਉਦੋਂ ਰੱਬ ਚੇਤੇ ਨਹੀਂ ਰਹਿੰਦਾ, ਉੱਥੇ ਰੱਬ ਨਹੀਂ ਰਹਿੰਦਾ। ਕਹਿਣ ਲੱਗੇ ਤੈਨੂੰ ਵਿਛੋੜਦੇ ਨਹੀਂ, ਪਰ ਇੱਕ ਖਿਆਲ ਕਰੀ, ਉਹ ਸੁੱਖ ਜਿਹੜੇ ਭੋਗ ਬਣ ਕੇ ਤੇਰੇ ਜੀਵਨ ਵਿੱਚ ਆਏ ਨੇ, ਉਹ ਤਾਂ ਇੱਕ ਪਲ ਵਿੱਚ ਕੌੜੇ ਹੋ ਜਾਣੇ ਨੇ ਜਿਸ ਦਿਨ ਜਮਾਂ ਨੇ ਹੱਥ ਪਾ ਲਿਆ। ਤੇ ਉਸ ਤੋਂ ਬਾਅਦ ਜੇ ਚਾਹੇ ਉਹ ਸੁੱਖ ਤੇ ਉਹ ਬਾਕੀ ਦੇ ਮਿੱਤਰ ਦੋਸਤ ਸਾਥੀ ਜਿਨ੍ਹਾਂ ਲਈ ਸੁੱਖ ਪੈਦਾ ਕਰ ਰਹੇ ਹੈ, ਉਹ ਤੇਰਾ ਕੋਈ ਸਾਥ ਨਿਭਾ ਸਕਣਗੇ, ਤੇਰੀ ਕੋਈ ਮਦਦ ਕਰ ਸਕਣਗੇ? ਐਸੀ ਗੱਲ ਅਣਹੋਣੀ, ਉੱਥੇ ਕਿਸੇ

ਉਹ ਗੱਲ ਦੁਬਾਰਾ ਦੁਹਰਾ ਦਿਆਂ, ਕਿਸੇ ਦਾ ਕੀਤਾ, ਕਿਸੇ ਦਾ ਤੇਰੇ ਲਈ ਕੀਤੀ ਹੋਈ ਮਦਦ ਵੀ ਮਦਦ ਨਹੀਂ ਬਣਨੀ, ਬਲਕਿ ਇੱਥੇ ਇੱਕ ਗੱਲ ਫਿਰ ਦੁਹਰਾ ਦਿਆਂ, ਅਸੀਂ ਕਿਸੇ ਦੇ ਜਾਣ ਤੋਂ ਬਾਅਦ ਜਿਹੜਾ ਸੋਚਦੇ ਹਾਂ ਨਾ, ਆਹ ਦਾਨ ਕੀਤਾ ਹੋਇਆ, ਆਹ ਪੁੰਨ ਕੀਤਾ ਹੋਇਆ ਉਹਦੇ ਤੱਕ ਪਹੁੰਚ ਜਾਏਗਾ, ਅਸੀਂ

0: ਥੋੜੇ ਤੋਂ ਬਚ ਜਾਏ।
1: ਕਹਿਣ ਲੱਗੇ ਜੀ ਫਿਰ ਮੈਂ ਹੁਣ ਇੱਕ ਅਰਦਾਸ ਕਰਨਾ ਚਾਹਾਂਗਾ, ਉਪਰਾਲਾ ਦੂਜਾ ਵੀ ਹੈ ਗਿਆ। ਪਹਿਲਾ ਸੀ ਪ੍ਰੇਮ ਦਾ ਉਮਾਹਾ ਤੇ ਦੂਜਾ ਉਪਰਾਲਾ ਸੀ ਕਰਮਾਂ ਦੀ ਸਾਧਨ, ਕਰਮਾਂ ਲਈ ਚਟਨ ਕੀ ਕਰਨਾ ਕੀ ਨਹੀਂ ਕਰਨਾ, ਮੇਰੇ ਗੁਰੂ ਨੂੰ ਕੀ ਭਾਉਂਦਾ, ਮੇਰੇ ਰੱਬ ਨੂੰ ਕੀ ਚੰਗਾ ਲੱਗਦਾ, ਇਸੇ ਦਾ ਨਾਂ ਹੈ ਉਹਦੇ ਹੁਕਮ ਵਿੱਚ ਰਹਿਣਾ। ਉਹ ਹੁਕਮ ਵਿੱਚ ਰਹਿਣਾ ਹੀ ਮਿਲਾਪ ਦਾ ਸਾਧਨ ਹੈ। ਗੁਰੂ ਨੇ ਦੂਜੇ ਲਫ਼ਜ਼ਾਂ ਵਿੱਚ ਆਖ ਦਿੱਤਾ ਹੈ, ਹੁਕਮ ਮੰਨ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ। ਤੇ ਜੋ ਉਹਨੂੰ ਚੰਗਾ ਲੱਗਦਾ ਉਹ ਜਾ ਕਰਮ ਕਰਨਾ, ਇਸੇ ਦਾ ਨਾਂ ਹੁਕਮ ਵਿੱਚ ਰਹਿਣਾ। ਲੱਗੇ ਜਦੋਂ ਮੈਂ ਕਰਮਾਂ ਦੀ ਸਾਧਨਾ ਕਰ ਲਈ ਕਿਸੇ ਨੇ, ਉਹਦੇ ਵੱਡੇ ਭਾਗ ਹੋ ਗਏ ਕਰਮਾਂ ਕਰਕੇ, ਤੇ ਮਿਲ ਗਿਆ ਪ੍ਰਭੂ ਮੁੜ ਕੇ ਵਿਛੋੜੇ ਦਾ ਚਾਂਸ, ਵਿਯੋਗ ਦਾ ਚਾਂਸ ਨਾ ਰਿਹਾ। ਕਹਿਣ ਲੱਗੇ ਇਹ ਸਾਰੀ ਗੱਲ ਸੁਣ ਕੇ ਮੈਂ ਹੁਣ ਇੱਕ ਅਰਦਾਸ ਕਰਨੀ ਹੈ। ਆਖਰੀ ਦੋ ਲਾਈਨਾਂ ਅਰਦਾਸ ਦੀਆਂ ਨੇ, ਕਹਿੰਦੇ ਜੀ

ਇਨਸਾਨ ਦਾ ਵੱਡਾ ਕਰਮ ਜਿਹਨੂੰ ਸੁਕਰਮ ਆਖਦੇ ਨੇ। ਮਾਲਿਕ ਜੇ ਤੇਰੇ ਮਿਲਾਪ ਤੋਂ ਬਾਅਦ ਹੀ ਵਿਯੋਗ ਖਤਮ ਹੋਣੇ ਨੇ ਤਾਂ ਮੇਰੇ ਤੇ ਰਹਿਮਤ ਕਰ, ਕਤਕ ਹੋਵੇ ਸਾਧ ਸੰਗ, ਕਿਉਂਕਿ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਹੋਈ। ਹਰ ਕੀਰਤ ਸਾਧ ਸੰਗਤ ਹੈ ਫਿਰ

ਪ੍ਰਭੂ ਦੇ ਮਿਲਾਪ ਲਈ ਸਰਦ ਰੁੱਤ ਦਾ ਜਿਹੜਾ ਪਹਿਲਾ ਅਡੰਬਰ ਹੈ ਪ੍ਰਭੂ ਦੇ ਮਿਲਾਪ ਦੀ ਤਿਆਰੀ, ਉਹ ਹੈ ਅੰਦਰ ਪ੍ਰੇਮ ਦਾ ਉਮਾ ਪੈਦਾ ਕਰਨਾ ਅਤੇ ਆਪਣੇ ਕਰਮਾਂ ਪ੍ਰਤੀ ਚਤੰਨ ਹੋਣਾ ਕਿ ਮੈਂ ਉਹ ਕੁਛ ਨਾ ਕਰਾਂ ਜੋ ਮੇਰੇ ਗੁਰੂ ਨੂੰ ਚੰਗਾ ਨਹੀਂ ਲੱਗਦਾ, ਮੈਂ ਉਹ ਕੁਛ ਨਾ ਕਰਾਂ ਜੋ ਮੇਰੇ ਰੱਬ ਨੂੰ ਚੰਗਾ ਨਹੀਂ ਲੱਗਦਾ। ਬਸ ਜੇ ਕੇਵਲ ਇੰਨੀ ਕੁ ਚੇਤਨਤਾ ਆ ਜਾਏ ਸਾਡਾ ਸਾਥ ਨਾਈ ਨਾਲੋਂ ਵੀ ਟੁੱਟ ਜਾਏ, ਕਿਉਂਕਿ ਜੇ ਗੁਰੂ ਨੂੰ ਚੰਗਾ ਨਾ ਲੱਗਦਾ ਹੁੰਦਾ ਦਾੜਾ ਉਹ ਆਪ ਕਿਉਂ ਰੱਖਦਾ, ਜੇ ਮੇਰੇ ਰੱਬ ਨੂੰ ਚੰਗਾ ਨਾ ਲੱਗਦਾ ਹੁੰਦਾ ਦਾੜਾ ਉਹ ਲਾਉਂਦਾ ਹੀ ਕਿਉਂ। ਇਹਦਾ ਮਤਲਬ ਗੁਰੂ ਨੂੰ ਵੀ ਰੱਬ ਨੂੰ ਵੀ ਚੰਗਾ ਲੱਗਦਾ ਤੇ ਮੈਂ ਉਹ ਕੰਮ ਪਿਆ ਕਰਨਾ ਨਾਈ ਕੋਲ ਜਾ ਕੇ ਜਿਹੜਾ ਮੇਰੇ ਰੱਬ ਨੂੰ ਮੇਰੇ ਗੁਰੂ ਨੂੰ ਨਹੀਂ ਚੰਗਾ ਲੱਗਦਾ। ਹੁਕਮ ਵਿੱਚ ਕਿਵੇਂ ਹੋਇਆ? ਇਹ ਕਰਮਾਂ ਦੀ ਚੇਤਨਤਾ ਹੈ। ਗੁਰੂ ਆਖ ਰਿਹਾ ਸ਼ਰਾਬ ਨਾ ਪੀ, ਤੂੰ ਸ਼ਾਮ ਨੂੰ ਰੋਜ਼ ਬੋਤਲ ਖੋਲ ਕੇ ਬਹਿ ਜਾਂਦਾ, ਇਹ ਕਰਮਾਂ ਦੀ ਸੋਧ ਹੀ ਤਾਂ ਰੱਬ ਦੇ ਮਿਲਾਪ ਦਾ ਸਾਧਨ ਹੈ। ਸਵੇਰ ਦੇ ਅੱਸੂ ਦੇ ਮਹੀਨੇ ਵਿੱਚ ਸੀ ਪ੍ਰੇਮ ਪੈਦਾ ਕਰ, ਤੇ ਕੱਤਕ ਦੇ ਮਹੀਨੇ ਦੀ ਚੇਤਨਾ ਹੈ ਕਰਮਾਂ ਦੀ ਚੇਤਨਤਾ। ਫਿਰ ਦੋਸ਼ੀ ਕਿਹਨੂੰ? ਜੇ ਵਿਛੜ ਕੇ ਸਾਰੀ ਜ਼ਿੰਦਗੀ ਸਦੀਆਂ ਤੱਕ ਜਨਮਾਂ ਤੱਕ ਤੜਪਦਾ ਰਹੇ ਤੇ ਫਿਰ ਦੋਸ਼ ਦੇਵੇਂ ਮੇਰੇ ਰੱਬ ਨੂੰ, ਪਤਾ ਨਹੀਂ ਮੈਨੂੰ ਕਿਉਂ ਨਹੀਂ ਮਿਲਦਾ। ਕਹਿਣ ਲੱਗੇ ਇਹ ਉਹਦੇ ਮਿਲਣ ਦੀ ਮੁੱਢਲੀ ਤਿਆਰੀ ਹੈ ਕਿ ਅੰਦਰ ਪ੍ਰੇਮ ਦਾ ਉਮਾ ਪੈਦਾ ਕਰਨਾ ਤੇ ਆਪਣੇ ਕਰਮਾਂ ਦੀ ਸੋਧ ਪੈਦਾ ਕਰਨੀ। ਗੁਰੂ ਬਖਸ਼ਿਸ਼ ਕਰੇ ਅਸੀਂ ਐਸੀ ਤਿਆਰੀ ਕਰ ਸਕੀਏ ਤਾਂ ਕਿ ਸਰਦੀ ਦੀ ਰੁੱਤ ਰੂਪੀ ਪਰਮਾਤਮਾ ਦੇ ਅੰਦਰ ਆਉਣ ਵਿੱਚ ਦੇਰ ਨਾ ਲੱਗੇ। ਇਹਨਾਂ ਸ਼ਬਦਾਂ ਨਾਲ ਸਿਮਾਂ ਦਾ ਜਾ ਸਿੱਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha at Williams Lake. Any comments and suggestions, please call 250-392-3874.

ਹੋਈ ਜਨ ਹਰ ਸਿਉਂ ਦੇਵੈ ਜੋਰ। ਚਰਨ ਗਹੋਂ ਬਕੋਂ ਸਭ ਰਸਨਾ ਦੀਜੈ ਪ੍ਰਾਣ ਅਕੋਰ। ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਘ ਚੈ ਸੁਧਾ ਸੰਜੋਰ। ਆਹ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਦਿਖਿਆ ਤੇ ਤੋਰ। ਆਇਓ ਸਰਨ ਦੀਨ ਦੁਖ ਭੰਜਨ ਚਿਤਵ ਤੁਮਰੀ ਓਰ। ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ। ਕੋਈ ਜਨ ਹਰ ਸਿਉਂ ਦੇਵੈ ਜੋਰ। ਕੋਈ ਵੀ ਹਰੀ ਦਾ ਜਨ ਮੈਨੂੰ ਜੋੜ ਦੇਵੇ, ਜੋੜਨ ਵਾਲੇ ਨੂੰ ਦੇਵਾਂ ਕੀ। ਚਰਨ ਗਹੋਂ ਬਕੋਂ ਸੁਭ ਰਸਨਾ ਤੇ ਦੀਜੈ ਪ੍ਰਾਣ ਅਕੋਰ। ਪਰ ਜਿਨ੍ਹਾਂ ਨੂੰ ਕਦਰ ਹੈ, ਜਿਹੜੇ ਜੋੜਨਾ ਚਾਹੁੰਦੇ ਹਨ, ਮਨ ਕਰਦਾ ਹੈ ਕਿ ਮੈਂ ਗੁਰੂ ਨਾਲ ਜੁੜ ਜਾਵਾਂ, ਬਾਣੀ ਨਾਲ ਲੱਗ ਜਾਵਾਂ, ਪਰ ਆਪਣੇ ਆਪ ਸਮਝ ਨਹੀਂ ਵੀ ਕਿਵੇਂ ਜੁੜਨਾ ਹੈ, ਕਿਵੇਂ ਸਾਹਿਬ ਨਾਲ ਆਪਣਾ ਮਨ ਲਾਉਣਾ ਹੈ। ਮਨ ਜ਼ਰੂਰ ਕਰਦਾ ਹੈ ਹਰ ਮਿਲਣੇ ਨੂੰ ਮਨ ਲੋਚਦਾ, ਮਨ ਬੜਾ ਲੋਚਦਾ ਹੈ ਕਿ ਮੈਂ ਮਿਲ ਜਾਵਾਂ ਜਿਸ ਨਾਲੋਂ ਵਿਛੜਿਆ ਹੋਇਆ, ਜਿਸ ਨਾਲੋਂ ਮੈਨੂੰ ਵਿਛੋੜਾ ਪੈ ਗਿਆ ਹੈ, ਤੇ ਜਿਸ ਨੂੰ ਇਹ ਪਿਆਰ ਹੈ ਨਾ, ਕੋਈ ਲਗਨ ਖਿੱਚ ਹੈ ਕਿ ਮੈਂ ਜੁੜਾਂ, ਉਹ ਭਾਲ ਵੀ ਕਰੇਗਾ ਤੇ ਜੋੜਨ ਵਾਲੇ ਨੂੰ ਐਸਾ ਮੁੱਲ ਵੀ ਦੇਵੇਗਾ ਵੀ ਮੇਰੇ ਪ੍ਰਾਣ ਅਰਪਣ ਹੈ, ਪ੍ਰਾਣ ਵੀ ਹਾਜ਼ਰ ਹੈ ਪਰ ਮੈਨੂੰ ਜੋੜ ਦੇ। ਤੇ ਜੇ ਪਿਆਰ ਨਾ ਹੋਵੇ ਨਾ, ਤੇ ਪਰਪਕਾਰੀ ਹਰੀ ਦੇ ਜਨ ਸਾਨੂੰ ਜੋੜਦੇ ਹਨ, ਹੋਕਾ ਦਿੰਦੇ ਹਨ ਭਾਈ ਜੁੜ ਜਾਓ। ਕਿਸ ਨਾਲ? ਗੁਰੂ ਨਾਲ। ਗੁਰੂ ਕੌਣ ਹੈ? ਗੁਰੂ ਗ੍ਰੰਥ ਸਾਹਿਬ, ਬਾਣੀ ਗੁਰੂ ਹੈ। ਪਰ ਜਿਨ੍ਹਾਂ ਦੇ ਭਾਗ ਨਹੀਂ ਚੰਗੇ ਉਹ ਜੁੜਦੇ ਵੀ ਨਹੀਂ। ਜੇ ਕੋਈ ਜੋੜਨ ਵਾਲਾ ਬਚਨ ਕਹੇ ਉਹ ਵੀ ਉਹਨਾਂ ਨੂੰ ਬੁਰਾ ਲੱਗਦਾ ਹੈ। ਸਦਾ ਕਰਨੀ ਮਹਾਂਪੁਰਖਾਂ ਨੇ ਆਪਣੀ ਕੁਟੀਆ ਚੋਂ ਆ ਕੇ ਸ਼ਹਿਰ ਵਿੱਚ ਆਉਣਾ ਪ੍ਰਸ਼ਾਦਾ ਮੰਗਣ ਵਾਸਤੇ, ਉਹ ਵੀ ਲੋੜ ਅਨੁਸਾਰ ਤਿੰਨਾਂ ਘਰਾਂ ਤੋਂ ਪ੍ਰਸ਼ਾਦਾ ਮੰਗਣਾ, ਜੇ ਮਿਲ ਗਿਆ ਚੱਕ ਲੈਣਾ, ਤੇ ਜੇ ਨਾ ਮਿਲੇ ਤਾਂ ਜਿਸ ਵਸਤਰ ਵਿੱਚ ਪ੍ਰਸ਼ਾਦਾ ਰੱਖ ਕੇ ਜਾਂਦੇ ਹਨ ਉਹਨੂੰ ਧੋ ਕੇ ਰੱਸੀ ਤੇ ਪਾ ਦੇਣਾ ਵੀ ਕੋਈ ਪੁੱਛੇ ਨਾ ਵੀ ਸ਼ਾਇਦ ਪ੍ਰਸ਼ਾਦਾ ਛਕਿਆ ਹੈ ਕਿ ਨਹੀਂ ਛਕਿਆ। ਇਹ ਨਿਸ਼ਾਨੀ ਹੈ ਜਿਸ ਪੌਣੇ ਵਿੱਚ ਪ੍ਰਸ਼ਾਦਾ ਲੈ ਕੇ ਆਉਂਦੇ ਹਨ ਮਹਾਂਪੁਰਖ, ਉਹ ਹਰ ਰੋਜ਼ ਧੋ ਕੇ ਰੱਸੀ ਤੇ ਸੁੱਕਣਾ ਪਾ ਦਿੰਦੇ ਹਨ, ਜੇ ਮਿਲ ਗਿਆ ਤਾਂ ਵੀ, ਜੇ ਨਾ ਮਿਲ ਗਿਆ ਤਾਂ ਵੀ। ਜਦੋਂ ਸਦਾ ਕਰਨੀ ਮਹਾਂਪੁਰਖਾਂ ਨੇ ਤੇ ਬਚਨ ਇਹ ਕਹਿਣਾ, ਕਰ ਭਲਾ ਕਰਵਾ ਭਲਾ, ਜੇ ਨਹੀਂ ਕੀਤਾ ਤੇ ਕਰਕੇ ਵੇਖ ਵੀ ਭਲਾ ਕਰੋ, ਕਰ ਭਲਾ ਕਰਵਾ ਭਲਾ, ਕਿਉਂਕਿ ਭਲਾ ਕਰਨਾ ਤੇ ਭਲਾ ਕਰਵਾਉਣਾ ਸਭ ਤੋਂ ਵੱਡੀ ਦਾਤ ਇਹੀ ਹੈ। ਭਲਾ ਕਰਨਾ, ਪਰਉਪਕਾਰ ਕਰਨਾ,
ਇਹ ਵੀ ਉਹਨਾਂ ਮਹਾਂਪੁਰਖਾਂ ਦੇ ਹਰੀ ਦੇ ਜਨਾ ਹਿੱਸੇ ਆਇਆ। ਵੀ ਪਰਉਪਕਾਰ ਕਰਨਾ ਭਾਵ ਕੇ ਭਲਾ ਕਰਨਾ ਸਦਾ ਤਾਂ ਹਰ ਰੋਜ਼ ਕਰਨੀ, ਪਰ ਪਿਆਰ ਵਾਲਿਆਂ ਨੂੰ ਉਹ ਬਚਨ ਚੰਗੇ ਲੱਗਦੇ ਸਨ। ਤੇ ਇੱਕ ਮਾਤਾ ਨੂੰ ਪਿਆਰ ਨਹੀਂ ਸੀ, ਮਨ ਚ ਕੋਈ ਪਿਆਰ ਨਹੀਂ, ਤੇ ਜਦੋਂ ਮਹਾਂਪੁਰਖ ਇਹ ਬਚਨ ਕਰਦੇ ਹਨ ਤੇ ਉਹਨੂੰ ਬੁਰੇ ਲੱਗਦੇ ਹਨ, ਕ੍ਰੋਧ ਚੜ ਜਾਂਦਾ, ਗੁੱਸਾ ਆ ਜਾਂਦਾ ਵੀ ਇਹ ਮਹਾਂਪੁਰਖ ਸੰਤ ਐਵੇਂ ਖਾਣ ਪੀਣ ਦੇ ਮਾਰੇ ਪਖੰਡ ਕਰਦੇ ਹਨ। ਵੀ ਭਲਾ ਕਰਨ ਵਾਲਿਆਂ ਦਾ ਤਾਂ ਬੁਰਾ ਹੀ ਹੁੰਦਾ ਹੈ, ਜਿਹੜੇ ਚੰਗੇ ਹਨ ਨੇਕ ਹਨ ਬੰਦੇ ਹਨ ਉਹਨਾਂ ਨੂੰ ਦੁੱਖ ਮਿਲਦਾ ਹੈ, ਤੇ ਜਿਹੜਾ ਮਾੜਾ ਕਰਦਾ ਉਹਨੂੰ ਸੁੱਖ ਮਿਲਦਾ ਹੈ। ਦੇਖਦੇ ਹਾਂ ਦੁਨੀਆਂ ਵਿੱਚ ਅਸੀਂ ਬਹੁਤੀ ਵਾਰ ਇਹੀ ਗੱਲ ਵੇਖਦੇ ਜੀ, ਫਲਾਨਾ ਤਾਂ ਬੁਰੇ ਵੀ ਕੰਮ ਕਰਦਾ ਪਰ ਬੜਾ ਸੁੱਖ ਭੋਗਦਾ, ਬੜਾ ਪੈਸਾ ਹੈ। ਵੀ ਨਾਮ ਵੀ ਜਪਦੇ ਹਾਂ, ਗੁਰਦੁਆਰੇ ਵੀ ਜਾਂਦੇ ਹਾਂ ਤੇ ਫੇਰ ਸੁੱਖ ਨਹੀਂ ਮਿਲਦਾ, ਇਉਂ ਸੋਚ ਲੈਂਦੇ। ਇਹ ਨਹੀਂ ਪਤਾ ਕਿ ਉਹਨੇ ਕੋਈ ਪੁੰਨ ਕੀਤੇ ਨਾ ਆਪਣੇ ਖਤਮ ਕਰ ਰਿਹਾ। ਭਾਈ ਲਾਲੋ ਕਿੰਨਾ ਕੁ ਅਮੀਰ ਸੀ, ਜਿਹਦੇ ਘਰੇ ਆਪ ਗੁਰੂ ਨਾਨਕ ਸਾਹਿਬ ਚੱਲ ਕੇ ਗਏ, ਕਿਤਨੇ ਦਿਨ ਗੁਜ਼ਾਰੇ ਸੱਚੇ ਪਾਤਸ਼ਾਹ ਨੇ। ਪਰ ਦੁਨੀਆ ਅਮੀਰਾਂ ਨੂੰ ਵੇਖਦੀ ਹੈ ਪਰ ਗੁਰੂ ਪਿਆਰ ਵਾਲਿਆਂ ਨੂੰ ਵੇਖਦਾ ਹੈ। ਬਚਨ ਤਾਂ ਪਰਉਪਕਾਰ ਦੇ ਹਨ ਜੋੜਨ ਵਾਲੇ, ਪਰ ਇਸ ਮਾਤਾ ਨੂੰ ਬੁਰੇ ਲੱਗਦੇ ਹਨ, ਬੁਰੇ ਕ੍ਰੋਧ ਨਾਲ ਭਰ ਜਾਂਦੀ ਹੈ। ਦੇਖੀਏ ਕਿ ਇਹਨੂੰ ਕ੍ਰੋਧ ਹੀ ਨਹੀਂ ਹਟਦਾ, ਹਰ ਵਕਤ ਕ੍ਰੋਧ ਵਿੱਚ ਹੀ ਰਹਿੰਦੇ ਹਨ। ਇਹ ਹਾਲਤ ਇਸ ਮਾਤਾ ਦੀ ਹੈ, ਇਤਨਾ ਕ੍ਰੋਧ ਆਇਆ, ਗੁੱਸਾ ਆਇਆ ਵੀ ਕਹਿੰਦੀ ਕਿ ਮੈਂ ਵੇਖਦੀ ਹਾਂ ਕਿ ਬੁਰਾ ਕਰਨ ਵਾਲੇ ਦਾ ਕੀ ਹੁੰਦਾ ਹੈ, ਵੀ ਜੇ ਬੁਰਾ ਕਰਾਂਗੇ ਪਰ ਇਹ ਐਵੇਂ ਖਾਣ ਪੀਣ ਦੇ ਮਾਰੇ ਇਹ ਸੰਤ ਗੱਲ ਕਰ ਦੇਣ ਕਿ ਕਰ ਭਲਾ ਕਰਵਾ ਭਲਾ, ਨਹੀਂ ਕੀਤਾ ਕਰਕੇ ਵੇਖ ਲਾ। ਇਤਨਾ ਕ੍ਰੋਧ ਆ ਗਿਆ, ਇਤਨਾ ਗੁੱਸਾ ਆ ਗਿਆ, ਮਾਤਾ ਨੇ ਦੋ ਪਰੌਠੇ ਪ੍ਰਸ਼ਾਦੇ ਪਕਾਏ ਵਿੱਚ ਜ਼ਹਿਰ ਮਲਾ ਦਿੱਤਾ। ਵੇਖਦੀ ਹਾਂ ਬੁਰਾ ਕਰਾਂਗੀ ਤੇ ਕੀ ਮੈਨੂੰ ਹੋ ਜਾਵੇਗਾ। ਤੇ ਸਾਧੂ ਹਰ ਰੋਜ਼ ਆਉਂਦਾ ਸੀ, ਇਸ ਮਾਤਾ ਨੇ ਉਹ ਜ਼ਹਿਰ ਵਾਲੇ ਦੋਏ ਪਰੌਠੇ ਦੇ ਦਿੱਤੇ। ਕਹਿਣ ਦਾ ਭਾਵ ਹੈ ਕਿ ਜਿਨ੍ਹਾਂ ਨੂੰ ਪਿਆਰ ਨਹੀਂ ਨਾ ਉਹਨਾਂ ਨੂੰ ਚੰਗੇ ਬਚਨ ਬੁਰੇ ਲੱਗਦੇ ਹਨ, ਤੇ ਪਿਆਰ ਵਾਲਿਆਂ ਦਾ ਮਨ ਚੰਗੇ ਬਚਨ ਸੁਣ ਕੇ ਹਰਿਆ ਭਰਿਆ ਹੋ ਜਾਂਦਾ ਹੈ, ਮਨ ਨੂੰ ਖੁਸ਼ੀ ਜਾਗਦੀ ਹੈ, ਪਿਆਰ ਪੈਦਾ ਹੋ ਜਾਂਦਾ ਹੈ। ਤੇ ਮਹਾਂਪੁਰਖ ਪਰਉਪਕਾਰੀ ਜੋੜਨ ਵਾਸਤੇ ਆਏ ਸੀ ਤੇ ਜੋੜਨ ਦੀ ਹੀ ਕੋਸ਼ਿਸ਼ ਕਰਦੇ ਹਨ, ਪ੍ਰਸ਼ਾਦੇ ਤਾਂ ਲੈ ਲਏ ਪਰ ਆਪਣੀ ਕੁਟੀਆ ਵਿੱਚ ਆ ਗਏ। ਪ੍ਰਸ਼ਾਦੇ ਰੱਖ ਕੇ ਇਸ਼ਨਾਨ ਕਰਨ ਲੱਗ ਵੀ ਇਸ਼ਨਾਨ ਪਾਣੀ ਕਰਕੇ ਫਿਰ ਪ੍ਰਸ਼ਾਦ ਪਾਣੀ ਛਕਦੇ ਹਾਂ। ਨਿਰੰਕਾਰ ਦੀ ਨੇਤ ਇਸ ਮਾਤਾ ਦੇ ਦੋਏ ਪੁੱਤਰ ਜੋ ਕੰਮ ਕਰਦੇ ਸਨ ਖੇਤਾਂ ਵਿੱਚ, ਪਿਆਸ ਲੱਗੀ ਉਸ ਖੂਹੀ ਤੇ ਆ ਗਏ, ਜਿਸ ਖੂਹੀ ਦੇ ਉੱਪਰ ਕੁਟੀਆ ਹੈ ਮਹਾਂਪੁਰਖਾਂ ਦੀ, ਤੇ ਮਹਾਂਪੁਰਖ ਇਸ਼ਨਾਨ ਕਰ ਰਹੇ ਨੇ, ਉਹ ਪਾਣੀ ਦੀ ਪਿਆਸ ਕਰਕੇ ਪਾਣੀ ਪੀਣ ਵਾਸਤੇ ਪਹੁੰਚ ਗਏ। ਮਹਾਂਪੁਰਖਾਂ ਨੇ ਜਲ ਛਕਾਇਆ ਕਿਉਂਕਿ ਪ੍ਰਸ਼ਾਦਾ ਪਹੁੰਚਿਆ ਨਹੀਂ ਸੀ, ਕੋਈ ਮਾਤਾ ਤਾਂ ਇਸ ਕੰਮ ਵਿੱਚ ਲੱਗੀ ਹੋਈ ਸੀ ਜ਼ਹਿਰ ਵਾਲੇ ਪਰੌਠੇ ਦੇਣ ਵਾਸਤੇ।
ਵੀ ਪ੍ਰਸ਼ਾਦਾ ਕੌਣ ਪਚਾਵੇ। ਕਹਿਣ ਲੱਗੇ ਮਹਾਰਾਜ ਸਾਨੂੰ ਭੁੱਖ ਵੀ ਲੱਗੀ ਤੇ ਸਬਰ ਸੰਤੋਖ ਵਾਲੇ ਮਹਾਂਪੁਰਖ ਉਹ ਦੋਏ ਪ੍ਰਸ਼ਾਦੇ ਇੱਕ ਇੱਕ ਪਰੌਠਾ ਉਹਨਾਂ ਲੜਕਿਆਂ ਨੂੰ ਦੇ ਦਿੱਤਾ ਸੀ। ਉਹ ਜ਼ਹਿਰ ਵਾਲੇ ਤੇ ਮਾਂ ਉਹਨਾਂ ਦੀ ਸੀ ਜਿਹਨੇ ਜ਼ਹਿਰ ਪਾਈ ਸੀ। ਉਹਨਾਂ ਨੂੰ ਵੀ ਵਿਚਾਰੇ ਨੂੰ ਕੋਈ ਪਤਾ ਨਹੀਂ ਸੀ ਤੇ ਮਹਾਂਪੁਰਖਾਂ ਨੂੰ ਤਾਂ ਕੀ ਪਤਾ ਹੋਣਾ ਵੀ ਚਲੋ ਹੁਣ ਇਹਨਾਂ ਨੇ ਮੰਗ ਲਏ ਹੈ ਸੀ ਕੱਲ ਸਹੀ। ਹਰ ਰੋਜ਼ ਦਾ ਕੰਮ ਸੀ ਕੋਈ ਵੀ ਆ ਜਾਵੇ ਦੋ ਪ੍ਰਸ਼ਾਦੇ ਲੈਣੇ ਤੇ ਜੇ ਕੋਈ ਆ ਗਿਆ ਉਹਨੂੰ ਸਿਕਾ ਕੇ ਆਪ ਸਬਰ ਕਰਨਾ ਵੀ ਚਲੋ ਨਿਰੰਕਾਰ ਕੱਲ ਨੂੰ ਹੋਰ ਦੇਵੇਗਾ ਦੁਬਾਰਾ ਮੰਗਣ ਨਹੀਂ ਜਾਣਾ। ਦੋਏ ਪ੍ਰਸ਼ਾਦੇ ਚੱਕੇ ਸੀ ਉਹ ਜ਼ਹਿਰ ਵਾਲੇ ਜ਼ਹਿਰ ਚੜੀ ਤੇ ਘਰ ਪਹੁੰਚਦਿਆਂ ਉਹਨਾਂ ਦੀ ਦੋਹਾਂ ਦੀ ਮੌਤ ਹੋ ਗਈ। ਮਾਤਾ ਨੂੰ ਪਤਾ ਲੱਗਿਆ ਵੀ ਇਹ ਗਲਤੀ ਕਿਹਦੀ ਹੈ ਗੁਨਾਹ ਕਿਹਦਾ ਹੈ ਤੇ ਤੂੰ ਹੀ ਕ੍ਰੋਧ ਵਿੱਚ ਆ ਕੇ ਮਹਾਂਪੁਰਖਾਂ ਨੂੰ ਇਹ ਜ਼ਹਿਰ ਵਾਲੇ ਪਰੌਠੇ ਦੇ ਦਿੱਤੇ ਸੀ। ਐਵੇਂ ਸੰਤ ਕਹਿੰਦੇ ਕਰ ਭਲਾ ਕਰਵਾ ਭਲਾ ਇਹ ਭਲਾ ਕਰਨ ਵਾਲਿਆਂ ਦਾ ਬੁਰਾ ਹੁੰਦਾ ਹੈ ਤੇ ਬੁਰੇ ਕਰਨ ਵਾਲਿਆਂ ਦਾ ਚੰਗਾ ਹੁੰਦਾ ਹੈ। ਬਚਨ ਤਾਂ ਜੋੜਨ ਵਾਲੇ ਸੀ ਪਰ ਪੁਕਾਰ ਵਾਲੇ ਬਚਨ ਪਰ ਇਸ ਮਾਤਾ ਨੂੰ ਬੁਰੇ ਲੱਗਦੇ ਹਨ। ਇਹਦਾ ਆਪਣਾ ਮਨ ਬੁਰਾ ਹੈ ਹੋਰ ਬੁਰਾ ਕੋਈ ਨਹੀਂ ਹੁੰਦਾ ਸਾਡਾ ਆਪਣਾ ਹੀ ਮਨ ਬੁਰਾ ਹੋ ਜਾਂਦਾ ਹੈ। ਪਤਾ ਲੱਗ ਗਿਆ ਹੁਣ ਮਾਤਾ ਰੋ ਰਹੀ ਹੈ ਬਹੁਤ ਦੁਰਲਾਭ ਕਰ ਰਹੀ ਹੈ।

ਬੁਰਾ ਸੋਚਣਾ, ਬੁਰਾ ਤਾਂ ਆਮ ਕਿਸੇ ਬੰਦੇ ਦਾ ਹੀ ਸੋਚਣਾ ਮਾੜਾ ਹੈ। ਤੇ ਹੁਣ ਅੱਜ ਮਹਾਂਪੁਰਖਾਂ ਦੇ ਬਚਨ ਚੰਗੇ ਲੱਗ ਰਹੇ ਹਨ, ਪਰ ਬਚਨ ਤਾਂ ਪਹਿਲਾਂ ਹੀ ਚੰਗੇ ਸੀ, ਕਿਉਂਕਿ ਮਹਾਂਪੁਰਖਾਂ ਦੀ ਡਿਊਟੀ ਹੈ ਕਿ ਰੱਬ ਨਾਲ ਜੋੜ ਦੇਣਾ। ਪਰ ਜਿਨ੍ਹਾਂ ਦੇ ਭਾਵ ਚੰਗੇ ਹਨ ਉਹ ਬਚਨ ਸੁਣ ਕੇ ਜੁੜ ਜਾਂਦੇ ਹਨ ਗੁਰਬਾਣੀ ਨਾਲ, ਪਿਆਰ ਕਰਨ ਲੱਗ ਜਾਂਦੇ ਹਨ ਗੁਰਦੁਆਰੇ ਗੁਰੂ ਘਰ ਨਾਲ, ਸੰਗਤ ਵਿੱਚ ਆਉਂਦੇ ਹਨ। ਪਰ ਜਿਨ੍ਹਾਂ ਨੂੰ ਨਹੀਂ ਪਿਆਰ, ਫਿਰ ਉਹਨਾਂ ਨੂੰ ਬਚਨ ਬੁਰੇ ਲੱਗਦੇ ਹਨ। ਹੁਣ ਨਾਲੇ ਆਪਣੇ ਮਨ ਵਿੱਚ ਪਛਤਾਵ ਕਰਦੀ ਹੈ ਮਾਤਾ ਵੀ ਇਹ ਤੂੰ ਆਪਣੇ ਪੁੱਤਰਾਂ ਦੀ ਜਾਨਾਂ ਗਵਾਈਆਂ, ਇਹ ਕਸੂਰ ਤੇਰਾ ਹੈ। ਹੁਣ ਤਾਂ ਕੁਝ ਨਹੀਂ ਬਣਦਾ, ਜਿਹੜਾ ਸਮਾਂ ਬੀਤ ਗਿਆ। ਹੁਣ ਇਹੀ ਚੰਗਾ ਹੈ ਵੀ ਹੁਣ ਵੀ ਸਮਾਂ ਹੈ, ਆਪਣੀ ਜ਼ਿੰਦਗੀ ਸੁਧਾਰ ਲਵਾਂ ਤੇ ਰੱਬ ਨਾਲ ਜੁੜ ਜਾਵਾਂ। ਤੇ ਮਹਾਂਪੁਰਖਾਂ ਨੇ ਉਪਦੇਸ਼ ਕੀਤਾ, ਮਾਤਾ ਭਜਨ ਕਰਿਆ ਕਰ, ਨਾਮ ਜਪਿਆ ਕਰ, ਜਿੰਨਾ ਹੋ ਸਕੇ ਭਲਾ ਕਰਿਆ ਕਰ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਵੀ ਬੁਰਿਆਂ ਦਾ ਵੀ ਭਲਾ ਕਰਨਾ, ਐਸਾ ਉਪਦੇਸ਼ ਕੀਤਾ ਮਹਾਂਪੁਰਖਾਂ ਨੇ, ਫਿਰ ਵੀ ਪਰਵਕਾਰ ਕਰਿਆ। ਜਾਣੀ ਜਾਣ ਅੰਤਰਜਾਮੀ ਮਹਾਂਪੁਰਖ, ਇਉਂ ਨਹੀਂ ਸੋਚਿਆ ਕਿ ਇਸਨੇ ਸਾਨੂੰ ਮਾਰਨ ਵਾਸਤੇ ਜ਼ਹਿਰ ਦਿੱਤੀ ਸੀ, ਕਿਉਂਕਿ ਬੁਰੇ ਬੰਦੇ ਨੇ ਬੁਰਾ ਕਰਨਾ ਹੈ ਤੇ ਭਲੇ ਨੇ ਭਲਾ ਹੀ ਕਰਨਾ ਹੈ। ਤੇ ਮਹਾਂਪੁਰਖਾਂ ਨੇ ਪਰਪਕਾਰੀ ਸੀ ਮਹਾਂਪੁਰਖ, ਉਸ ਮਾਤਾ ਨੂੰ ਵੀ ਰੱਬ ਨਾਲ ਜੋੜ ਦਿੱਤਾ। ਤੇ ਕੋਈ ਵੀ ਜੋੜ ਦੇਵੇ ਤਾਂ ਉਹ ਸਾਹਿਬ ਨੇ ਕਿਹਾ, ਕੋਈ ਜਨ ਹਰ ਸਿਉ ਦੇਵੈ ਜੋੜ, ਚਰਨ ਗਹੋ ਬਕੋ ਸੁਭ ਰਸਨਾ ਤੇ ਦੀਜੈ ਪ੍ਰਾਨ ਅਕੋੜ। ਆਓ ਜੁੜੀਏ, ਕਲਯੁਗ ਦਾ ਸਮਾਂ ਹੈ, ਬਿਨਾਂ ਬਾਣੀ ਤੋਂ ਗੁਰੂ ਨਾਲੋਂ ਜੁੜਨ ਤੋਂ ਬਿਨਾਂ ਸਭ ਦੁੱਖ ਹੀ ਦੁੱਖ ਹੈ। ਕੋਈ ਮਨ ਨੂੰ ਸ਼ਾਂਤੀ ਨਹੀਂ, ਜੇ ਸੁੱਖ ਹੈ ਤਾਂ ਜੁੜਨ ਵਿੱਚ ਸੁੱਖ ਹੈ, ਜੁੜਿਆ ਸੁੱਖ ਹੈ ਤੇ ਟੁੱਟ ਜਾਵਾਂਗੇ ਤਾਂ ਦੁੱਖ ਹੀ ਦੁੱਖ ਹੈ। ਕੋਲਾ ਅੱਗ ਵਿੱਚ ਪਿਆ ਹੈ ਤੇ ਉਹਦਾ ਰੰਗ ਲਾਲ ਹੈ, ਲਾਲ ਰੰਗ ਤਸਕੋ ਲੱਗਾ ਜਿਸ ਕੇ ਬੜ ਭਾਗਾ, ਮਹਿਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ। ਅੱਗ ਤੋਂ ਦੂਰ ਹੋ ਗਿਆ ਤੇ ਰੰਗ ਵੀ ਰੂਪ ਵੀ ਖਤਮ ਹੋ ਗਿਆ, ਕੀ ਬਣ ਗਿਆ? ਕਾਲਾ ਹੋ ਗਿਆ, ਸਵਾਹ ਹੋ ਗਈ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਕਿਸੇ ਨੇ ਪੁੱਛਿਆ ਵੀ ਤੇਰੀ ਆਵਾਜ਼ ਬੜੀ ਸੁੰਦਰ ਹੈ, ਦਿਲ ਨੂੰ ਮੋਹਦੀ ਜਾਂਦੀ ਹੈ, ਇੰਨੀ ਪਿਆਰੀ ਆਵਾਜ਼ ਪਰ ਤੇਰਾ ਰੰਗ ਕਿਵੇਂ ਕਾਲਾ ਹੋ ਗਿਆ? ਕੋਇਲ ਨੂੰ ਸਵਾਲ ਕਰਿਆ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਅੱਗੋ ਹੌਂਕਾ ਭਰ ਕੇ ਕੋਲ ਕਹਿਣ ਲੱਗੀ, ਆਪਣੇ ਪ੍ਰੀਤ ਨੂੰ ਕਹਿ ਹੋ ਬਿਰਹ ਜਲ, ਮੈਨੂੰ ਵਿਛੋੜਾ ਪੈ ਗਿਆ ਮੇਰੇ ਮਾਲਕ ਤੋਂ। ਉਸ ਵਿਛੋੜੇ ਕਰਕੇ ਮੇਰਾ ਰੰਗ ਕਾਲਾ ਹੋ ਗਿਆ, ਆਪਣੇ ਮਾਲਕ ਤੋਂ ਮੈਂ ਦੂਰ ਹੋ ਗਈ ਹਾਂ, ਮੇਰਾ ਅਸਲੀ ਰੂਪ ਵੀ ਨਹੀਂ ਰਿਹਾ ਬਲਕਿ ਮੇਰਾ ਰੰਗ ਕਾਲਾ ਹੋ ਗਿਆ। ਐਸਾ ਜੀਵਨ, ਐਸਾ ਦੁਖਦਾਈ ਜੀਵਨ ਇਨਸਾਨ ਦਾ ਬਣ ਜਾਂਦਾ ਜਦੋਂ ਰੱਬ ਨਾਲੋਂ ਟੁੱਟ ਜਾਂਦਾ, ਰੱਬ ਨਾਲੋਂ ਦੂਰ ਹੋ ਜਾਂਦਾ। ਜਿੰਨਾ ਵੀ ਜੁੜਾਂਗੇ, ਜਿੰਨਾ ਵੀ ਬਾਣੀ ਦੇ ਨੇੜੇ ਰਹਾਂਗੇ ਤੇ ਸੁੱਖ ਪਾਵਾਂਗੇ, ਜਿੰਨਾ ਗੁਰੂ ਤੋਂ ਦੂਰ ਹੋਵਾਂਗੇ, ਬਾਣੀ ਤੋਂ ਦੂਰ ਹੋਵਾਂਗੇ ਤੇ ਫਿਰ ਦੁੱਖ ਹੀ ਦੁੱਖ ਹੈ। ਜੀਓ ਤਪਤ ਹੈ ਵਾਰੋ ਵਾਰ, ਜੈ ਤਨ ਬਾਣੀ ਬਿਸਤਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਆਓ ਜਤਨ ਕਰੀਏ, ਸੰਗਤ ਵਿੱਚ ਆਇਆ ਕਰੋ। ਕੋਈ ਵੀ ਗੁਰਸਿੱਖ ਗੁਰਮੁਖ ਮਾਈ ਭਾਈ ਜਿਹੜਾ ਵੀ ਸਾਨੂੰ ਜੋੜ ਦੇਵੇ ਬਾਣੀ ਨਾਲ, ਗੁਰੂ ਗ੍ਰੰਥ ਸਾਹਿਬ ਨਾਲ, ਉਹਨਾਂ ਦੀ ਕਰਿਆ ਕਰੋ ਸੰਗਤ। ਆਪਾਂ ਗੁਣਾਂ ਦੇ ਗਾਹਕ ਬਣਨਾ ਹੈ। ਬਾਬਾ ਜੀ ਕਹਿ ਸਨ, ਭਾਈ ਗੁਣਾਂ ਦੇ ਗਾਹਕ ਬਣੋ,

ਦੇਹਾਂ ਦੇ ਪੁਜਾਰੀ ਨਾ ਬਣੋ। ਗੁਣ ਕਿਸੇ ਕੋਲ ਵੀ ਹੈ, ਚਾਹੇ ਹਿੰਦੂ ਕੋਲ ਹੈ, ਸਿੱਖ ਕੋਲ ਹੈ, ਮੁਸਲਮਾਨ ਕੋਲ ਹੈ, ਈਸਾਈ ਕੋਲ ਹੈ, ਵੀ ਗੁਣ ਲਵੋ ਤੇ ਦੇਹੀ ਤਾਂ ਰਹਿਣੀ ਨਹੀਂ। ਜਿੱਥੋਂ ਵੀ ਗੁਣ ਮਿਲਦੇ ਹਨ, ਗੁਣ ਕਿਹੜਾ? ਵੀ ਗੁਰੂ ਨਾਲ ਜੁੜਨਾ, ਕਿਉਂਕਿ ਬਿਨਾਂ ਗੁਣਾਂ ਤੋਂ ਜੁੜਿਆ ਵੀ ਨਹੀਂ ਜਾਂਦਾ। ਵੀ ਹਰ ਮਿਲਣੇ ਨੂੰ ਮਨ ਲੋਚਦਾ ਤੇ ਕਰਮ ਮਿਲਾਵਣ ਹਾਰ। ਕਰਮ ਬਣਾਈਏ, ਆਪਣੇ ਅੰਦਰ ਗੁਣ ਪੈਦਾ ਕਰੀਏ। ਵੀ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਹੇ ਵਾਹਿਗੁਰੂ ਮੇਰੇ ਚ ਸਾਰੇ ਹੀ ਔਗੁਣ ਹਨ, ਗੁਣ ਤਾਂ ਕੋਈ ਵੀ ਨਹੀਂ। ਸਭ ਔਗੁਣ ਮੈਂ ਗੁਣ ਨਹੀਂ ਕੋਈ, ਤੇ ਕਿਉਂ ਕਰ ਕੰਤ ਮਿਲਾਵਾ ਹੋਈ। ਵੀ ਕਿਵੇਂ ਆਪਣੇ ਕੰਤ ਮਾਲਕ ਨੂੰ ਮਿਲਾ, ਗੁਣ ਕੋਈ ਨਹੀਂ ਤੇ ਮੇਰਾ ਮਾਲਕ ਕੰਤ ਮਿਲਦਾ ਹੈ ਗੁਣਾ ਕਰ। ਗੁਣ ਪੈਦਾ ਕਰੀਏ, ਪਿਆਰ ਧਾਰਨ ਕਰੀਏ ਤੇ ਸੰਗਤ ਕਰੀਏ ਉਹਨਾਂ ਦੀ ਜਿਹੜੇ ਸਾਨੂੰ ਜੋੜਦੇ ਹਨ। ਆਹ ਸਮਾਂ ਕਲਯੁਗ ਦਾ, ਜੇ ਮਨ ਨੂੰ ਸੁੱਖ ਚਾਹੁੰਦੇ ਹੋ, ਵੀ ਮਨ ਨੂੰ ਸੁੱਖ ਮਿਲੇ, ਸ਼ਾਂਤੀ ਮਿਲੇ, ਬਿਨਾਂ ਗੁਰੂ ਕੀ ਬਾਣੀ ਤੋਂ, ਚਾਹੇ ਮਾਇਆ, ਪੁੱਤਰ, ਧੀਆਂ, ਹੋਰ ਕੋਈ ਵੀ ਦੁਨੀਆਂ ਦੀ ਵਸਤੂ ਆਪਣੇ ਪਾਸ ਕਿਉਂ ਨਾ ਹੋ ਜਾਵੇ, ਕੋਈ ਸ਼ਾਂਤੀ ਨਹੀਂ, ਕੋਈ ਸੁੱਖ ਨਹੀਂ, ਕੋਈ ਮਨ ਨੂੰ ਟਕਾ ਨਹੀਂ। ਸੁੱਖ ਸ਼ਾਂਤੀ ਜੇ ਹੈ ਤਾਂ ਰੱਬ ਦੇ ਨਾਮ ਵਿੱਚ ਹੈ, ਬਾਣੀ ਵਿੱਚ ਹੈ। ਆਓ ਉਦਮ ਕਰੋ, ਅਰਦਾਸ ਕਰੋ ਸੱਚੇ ਪਾਤਸ਼ਾਹ, ਮਿਹਰਾਂ ਕਰੋ ਸਾਡੇ ਤੇ, ਵੀ ਜਿਹੜੇ ਤੇਰੇ ਨਾਲ ਜੁੜੇ ਹਨ ਉਹਨਾਂ ਦੀ ਸਾਨੂੰ ਸੰਗਤ ਬਖਸ਼ੋ, ਉਹਨਾਂ ਦੇ ਦਰਸ਼ਨ ਬਖਸ਼ੋ। ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਤਿਉਂ ਮੇਲ। ਇਉਂ ਮੰਗ ਕਰਾਂਗੇ ਜਿਵੇਂ ਹੋਰ ਸਾਰੀਆਂ ਦਾਤਾਂ ਮੰਗਦੇ ਆ, ਇਵੇਂ ਇਹ ਵੀ ਦਾਤ ਹੈ ਗੁਰੂ ਤੋਂ ਮੰਗਿਆ ਮਿਲਦੀ ਹੈ। ਮੰਗ ਕਰੀ ਸੱਚੇ ਪਾਤਸ਼ਾਹ ਕਿਰਪਾ ਕਰੋ, ਐਸੇ ਗੁਰਸਿੱਖ ਗੁਰਮੁਖ ਪਿਆਰਿਆਂ ਦਾ ਮੇਲ ਮਿਲਾਪ ਬਖਸ਼ੋ ਤੇ ਜਿਨ੍ਹਾਂ ਨੇ ਮਿਲਿਆ ਤੇਰੇ ਨਾਲ ਜੁੜ ਜਾਈਏ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠੀਆਂ, ਮਨ ਕੀ ਕੱਟੀਏ ਮੈਲ, ਸਾਧ ਸੰਗ ਬੁੱਠੀਆਂ। ਇਉਂ ਜੁੜਾਂਗੇ, ਹੁਕਮ ਮੰਨਾਂਗੇ ਗੁਰੂ ਦਾ, ਤੇ ਲਾਭ ਕੀ ਹੋਵੇਗਾ ਇਹ ਲੋਕ ਸੁਖੀਏ ਪਰਲੋਕ ਸਹੇਲੇ, ਤੇ ਨਾਨਕ ਹਰ ਪ੍ਰਭ ਆਪੇ ਮੇਲੇ।

0: केरबू दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाने लई तुसी सानूं सुझाव दिंदे रहोगे। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

Zpátky to nebolo. Pán Sadhguru ne satsang dvárně hádně podvěruje. Gurbani ne kýmčan dá. Pr Gurmatiňa vyčáran dá vám to máhle. Rádě se mi to vydá, vám ty kouřiš kovou. Já tam dá, já to roku. Budu šabda vyčáru, když sám ho kovou. A to budu mít tedy vyčáru, a ten je hrdě, ten vás vyčáru. जिस प्रयोजन वास्ते आप सतगुरु जी की पवित्र हजूरी में पहुंचे हाँ शब्द और विचार का जो अपना प्रयोजन पूरा हो सके ਸਾਰਸੰਗ ਜਦੋਂ ਇਨਸਾਨ ਦਾ ਕੋਈ ਫੁਰੂਲਾ ਕਰਮ ਜਾਗਦਾ ਹੈ ਜਿਹਦੇ ਤੁਹਾਨੂੰ ਕਰਮ ਉਹਦੇ ਹੁੰਦੇ ਹਨ ਫਿਰ ਉਸਨੂੰ ਸਤਸੰਗ ਪਰਮੋਸਰ ਹੁੰਦੀ ਹੈ ਗੁਰਭਾਗੀ ਹਰ ਸੰਗਤ ਭਾਵ ਹੈ ਵੱਡੇ ਭਾਗਾਂ ਦੀ ਨਿਸ਼ਾਨੀ ਭਾਈ ਨੰਦ ਲਾਲ ਜੀ ਦੇ ਕਥਨ ਕਰਦੇ ਹਨ ਉਹਨਾਂ ਨੂੰ ਸਤ ਸੰਗਤ ਨਹੀਂ ਕਿ ਉਹ ਸਮਝੋ ਅਰਦਾਸੀ ਔਰ ਸੱਚਾ ਧਨ ਮਿਲ ਜਾਂਦਾ ਹੈ ਸੁਰੂ ਤੇ ਨੇਤਾ ਅਰਦਾਸ਼ਿਦ ਨਸੀਬ ਗੌਰ ਤੇ ਜਾਵੀਰ ਜਾਵੀ ਹੈ ਪਿਆਰੇ ਜੇ ਤੈਨੂੰ ਨੇਕ ਪੁਰਸ਼ਾਂ ਦੀ ਸੰਗਤ ਮਿਲ ਗਈ ਇਹ ਉਹ ਸਮਝ ਕਿ ਮੈਨੂੰ ਅਰਦਾਸੀ ਧਨ ਮਿਲ ਗਿਆ ਮੈਂ ਸੱਚੇ ਧਨ ਦੀ ਪ੍ਰਾਪਤੀ ਕਰ ਲਈ ਹੈ ਐਸਾ ਧਨ ਜਿਹਨੂੰ ਖੋ ਨਹੀਂ ਸਕਦਾ ਐਸਾ ਧਨ ਜਿਹੜਾ ਬਰਬਾਦ ਨਹੀਂ ਹੁੰਦਾ ਐਸਾ ਧਨ ਜਿਹੜਾ ਖਰਚੇ ਮੁੱਕਦਾ ਨਹੀਂ ਬਲਕਿ ਵਧਦਾ ਹੀ ਕਿਹਾ ਜਾਂਦਾ ਹੈ ਖਾਦ ਹੈ ਖਰਚ ਹੈ ਰੰਗ ਮਿਲ ਭਾਈ ਉਹਦਾ ਰਾਜ ਹੈ ਵੱਧ ਹੋ ਜਾਏ ਉਹ ਧਨ ਕਿਹੜਾ ਹੈ ਉਹਦਾ ਨਾਮ ਧਨ ਜਿਹੜਾ ਕੇਵਲ ਔਰ ਕੇਵਲ ਸੱਚ ਸੰਗਤ ਧਨ ਪ੍ਰਾਪਤ ਹੁੰਦਾ ਹੈ ਜਿਸ ਅੱਖਰ ਤੋਂ ਬੈਨ ਤੋਂ ਆਇਆ ਰਾਮ ਨਾਮ ਸੰਤ ਕਰ ਪਾਇਆ ਪਰ ਅਭਿਮਾਨ ਦੇਹੋ ਮਨ ਮੂਲ ਇਹ ਸੌਦੇਬਾਜ਼ੀ ਹੈ ਇਹ ਗੁਰੂ ਨਾਲ ਡੀਲ ਹੈ ਸਤਸੰਗ ਕਿਹੋ ਜਿਹਾ ਸੌਦਾਗਰ ਹੈ ਗੁਰੂ ਜਿਹੜੀ ਦੁਨੀਆਂ ਦੀ ਸਭ ਤੋਂ ਕੀਮਤੀ ਦੌਲਤ ਹੈ ਇਸ ਚੀਜ਼ ਦੇ ਬਦਲੇ ਦਿੰਦਾ ਹੈ ਇਹ ਨਾਮ ਧਨ ਲੈਣ ਵਾਸਤੇ ਉਹਨੂੰ ਨਾਮ ਛੱਡਣਾ ਪੈਂਦਾ ਹੈ ਗੁਰੂ ਕਹਿੰਦਾ ਆਪਣਾ ਸਭ ਤੋਂ ਵੱਡਾ ਦੁਸ਼ਮਣ ਹੈ ਮੇਰੇ ਹਵਾਲੇ ਕਰਦੇ ਮੈਂ ਤੈਨੂੰ ਦੁਨੀਆਂ ਦੀ ਸਭ ਤੋਂ ਕੀਮਤੀ ਦੌਲਤ ਬਖਸ਼ਿਆ ਜੇ ਨਿਗਿਆਸੂ ਦੇ ਦੀਏ ਸੌਦਾ ਨਾ ਕਰੇ ਫਿਰ ਤੇ ਉਸਦੇ ਖੋਟੇ ਭਾਗ ਵੀ ਸਕਣੇ ਚਾਹੀਦੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੋ ਆਪਾਂ ਨੂੰ ਗੁਰੂ ਦਰਬਾਰ ਸਤਸੰਗ ਵਿੱਚ ਆ ਕੇ ਸੌਦਾ ਕਰਨ ਦਾ ਅਵਸਰ ਪ੍ਰਾਪਤ ਹੋਇਆ ਵਡਭਾਗੀ ਹੀ ਹਰ ਸੰਗਤ ਖਾਦ ਹੈ ਭਾਗ ਮੇਲ ਭਰਮ ਟੋਟਾਂ ਖਾਦ ਹੈ ਛੋਟੇ ਭਾਗਾਂ ਦੀ ਨਿਸ਼ਾਨੀ ਉਹਨਾਂ ਦਰ ਦਰ ਦੀਆਂ ਠੋਕਰਾਂ ਬਣਦੀਆਂ ਉਹ ਦੁਨੀਆਂ ਦੇ ਦਾਤ ਮੁਦਰੇ ਗੰਗ ਤਮਾਸ਼ੇ ਦੇਖ ਕੇ ਆਪਣਾ ਸਮਾਂ ਬਰਬਾਦ ਤੇ ਕਰ ਦਿੰਦੇ ਹਨ ਪਰ ਸਾਰ ਸੰਗਤ ਵਿੱਚ ਆ ਕੇ ਆਪਣਾ ਸਮਾਂ ਸਾਧਨਾ ਨਹੀਂ ਕਰ ਸਕਦੇ ਕਿਰਪਾਲੀ
ਭਗਤ ਨਾ ਭਾਗ ਲਈ, ਫਲ ਪੂਜਾ ਨਾ ਸੁਧਾਰੇ। ਬਾਕੀ ਚੰਦਰ ਫਲ ਹੈ ਜੈ ਬਿਨੰਦ ਹੈ ਜੈ, ਮੇਰੇ ਭਾਗਾਂ ਸਤ ਸੰਗ ਦਾ ਦਿੰਦਾ ਹੈ, ਬਿਨ ਸੰਗਤ ਮੈਲ ਪਈ ਜਾਏਗੀ। ਸੰਗਤ ਤੋਂ ਬਗੈਰ ਮਨ ਦੇ ਵਿੱਚ ਮੈਲ ਹੀ ਭਰਦੀ ਹੈ। ਤੂੰ ਸੰਗਤ ਵਿੱਚ ਜਾ ਕੇ ਤੂੰ ਕੱਢਣ ਵਾਸਤੇ ਤਾਂ ਕੁਝ ਮਿਲਦਾ ਨਹੀਂ। ਸਾਧ ਸੰਗਤ ਮਨ ਤਾਂ ਪਹਿਲਾਂ ਜਨਮਾਂ ਜਨਮਾਂਤਰਾਂ ਦੀ ਪਾਪਾਂ ਰੂਪੀ ਮੈਲ ਨਾਲ ਕਾਲਾ ਹੋ ਜਾਂਦਾ ਹੈ। ਜਨਮ ਜਨਮ ਕੀ ਇਸ ਮਨ ਤੋਂ ਮੈਂ ਲੱਗੀ ਕਾਲਾ ਹੋਇਆ ਸਿਆ। ਜਿਹਨੂੰ ਧੋਣ ਵਾਸਤੇ ਜਤਨ ਦੇ ਕੀ ਕਰਨਾ ਸੀ, ਉਹ ਸੰਗਤ ਵਿੱਚ ਜਾ ਕੇ ਹੋਰ ਮੈਲ ਭਰ ਲਈ। ਮੇਰੇ ਸੰਗਤ ਮੈਲ ਭੇਜਿਆ ਜੀਓ, ਇਹ ਮੈਂ ਧੋਣ ਵਾਸਤੇ ਤਾਂ ਤੀਰਥ ਸਤਿਗੁਰੂ ਜੀ ਨੇ ਸਾਧ ਸੰਗਤ ਹੀ ਬਣਾਇਆ। ਮੈਂ ਸਾਧੂ ਸੰਗਤ ਜੀ ਸੁਣੋ ਮੇਰੇ ਮੁੱਦਾ, ਐ ਮਿੱਤਰ ਜਨੋ, ਮੈਂ ਤੁਹਾਨੂੰ ਸਾਧ ਸੰਗਤ ਦੀ ਵਡਿਆਈ ਦੱਸ ਰਿਹਾ ਹਾਂ। ਸੁਣੋ ਪੂਰੀ ਤੌਰ ਤੋਂ ਪੂਰਾ ਧਿਆਨ ਦੇ ਕੇ, ਮੈਲ ਖੋਈ ਕੋਟ ਅੱਧ ਕਰੇ। ਸਾਧ ਸੰਗਤ ਜਾ ਕੇ ਮਨ ਦੀ ਮੈਲ ਖੋ ਜਾਂਦੀ ਹੈ, ਮਨ ਦੀ ਮੈਲ ਉੱਤਰ ਜਾਂਦੀ ਹੈ, ਔਰ ਹਿਰਦਾ ਸ਼ੁੱਧ ਹੁੰਦਾ ਹੈ, ਕਰੋੜਾਂ ਪਾਪ ਦਗਦ ਹੋ ਜਾਂਦੇ ਹਨ, ਦੂਰ ਹੋ ਜਾਂਦੇ ਹਨ, ਪਾਪਾਂ ਦਾ ਨਾਸ਼ ਹੁੰਦਾ ਹੈ। ਮੈਲ ਖੋਈ ਕੋਟ ਅੱਧ ਕਰੇ, ਨਿਰਮਲ ਭਏ ਚਿੰਤਾ। ਇੱਥੇ ਆ ਕੇ ਧਰਮ ਦੀ ਕੁੰਡੀ ਵਾਧਾ ਹੁੰਦਾ ਹੈ, ਪਾਪ ਦੀ ਕੁੰਡੀ ਘਟਦੀ ਹੈ। ਸੱਤੀ ਪਹਿਲੀ ਸਤ ਪਦਾ ਬਈ ਹੈ ਪੜਿਆ ਪਾਸ, ਉੱਥੇ ਪਾਪ ਉਹਨੂੰ ਵਿਚਾਰੀ ਹੈ, ਕੂੜਾ ਕਟਹਿਰਾ। ਸਾਧਨ ਗੁਰਮਤ ਦੀ ਇੱਕ ਧਾਰਨਾ ਹੈ, ਇੱਕ ਸਮ ਸਕਤ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਥਾਂ ਥਾਂ ਤੇ ਇਸਦਾ ਜ਼ਿਕਰ ਕੀਤਾ ਹੈ ਕਿ ਜਦੋਂ ਜੀਵ ਦਾ ਵਾਸਾ ਜੇ ਮਾਤਾ ਦੇ ਉਦਰ ਵਿੱਚ ਹੁੰਦਾ ਹੈ, ਉੱਥੇ ਇਹ ਸਵਾਸ ਸਵਾਸ ਪਰਮੇਸ਼ਰ ਦਾ ਨਾਮ ਜਪਦਾ ਹੈ। ਰਚੰਦ ਜੀ ਰਚਨਾ ਮਾਤ ਗਰਭ ਅਸਥਾਪਨ, ਸਿਮਰਨ ਦੇ ਬਲ ਕਰਕੇ ਜੱਟ ਆਨੰਦ ਚਿੰਤੀ ਰੱਖਿਆ ਹੁੰਦੀ ਹੈ। ਜਨਨੀ ਕੇਰੇ ਉਦਰ ਉਦਕਮਾਏ ਕਿੱਡ ਕੀਆ ਬਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖੈ ਐਸਾ ਖਤਮ ਮਾਰ। ਕੁੰਭੀ ਦਰਦ ਜੈਸੀ ਥਾਂ ਫਿਰ ਦਾ ਵਾਸਾ, ਸਿਰ ਹੇਠਾਂ ਨੂੰ ਪੈਰ ਉਤਾਨ, ਤਰਲੇ ਕਰਦਾ ਸੀ ਆਪਣੇ ਪ੍ਰਭੂ ਆਪਣੇ ਮਾਲਕ ਦੀ। ਹੇ ਭਗਤ ਪਾਵਨ, ਹੇ ਭਗਤ ਵਛਲ, ਹੇ ਦੀਨਾ ਬੰਧੂ, ਹੇ ਪ੍ਰਭੂ, ਮੈਨੂੰ ਐ ਕੁੰਭੀ ਨਰਕ ਤੋਂ ਬਾਹਰ ਕੱਢ, ਮੈਂ ਸਦਾਈ ਤੇਰਾ ਭਜਨ ਕਰਾਂਗਾ। ਪਰਮੇਸ਼ਰ ਨੇ ਕਿਹਾ ਹੈ ਜੀ, ਵਾਅਦਾ ਕਰ ਦੇਣਾ ਬੜਾ ਆਸਾਨ ਹੈ, ਨਿਭਾਉਣਾ ਬੜਾ ਔਖਾ ਹੈ। ਸਦਾ ਵਾਸਤੇ ਤਾਂ ਤੂੰ ਮੇਰਾ ਭਜਨ ਜਾਂ ਮੇਰੇ ਨਾਮ ਦਾ ਸਿਮਰਨ ਨਹੀਂ ਕਰ ਸਕੇਗਾ। ਰਮਨ ਸਾਹਿਬ ਆਪਣੇ ਸਮੇਂ ਵਿੱਚੋਂ ਥੋੜਾ ਸਮਾਂ ਨਿਯਤ ਕਰ ਲਿਆ ਕਰ, ਸਮੇਂ ਵਿੱਚੋਂ ਦੁਸ਼ਮਤ ਅੱਠਾਂ ਪਹਿਰ ਪਹਿਰ ਚੌਵੀਆਂ ਘੰਟਿਆਂ ਵਿੱਚੋਂ ਤਕਰੀਬਨ ਢਾਈ ਤਿੰਨ ਘੰਟੇ ਬਣਦੇ ਹਨ। ਜੇ ਤੂੰ ਆਪਣੇ ਸਮੇਂ ਵਿੱਚੋਂ ਦੁਸ਼ਮਤ ਵੀ ਕੱਢ ਲਿਆ ਕਰੇ ਮੇਰੇ ਵਸਲ ਨੂੰ, ਮੇਰੀ ਬੰਦਗੀ ਵਿੱਚ ਜੁੜਨ ਵਾਸਤੇ, ਫਿਰ ਸੰਦੇਹ ਨਿਯਤੀ ਕਰਕੇ ਉਹਦੇ ਵਿੱਚੋਂ ਦਸਵੰਧ ਕੱਢ ਲਿਆ ਕਰੇ, ਗਰੀਬਾਂ ਲੋੜਵੰਦਾਂ ਦੇਖੇ ਜਾਂ ਧਰਮ ਦੇਖੇ, ਇਹਦੇ ਨਾਲ ਵੀ ਤੇਰੀ ਕਲਿਆਣ ਹੋ ਸਕਦੀ ਹੈ। ਪਰ ਜਿਸ ਨੂੰ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਕੇ ਇਸ ਗੱਲ ਦੀ ਸੋਝੀ ਪੈ ਜਾਵੇ, ਸਾਰੇ ਸਾਨੂੰ ਦੁਨੀਆਂ ਦੇ ਧਰਮ ਸ਼ਾਸਤਰ ਸਾਨੂੰ ਕੇਂਦਰ ਕਰਵਾ ਰਹੇ ਨੇ, ਉਹਨਾਂ ਦਾ ਤਾਤਪਰਜ
ਮਨਾ ਨਿਚੋੜ ਕੀ ਹੈ ਸਿਧਾਂਤ ਦੀ ਗੱਲ ਕਿਹੜੀ ਨਿਕਲਦੀ ਹੈ ਵਿੱਚੋਂ ਸਿਮਰਤ ਵੇਦ ਪੁਰਾਣ ਪੁਕਾਰ ਪੋਥੀਆਂ ਸਾਰ ਸਮੇਂ ਜਿਹੜੇ ਆਨ ਮਤਾਂ ਮਤਾਂਤਰਾਂ ਦੇ ਧਾਰਮਿਕ ਗ੍ਰੰਥ ਨੇ ਜੇ ਉਹਨਾਂ ਦੀ ਇੰਟਰਪ੍ਰਿਟੇਸ਼ਨ ਸਹੀ ਤਰੀਕੇ ਦੇ ਨਾਲ ਕੀਤੀ ਜਾਵੇ ਭਾਵੇਂ ਨੇ ਵੇਦ ਭਾਵੇਂ ਨੇ ਸ਼ਾਸਤਰ ਭਾਵੇਂ ਨੇ ਪੁਰਾਣ ਇਹ ਸਾਰੇ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਕਰਵਾ ਰਹੇ ਨੇ ਵੇਦ ਪੁਰਾਣ ਸਿਮਰਤ ਸੁਤਾਖਿਰ ਇਹਨੇ ਰਾਮ ਨਾਮ ਇੱਕ ਆਖਿਰ ਕਿਰਤਾ ਏਕ ਜਿਸ ਜੀਵ ਸਾਧ ਤਾਂ ਕਿ ਮਹਿਮਾ ਗਣੀ ਨਾ ਗੁਰਸਿੱਖ ਦਾ ਕਿਸੇ ਮਨ ਤੰਤਰ ਦੇ ਧਾਰਮ ਗ੍ਰੰਥ ਦੇ ਨਾਲ ਕੋਈ ਮਤਭੇਦ ਨਹੀਂ ਉਹਨਾਂ ਦੀ ਨਿੰਦਿਆ ਨਹੀਂ ਕਰਨੀ ਬਣਦੀ ਵੇਦ ਤੇਗ ਕਹੋ ਮਤ ਝੂਠੇ ਝੂਠਾ ਦੋਨਾਂ ਵਿਚਾਰ ਹੈ ਉਹਨਾਂ ਨੂੰ ਝੂਠੇ ਨਹੀਂ ਕਿਹਾ ਜਾ ਸਕਦਾ ਝੂਠੇ ਤੇ ਉਹ ਨੇ ਜਿਹੜੇ ਉਹਨਾਂ ਦਾ ਤਾਤਪਰਜ ਸਮਝਦੇ ਨਹੀਂ ਤਾਤਪਰਜ ਕੀ ਹੈ ਸਤਿਗੁਰੂ ਜੀ ਇੱਥੇ ਉਸ ਨਿਚੋੜ ਦਾ ਜ਼ਿਕਰ ਕਰ ਰਹੇ ਨੇ ਜਿਹੜਾ ਸਾਰੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਕੇ ਨਿਕਲਦਾ ਹੈ ਸਿਮਰਤ ਵੇਦ ਪੁਰਾਣ ਪੁਕਾਰ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਈਆਂ ਵਿਦੇਸ਼ ਵਿੱਚ ਕਰਦਾ ਇਹਨੂੰ ਇਸ ਗੱਲ ਦਾ ਗਿਆਨ ਹੋ ਜਾਵੇ ਇਸ ਗੱਲ ਦੀ ਸੋਝੀ ਪੈ ਜਾਏ ਕਿ ਸਵਾਏ ਪਰਮੇਸ਼ਵਰ ਦੇ ਨਾਮ ਤੋਂ ਉਹ ਸਭ ਕੁਝ ਫਜ਼ੂਲ ਹੀ ਹੈ ਸਭ ਗੱਲਾਂ ਸਭ ਬਾਤਾਂ ਉੱਠੀਆਂ ਹੀ ਨੇ ਜੇ ਤੂੰ ਅੱਛੇ ਪੈਰ ਜਿਹੜੀ ਭਗਤੀ ਕਰਨੀ ਸ਼ੁਰੂ ਕਰਦੇ ਨੇ ਤੇ ਤੇਰੀ ਜ਼ਿੰਦਗੀ ਦੀਆਂ ਜੋ ਬੁਨਿਆਦੀ ਜ਼ਰੂਰੀਆਤ ਨੇ ਉਹ ਮੈਂ ਆਪਣੇ ਜ਼ਿੰਮੇ ਲੈ ਲਵਾਂਗਾ ਸਰ ਢਕਣ ਵਾਸਤੇ ਕੱਪੜਾ ਛਕਣ ਵਾਸਤੇ ਭੋਜਨ ਰਹਿਣ ਵਾਸਤੇ ਥਾਂ ਮਕਾਨ ਸਾਰਾ ਸਭ ਬੁਨਿਆਦੀ ਲੋੜਾਂ ਤੇ ਨੇ ਇਹੋ ਹੀ ਵਧਾ ਦਈਏ ਭਾਵੇਂ ਆਪਾਂ ਜਿੰਨੀਆਂ ਮਰਦੀ ਜਿੰਨੀਆਂ ਵਧਾ ਦੇਵਾਂਗੇ ਉਨੀ ਦੁਖੀ ਹੋਵਾਂਗੇ ਉਹਦੀ ਵਿਸ਼ੇਸ਼ਤਾ ਹੋਵੇਗੀ ਇਹ ਬੁਨਿਆਦੀ ਜ਼ਰੂਰੀਆਤ ਨੇ ਪਰਮੇਸ਼ਵਰ ਨੇ ਕਿਹਾ ਹੈ ਜੀ ਜੇ ਤੈਨੂੰ ਇਸ ਗੱਲ ਦਾ ਗਿਆਨ ਹੋ ਜਾਵੇ ਇਸ ਵਾਰੇ ਦੇ ਨਾਮ ਤੋਂ ਸਭ ਕੁਝ ਵਿਅਰਥੀ ਹੈ ਉੱਠੇ ਪੈਰ ਸਿਮਰ ਨਹੀਂ ਕਰਦਾ ਰਹੇ ਫਿਰ ਤੈਨੂੰ ਇਹਨਾਂ ਬੁਨਿਆਦੀ ਜ਼ਰੂਰਤਾਂ ਦੀ ਚਿੰਤਾ ਨਹੀਂ ਕਰਨੀ ਪਵੇਗੀ ਇਹ ਤੇਰੀਆਂ ਲੋੜਾਂ ਮੈਂ ਪੂਰੀਆਂ ਕਰਾਂਗਾ ਕਰਕੇ ਦੇਖ ਲਓ ਕਿ ਪਰਮੇਸ਼ਵਰ ਇਹ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਦਾ ਹੈ ਜਾਂ ਨਹੀਂ ਸਾਰਾ ਤਾਂ ਤਲਕ ਆਪਣਾ ਨਿਸ਼ਚਾ ਨਹੀਂ ਔਰ ਨਿਸ਼ਚੇ ਤੋਂ ਬਗੈਰ ਬਣਦਾ ਕੁਝ ਨਹੀਂ ਜੇ ਆਪਾਂ ਨੂੰ ਗੁਰੂ ਦੇ ਵਚਨਾਂ ਪਰ ਪ੍ਰਤੀਤ ਹੀ ਨਹੀਂ ਇੱਛਾ ਪੂਰਵ ਸਰਵ ਸੁਖਦਾਤਾਰ ਜਾ ਕੇ ਰਸ ਹੈ ਕਾਮ ਧੇਨਾ ਛੋਟੀ ਸੁਲਤਾਨ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਪ੍ਰਮਾਣ ਕਰ ਰਹੇ ਸੀ ਇਹ ਮਨ ਦੀਆਂ ਸਾਰੀਆਂ ਇੱਛਾ ਸਾਰੇ ਮਨੋਰਥ ਪੂਰੇ ਕਰਨ ਵਾਸਤੇ ਸਮਰੱਥ ਹੈ ਪਰਮੇਸ਼ਵਰ ਦਾ ਨਾਮ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਨੂੰ ਰਸਾਇਣ ਰੂਪ ਕਥਨ ਕਰਦੇ ਨੇ ਰਸਾਇਣ ਵਿਦਵਾਨਾਂ ਨੇ ਇੱਕ ਐਸੀ ਬੂਟੀ ਮੰਨੀ ਹੈ ਜਿਹੜੀ ਕਿਸੇ ਵੀ ਧਾਤ ਨੂੰ ਸੋਨਾ ਬਣਾ ਦਿਆ ਕਰਦੀ ਹੈ ਪਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਮ ਨੂੰ ਹੀ ਰਸਾਇਣ ਕਹਿ ਰਹੇ ਹੈ ਰਤਨਾ ਗੁਣ ਗੋਪਾਲ ਨਿਤ ਗਾਇਣ ਸਾਧ ਸਹਿਜ ਰਸਮ ਉਪਜਿਓ ਸਗਲੇ ਦੂਖ ਪਲਾਇਣ ਜੋ ਮੰਗਦਾ ਹੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹੋਂ ਤੇ ਛੁਟੈ ਭਗਜਨ ਜਗਤ ਪਲਾਇਣ ਸੇਵ ਹਰ ਕੇ ਚਰਨ

ਸਰ ਸੰਗ ਮਨੋਰਥ ਸਾਰੇ ਪੂਰੇ ਹੁੰਦੇ ਨੇ ਪਰਮੇਸ਼ਰ ਦਾ ਨਾਮ ਜਪ ਕੇ, ਪਰ ਫਿਰ ਵੀ ਆਪਾਂ ਜਪਦੇ ਨਹੀਂ। ਕਾਰਨ ਕੀ ਹੈ? ਕਾਰਨ ਹੈ ਸੰਦੇਹ, ਸੰਸਾਰ, ਗੁਰੂ ਦੇ ਵਚਨਾਂ ਪਰ ਪ੍ਰਤੀਤ ਦੀ ਕਮੀ, ਸ਼ਰਧਾ ਦਾ ਅਭਾਵ। ਜੇ ਆਪਾਂ ਨੂੰ ਗੁਰੂ ਦੇ ਵਚਨਾਂ ਪਰ ਪ੍ਰਤੀਤ ਹੋਵੇ ਫਿਰ ਤੇ ਆਪਾਂ ਜਪਣਾ ਸ਼ੁਰੂ ਕਰ ਦਈਏ। ਨਹੀਂ ਜਪਦੇ, ਕਾਰਨ ਇਹ ਹੈ ਕਿ ਪਤਾ ਨਹੀਂ ਪਰਮੇਸ਼ਰ ਨਾਲ ਨਾਮ ਜਪ ਕੇ ਕੁਝ ਮਿਲੇਗਾ ਜਾਂ ਨਹੀਂ। ਸਾਧ ਸੰਗ ਜਿਨ੍ਹਾਂ ਨੂੰ ਪ੍ਰਤੀਤ ਸੀ ਉਹਨਾਂ ਨੇ ਸਿਰ ਤੇ ਕੋਈ ਵਾਰ ਸੁਣਿਆ। ਹੁਣ ਧੰਦੇ ਨੇ ਬਹੁਤ ਲਮਾਨ ਸਮਾਨ ਅਗਲੇ ਸਤਪੁਰਸ਼ ਦੀ ਸੰਗਤ ਨਹੀਂ ਕੀਤੀ। ਇੱਕ ਪਿੰਡ ਦਾ ਹੀ ਖੜ ਕਰ ਵੀ ਬ੍ਰਾਹਮਣ ਹੈ ਜਿਹਦਾ ਰੋਜ਼ ਪਿੰਡ ਤੋਂ ਬਾਹਰ ਇੱਕ ਤਲਾਕ ਛੱਪੜ ਦੇ ਕਿਨਾਰੇ ਬੈਠ ਕੇ ਛਾਪ ਕੇ ਪੂਜਾ ਕਰਦਾ ਹੈ। ਧੰਨਾ ਉੱਥੇ ਰੋਜ਼ ਗੁਆ ਚਾਰਨ ਵਾਸਤੇ ਜਾਂਦਾ, ਬ੍ਰਾਹਮਣ ਪੂਜਾ ਦੇਵਤੇ ਧੰਨਾ ਬਹੁ ਚਰਾਵਣ ਜਾਵੇ। ਧੰਨਾ ਉਹ ਛੱਪੜ ਦੇ ਵਿੱਚ ਆਪਣੀਆਂ ਗੋਵਾਂ ਮੱਝਾਂ ਨੂੰ ਪਾਣੀ ਪਿਲਾ ਕੇ ਚਰਨ ਵਾਸਤੇ ਛੱਡ ਦਿੰਦਾ ਹੈ। ਔਰ ਇਹ ਤਰੋਤਨ ਬ੍ਰਾਹਮਣ ਉੱਥੇ ਬੈਠ ਕੇ ਆਪਣੇ ਠਾਕੁਰ ਪੂਜਾ ਸ਼ੁਰੂ ਕਰ ਦਿੰਦਾ ਹੈ। ਰੋਜ਼ ਧੰਨਾ ਦੇਖਦਾ ਹੈ ਵੀ ਸਾਡੇ ਪਿੰਡ ਦਾ ਬ੍ਰਾਹਮਣ ਹੈ, ਲੋਕੀ ਇਸਦਾ ਸਤਿਕਾਰ ਵੀ ਕਰਦੇ ਨੇ। ਇਸ ਨੂੰ ਅੱਧ ਵੀ ਦਿੰਦੇ ਨੇ। ਪਰ ਇਹ ਤਿਆਗ ਕਰਦਾ ਕੀ ਹੈ? ਧੰਨੇ ਤੇ ਕੁਝ ਸਮਝ ਨਹੀਂ ਪੈ ਰਿਹਾ, ਇੱਧਰ ਪੁੱਛ ਹੀ ਗਿਆ। ਸਰਗੋਚਨ ਬ੍ਰਾਹਮਣ ਦੇ ਪਿੱਛੇ ਜਾ ਕੇ ਖੜਾ ਹੋ ਗਿਆ। ਜਿਹਨੇ ਜਿਹੜੇ ਧਿਆਨ ਲਗਨ ਰਿਹਾ, ਧੰਨੇ ਨੇ ਕੋਈ ਹਿਲਜੁਲ ਨਹੀਂ ਕੀਤੀ। ਜਦੋਂ ਉਸਨੇ ਆਪਣੀ ਪੂਜਾ ਖਤਮ ਕਰ ਲਈ ਫਿਰ ਸਾਹਮਣੇ ਆਇਆ, ਦਾਦਾ ਮੱਥਾ ਟੇਕਦਾ। ਮੈਂ ਬਾਕੀ ਪਿੰਡ ਦੇ ਬੰਦੇ ਇਹਨੂੰ ਸਤਿਕਾਰ ਦਿੰਦੇ ਸਨ। ਸਰਗੋਚਨ ਬ੍ਰਾਹਮਣ ਨੇ ਦੇਖਿਆ ਵੀ ਸਾਹਮਣੇ ਸਾਡੇ ਪਿੰਡ ਦਾ ਜ਼ਿਮੀਂਦਾਰਾਂ ਦਾ ਮੁੰਡਾ ਖੜਾ ਹੈ, ਇਹਨੇ ਆਪਣੀ ਵੱਲੋਂ ਆਸ਼ੀਰਵਾਦ ਦਿੱਤਾ, ਜਜਮਾਨ ਰਾਜੀ ਰਹੋ, ਖੁਸ਼ੀ ਰਹੋ। ਹੁਣ ਧੰਨਾ ਇੱਕ ਸਵਾਲ ਕਰਦਾ ਹੈ, ਦਾਦਾ ਮੈਂ ਇੱਥੇ ਬੈਠ ਕੇ ਕੀ ਕਰਦਾ ਹੈ? ਧੰਨਿਆ ਮੈਂ ਠਾਕੁਰ ਪੂਜਾ ਕਰਦਾ ਹਾਂ। ਰਬਦਾ ਪ੍ਰਸ਼ਨ ਹੈ ਤੇ ਬਿਲਕੁਲ ਸਧਾਰਨ। ਦਾਦਾ ਇਹਦਾ ਫਾਇਦਾ ਕੀ ਹੈ? ਕੋਈ ਬੰਦਾ ਮਜ਼ਦੂਰੀ ਕਰਦਾ ਹੋਵੇ ਆਪਾਂ ਉਸਨੂੰ ਪੁੱਛ ਸਕਦੇ ਹਾਂ, ਔਰ ਉਹਦੇ ਪਾਸ ਦੇਣ ਵਾਸਤੇ ਉੱਤਰ ਹੈ ਵੀ ਠੀਕ ਹੈ ਆਪਣਾ ਫੋਨ ਪਸੀਨਾ ਤੇ ਸ਼ਾਮ ਤੱਕ ਕਰ ਦਿੰਦਾ, ਪਰ ਇਹਦੇ ਬਦਲੇ ਜਿਹਨੂੰ ਧੰਨ ਮਿਲਦਾ ਹੈ ਉਹਦੇ ਨਾਲ ਮੇਰਾ ਨਿਰਵਾਹ ਕਰਦਾ ਹੈ, ਕੋਈ ਬਿਜ਼ਨਸ ਕਰਦਾ ਹੈ ਉਹਨੂੰ ਪੁੱਛਦੇ ਹਾਂ ਵੀ ਇਹਦਾ ਫਾਇਦਾ ਕੀ ਹੈ, ਉਹਦੇ ਪਾਸ ਵੀ ਉੱਤਰ ਹੁੰਦਾ ਹੈ। ਇਸ ਬਿਜ਼ਨਸ ਦੇ ਵਿੱਚ ਮੈਂ ਜਿੰਨੀ ਇਨਵੈਸਟਮੈਂਟ ਕਰਾਂਗਾ ਉਹਨਾਂ ਦਾ ਪ੍ਰੋਫਿਟ ਹੋ ਜਾਵੇਗਾ। ਜੇ ਉਹਦਾ ਉਸਦਾ ਬਿਜ਼ਨਸ ਹੁੰਦਾ ਉਹ ਦੱਸ ਸਕਦਾ ਹੈ, ਨੌਕਰੀ ਕਰਦਾ ਹੈ। ਆਪਾਂ ਉਹਨੂੰ ਪੁੱਛਦੇ ਹਾਂ ਇਹਦਾ ਫਾਇਦਾ ਕੀ ਹੈ, ਸਵੇਰ ਤੋਂ ਲਾ ਕੇ ਸ਼ਾਮ ਤੱਕ ਆਪਣੇ ਆਫਿਸ ਵਿੱਚ ਬੈਠਾ ਰਹਿਣਾ, ਉਹਦੇ ਪਾਸ ਵੀ ਉੱਤਰ ਹੁੰਦਾ ਹੈ ਕਿ ਮੈਨੂੰ ਹਫ਼ਤੇ ਤੋਂ ਬਾਅਦ ਜਾਂ ਮਹੀਨੇ ਤੋਂ ਬਾਅਦ ਸੈਲਰੀ ਮਿਲੇਗੀ, ਉਹਦੇ ਨਾਲ ਮੇਰਾ ਮੇਰੇ ਪਰਿਵਾਰ ਦਾ ਬੜਾ ਅੱਛਾ ਨਿਰਵਾਹ ਹੋਵੇਗਾ। ਇਨਸਾਨ ਜੁਗਤ ਕਰਦਾ ਹੈ ਉਹਨੂੰ ਪਤਾ ਹੁੰਦਾ ਕਿ ਇਸਦਾ ਫਲ ਕੀ ਹੈ, ਲਾਭ ਕੀ ਹੈ। ਹੁਣ ਧੰਨਾ ਪ੍ਰਸ਼ਨ ਕਰਦਾ, ਦਾਦਾ ਤੂੰ ਕਹਿ ਰਿਹਾ ਮੈਂ ਠਾਕੁਰ ਪੂਜਾ ਕਰਦਾ ਹਾਂ, ਮੈਂ ਕਿਹਾ ਕਿ ਰੋਜ਼ ਆਪਣੀਆਂ ਗਊਆਂ ਮੱਝਾਂ ਚਾਰਦਾ, ਜੋ ਕੁਝ ਮੈਂ ਕਰਦਾ ਮੈਨੂੰ ਪਤਾ ਹੈ ਇਸਦਾ ਫਾਇਦਾ ਕੀ ਹੈ। ਇਹ ਪੀਣ ਵਾਸਤੇ ਅੰਮ੍ਰਿਤ ਸਮਾਨ ਦੁੱਧ ਦਿੰਦੀਆਂ ਨੇ, ਪਸ਼ੂ ਨੇ ਜਿਉਂਦੇ ਨੇ ਤੇ ਇਨਸਾਨ ਦੇ ਕੰਮ ਆਉਣਾ ਹੀ ਹੈ। ਮਰ ਕੇ ਵੀ ਬੰਦੇ ਦੇ ਦਸ ਕੰਮ ਸੁਆਰਦਾ ਹੈ, ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸੁਰੈ। ਮੈਂ ਆਪਣੀਆਂ ਗੁਆਂ ਮੱਝਾਂ ਪਾਲਦਾ ਹਾਂ, ਸਵੇਰ ਤੋਂ ਲਾ ਕੇ ਸ਼ਾਮ ਤੱਕ ਕਈ ਵਾਰ ਡੰਗਰਾਂ ਨਾਲ ਡੰਗਰ ਪਾਉਣਾ ਪੈਂਦਾ, ਪਰ ਇਸਦਾ ਫਾਇਦਾ ਮੈਨੂੰ ਪਤਾ ਹੈ। ਜੋ ਕੁਝ ਤੂੰ ਕਰ ਰਿਹਾ ਹੈ ਤੇਰਾ ਠਾਕੁਰ ਤੈਨੂੰ ਕੀ ਦਿੰਦਾ ਹੈ? ਹੁਣ ਸਾਰਾ ਸੰਗਤ ਸਵਾਲ ਬਿਲਕੁਲ ਸਧਾਰਨ ਹੈ, ਪਰ ਇਹ ਸਰਗੋਚਨ ਬ੍ਰਾਹਮਣ ਸੋਚੀ ਪੈ ਜਾਂਦਾ ਹੈ ਵੀ ਅਨਪੜ੍ਹ ਹੁੰਦਾ ਹੈ ਇਸਨੂੰ ਉੱਤਰ ਕੀ ਲਿਆ।
ਸੋਚਦਾ ਰਿਹਾ ਸੋਚਦਾ ਰਿਹਾ। ਅਖੀਰ ਕਹਿਣ ਦਾ ਧੰਨਿਆ ਠਾਕੁਰ ਪੂਜਾ ਦੇ ਕਿੰਨੇ ਕੁ ਫਾਇਦੇ ਦੱਸਣ। ਠਾਕੁਰ ਦੀ ਸੇਵਾ ਕਰੇ ਜੋ ਅੱਛੇ ਸੋਈ ਫਲ ਪਾ ਲੈ। ਹੁਣ ਸਾਰੇ ਸੰਗਤ ਧੰਨੇ ਨੇ ਸੁਣਦੇ ਆ, ਆਪਾਂ ਵੀ ਸੁਣਦੇ ਹਾਂ, ਸਾਨੂੰ ਵੀ ਸਤਿਗੁਰੂ ਜੀ ਰੋਜ਼ ਕਹਿੰਦੇ ਹਨ ਜੋ ਮੰਗ ਹੈ ਠਾਕੁਰ ਆਪਣੇ ਦੇ ਸੋਈ ਸੋਈ ਦੇ ਹੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਬੋਲੇ। ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਵੀ ਐਸੀ ਦਸਤਾਂਚ ਦੇ ਰਹੇ ਨੇ, ਸਾਨੂੰ ਵੀ ਪ੍ਰੇਰ ਰਹੇ ਨੇ ਜਪਣ ਵਾਸਤੇ ਸਿਮਰਨ ਕਰਨ ਵਾਸਤੇ। ਇੱਛਾ ਪੂਰਵ ਸਰਵ ਸੁਖ ਦਾਤਾ ਹਰ ਜਾ ਕੇ ਬਸਿਆ ਕਾਮ ਦੇ ਨਾ ਸੁਣ ਐਸਾ ਧਿਆਈਆ ਮੇਰੇ ਜੀਵੜੇ ਤਾਂ ਸਰਵ ਸੁਖ ਪਾਵੈ ਮੇਰੇ ਮਨ। ਜਦ ਮਨ ਸਤਨਾਮ ਸਦਾ ਸਤਨਾਮ ਹਰਤ ਪੜਤ ਮੁੱਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਬ ਨਿਰੰਜਨ। ਸਾਧ ਸੰਗਤ ਸੁਣਦੇ ਤੇ ਪਸੀਲੀਆਂ ਗੁਰੂ ਕੀ ਆਗਿਆ ਗੁਰੂ ਕਾ ਹੁਕਮ, ਪਰ ਸੁਣਨ ਤੱਕ ਇਹ ਸੀਮਤ ਆ। ਜਿਹੜੀ ਅਗਲੀ ਗੱਲ ਮੰਨਣ ਵਾਲੀ ਹੈ ਅਜੇ ਉਹ ਤੋਂ ਦੂਰ ਹਾਂ। ਜੇ ਮੰਨਣ ਦੇ ਨੇੜੇ ਹੋਈਏ ਫਿਰ ਤੇ ਆਪਾਂ ਵੀ ਸ਼ੁਰੂ ਕਰ ਲਈਏ। ਸਾਧ ਸੰਗਤ ਇਹਨਾਂ ਨੇ ਮੰਨਿਆ, ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ। ਇਹ ਵਿਧ ਸੁਣਕ ਹੈ ਜਾਗਰੋ ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਇੱਕ ਸ਼ਬਦ ਵਿੱਚ ਪੰਜ ਭਗਤਾਂ ਦਾ ਜ਼ਿਕਰ ਕੀਤਾ ਹੈ। ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਦੀਨਾ, ਆਠ ਨਾਮ ਕੋ ਠੀਕਰੋ ਹੋਇਓ ਨਾ ਖੇਣਾ, ਬੁਣਨਾ ਸਣਨਾ ਤਿਆਗ ਕੈ ਪ੍ਰੀਤ ਜਗਨ ਕਬੀਰਾ, ਨੀਚ ਕੁਲਾ ਜੁਦਾਹਰਾ ਭਜੋ ਗੁਣੀ ਬੀਰਾ, ਗੁਰਦਾਸ ਭੰਤਾ ਢੋਰ ਨੀਚ ਦਿਲ ਤਿਆਗੀ ਮਾਇਆ, ਪ੍ਰਗਟ ਹੋਗਾ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਇਕ ਪੁਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਦੁਜਿਆ ਪਾਰ ਬ੍ਰਹਮ ਭਗਤਾਂ ਨੇ ਗਿਣਿਆ। ਅੱਗੇ ਜ਼ਿਕਰ ਆਉਂਦਾ ਇਹ ਜਦ ਸੁਣ ਕੇ ਜਾਗਰੋ। ਉਹ ਸਾਧ ਸੰਗ ਕਹਿੰਦੇ ਕਈ ਵਾਰ ਆਪਾਂ ਟਪਲਾ ਖਾ ਜਾਂਦੇ ਹਾਂ, ਬਾਕੀ ਭਗਤਾਂ ਦਾ ਜ਼ਿਕਰ ਪਹਿਲਾਂ ਆਇਆ, ਬਾਅਦ ਵਿੱਚ ਧੰਨਾ ਜੀ ਦਾ ਜ਼ਿਕਰ ਆ ਰਿਹਾ। ਇਹ ਕੁਝ ਸੁਣ ਕੇ ਉਹ ਬੜੇ ਸਰਲ ਸਿੱਧੇ ਸਾਦੇ ਸੁਭਾਅ ਦੇ ਜ਼ਿਮੀਦਾਰ ਭਗਤ ਧੰਨਾ ਜੀ ਨੇ ਵੀ ਪਰਮੇਸ਼ੁਰ ਦੀ ਪ੍ਰੇਮਾ ਭਗਤੀ ਵਾਸਤੇ ਕਮਰ ਪੱਸਾ ਕਰਦੇ ਆ। ਇਹ ਵਿਧ ਕਿਹੜੀ ਵਿਧ? ਬਾਕੀ ਭਗਤਾਂ ਦੀ ਵਡਿਆਈ ਸੁਣ ਕੇ ਜੇ ਆਪਾਂ ਇਸ ਪੰਗ ਦਾ ਇਹ ਅਰਥ ਕਰੀਏ ਫਿਰ ਸਾਧ ਸੰਗਤ ਇਹ ਅਰਥ ਇਤਿਹਾਸ ਦੀ ਕਸਰਤੀ ਉੱਪਰ ਖਰਾ ਨਹੀਂ ਉਤਰਦਾ, ਕਿਉਂਕਿ ਜਿਹਨਾਂ ਨੇ ਹਿਸਟਰੀ ਦਾ ਅਧਿਐਨ ਕੀਤਾ ਹੈ ਉਹ ਭਲੀ ਪ੍ਰਕਾਰ ਜਾਣਦੇ ਨੇ ਕਿ ਭਗਤ ਧੰਨਾ ਜੀ ਦਾ ਜਨਮ ਤੇ ਇਹ ਸਾਰੇ ਭਗਤਾਂ ਨਾਲੋਂ ਪਹਿਲਾਂ ਹੋਇਆ। ਭਗਤ ਨਾਮਦੇਵ ਜੀ ਉਹ ਤੇ ਭਗਤ ਧੰਨਾ ਜੀ ਦੇ ਸਮਕਾਲੀ ਸ਼ਾਇਦ ਹੋ ਸਕਦੇ ਨੇ, ਜਿਹੜੇ ਬਾਕੀ ਭਗਤ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਇਹ ਤੇ ਰਾਮਾਨੰਦ ਜੀ ਦੇ ਸਿਰ ਪਸੰਦ। ਇਸੇ ਤਰ੍ਹਾਂ ਭਗਤ ਸੈਣ ਜੀ ਉਹਨਾਂ ਨੇ ਕਬੀਰ ਜੀ ਦੀ ਵਡਿਆਈ ਸੁਣ ਕੇ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਇਆ ਸੈਣ ਲਾਈ। ਇਹ ਗੱਲ ਤੇ ਆਪਾਂ ਕਹਿ ਸਕਦੇ ਹਾਂ ਕਿ ਕਬੀਰ ਜੀ ਦੀ ਵਡਿਆਈ ਸੁਣੀ ਸੈਣ ਜੀ ਨੇ, ਉਹਨਾਂ ਨੇ ਵੀ ਰਾਮਾਨੰਦ ਜੀ ਦੇ ਪਾਸੋਂ ਜਾ ਕੇ ਪਰਮਾਤਮਾ ਦੀ ਸਿੱਖਿਆ ਗ੍ਰਹਿਣ ਕਰ ਲਈ, ਉਹਨਾਂ ਦਾ ਸਿੱਖ ਬਣ ਗਿਆ ਸੈਣ। ਇਹ ਸਮਕਾਲੀ ਹੋਏ ਨੇ, ਹੁਣ ਭਗਤ ਧੰਨਾ ਜੀ ਤੇ ਉਹਨਾਂ ਤੋਂ ਪਹਿਲਾਂ ਹੋਏ ਨੇ, ਉਹਨਾਂ ਦੀ ਵਡਿਆਈ ਸੁਣ ਕੇ ਉਹ ਪਰਮੇਸ਼ੁਰ ਦੀ ਪ੍ਰੇਰਨਾ ਭਗਤੀ ਚ ਕਿਵੇਂ ਜੁੜ ਸਕਦੇ ਨੇ? ਸਾਰੇ ਸੰਗਤ ਭਾਈ ਗੁਰਦਾਸ ਜੀ ਨੇ ਜਿਹਨਾਂ ਦੀ ਰਚਨਾ ਨੂੰ ਸਤਿਗੁਰੂ ਜੀ ਨੇ ਗੁਰਬਾਣੀ ਦੀ ਕੁੰਜੀ ਦਾ ਕਿਤਾਬ ਦਿੱਤਾ, ਇਹ ਗੱਲ ਸਪੱਸ਼ਟ ਕਰ ਦਿੰਦੀ ਹੈ ਕਿ ਇਹ ਵੀ ਦੱਸਣ ਕਹਿ ਜਾਗਰੂ ਉਸ ਜ਼ਿਮੀਦਾਰ ਭਗਤ ਧੰਨਾ ਜੀ ਨੇ ਕੀ ਸੁਣਿਆ ਜੋ ਕੁਝ ਤ੍ਰਿਲੋਚਨ ਕਹਿ ਲਿਖਿਆ। ਠਾਕੁਰ ਦੀ ਸੇਵਾ ਕਰੇ ਜੋ ਇੱਛਾ ਸੋਈ ਫਲ ਪਾ ਲੈ। ਧੰਨਿਆਸ ਕਿ ਕਿੰਨੇ ਕੁ ਫਾਇਦੇ ਦੱਸਾਂ ਠਾਕੁਰ ਪੂਜਾ ਦੇ, ਇਹ ਕੁਝ ਕਰਕੇ ਮਨ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ। ਸਾਰੇ ਸੰਗਤ ਸੁਣ ਲਿਆ ਧੰਨੇ ਨੇ, ਐਸਾ ਨਹੀਂ ਕਿ ਸੁਣਿਆ ਦੂਜੇ ਕਰਨ ਖਾਏ ਨਾਲ ਦੀ ਨਾਲ ਬਾਹਰ
ਬਸ ਸੁਣਦੇ ਹਾਂ ਸਾਰੇ ਕਮਲ ਕਥਾ ਕਰਦੇ ਹਾਂ। ਬਚਪਨ ਦੀ ਅਵਸਥਾ ਤੇ ਭਰਪੂਰ ਅਵਸਥਾ ਤੰਨੇ ਤੇਰਿਆ ਬਾਲ ਬੁੱਧ ਉਹ ਸਾਰਾ ਜ਼ਰੂਰੀ ਨਹੀਂ ਕਿ ਪਰਮੇਸ਼ੁਰ ਦੀ ਪ੍ਰਾਪਤੀ ਵਿੱਚ ਬਹੁਤ ਹੀ ਸਿਆਣਪ ਦੇ ਨਾਲ ਹੁੰਦੀ ਹੈ ਜੋ ਉਸਦੀ ਬੁੱਧੀ ਦੀਆਂ ਚਤਰਾਈਆਂ ਕੰਮ ਕਰਦੀਆਂ ਨੇ। ਗੁਰਮਾਨ ਕਰ ਰਹੇ ਹਨ ਮਾਂ ਤੂੰ ਆਵੇ ਬਸ ਬਹੁਤ ਘਨਾਵਣੇ ਮਾਂ ਤੂੰ ਆਵੇ ਬਸ ਵੇਦ ਪੜ੍ਹਾਵਣੇ ਮਾਂ ਤੂੰ ਆਵੇ ਬਸ ਤੀਰ ਭਲਾਈ ਹੈ ਮਾਂ ਤੂੰ ਆਵੇ ਬਸ ਧਰਤੀ ਭਾਈ ਹੈ ਮਾਂ ਤੂੰ ਆਵੇ ਬਸ ਕਿਤੇ ਸਿਆਣਪ ਹੈ ਮਾਂ ਤੂੰ ਆਵੇ ਬਸ ਬਹੁਤਾ ਦਾਨ ਦੇ। ਹੁਣ ਸਾਰਤੰਤਰ ਦਾ ਮਤਲਬ ਇਹ ਨਹੀਂ ਵੀ ਦਾਨ ਕਰਨ ਦਾ ਫਾਇਦਾ ਹੀ ਕੋਈ ਨਹੀਂ ਕੀਰਤਾਂ ਦਾ ਇਸ਼ਨਾਨ ਕਰਨ ਦਾ ਫਾਇਦਾ ਹੀ ਕੋਈ ਨਹੀਂ ਜਾਂ ਕਿਸੇ ਸਿਆਣਪ ਦਾ ਲਾਭ ਹੀ ਕੋਈ ਨਹੀਂ। ਸਤਿਗੁਰੂ ਜੀ ਐਸਾ ਵੀ ਪ੍ਰਮਾਣ ਕਰ ਰਹੇ ਨੇ ਆਪਣੀ ਸਾਹਿਬ ਸੇਵੀ ਹੈ ਆਪਣੀ ਪਾਈ ਹੈ ਮਾਨ ਦਾਨ ਕਰਨ ਵਾਸਤੇ ਵੀ ਪ੍ਰੇਰਨਾ ਦੇ ਰਹੇ ਨੇ। ਬ੍ਰਹਮਣ ਤੁਰੀ ਸੰਤੋਖ ਕੀ ਗ੍ਰਹਿ ਕਾ ਸਭ ਦਾਨ। ਆਪਾਂ ਤੀਰਥਾਂ ਕੋਲ ਧਰਮ ਸਥਾਨਾਂ ਕੋਲ ਜਾਵਾਂਗੇ ਉੱਥੋਂ ਵੀ ਸਾਨੂੰ ਕੋਈ ਪਰਮਾਤਮਾ ਵਾਲੇ ਪਾਸੇ ਦੀ ਸੇਧ ਮਿਲੇਗੀ। ਬਾਅਦ ਇਹ ਨਹੀਂ ਇਹਨਾਂ ਦਾ ਲਾਭ ਹੀ ਕੋਈ ਨਹੀਂ ਪਰ ਜੇ ਸਿਰਫ ਇੱਕ ਸਾਧਨ ਨੂੰ ਹੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਕਰ ਕੇ ਸਮਝ ਲਿਆ ਜਾਵੇ ਉਹ ਸਤਿਗੁਰੂ ਜੀ ਪ੍ਰਮਾਣ ਕਰ ਰਹੇ ਨੇ ਵੀ ਜਿੰਨੀ ਦੇਰ ਤੱਕ ਮਨ ਵਿੱਚ ਸ਼ਰਧਾ ਮਨ ਵਿੱਚ ਪ੍ਰੇਮ ਨਹੀਂ ਉਨੀ ਦੇਰ ਨਾਲ ਸਾਧਨਾਂ ਦਾ ਕੋਈ ਬਹੁਤਾ ਜ਼ਿਆਦਾ ਲਾਭ ਨਹੀਂ ਇਹਨਾਂ ਦਾ ਕੋਈ ਅਰਥ ਨਹੀਂ ਬਣਦਾ। ਪਰ ਜੇ ਮਨ ਵਿੱਚ ਪ੍ਰੇਮ ਹੈ ਮਨ ਵਿੱਚ ਸ਼ਰਧਾ ਹੈ ਭਰੋਸਾ ਹੈ ਗੁਰੂ ਦੇ ਵਚਨਾਂ ਉੱਪਰ ਪ੍ਰਤੀਤ ਹੈ ਸਿਰੇ ਸਾਰੇ ਸਾਧਨ ਕਾਰਗਰ ਸਾਫ਼ ਹੋ ਜਾਂਦੇ ਨੇ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਸ ਦੀ ਸੱਤਾ ਤੋਂ ਬਗੈਰ ਇੱਕ ਪਤਾ ਵੀ ਨਹੀਂ ਚੁੜਦਾ ਸਾਰੀ ਸ੍ਰਿਸ਼ਟੀ ਉਸਦੇ ਵਸੀਕਾਰ ਹੈ ਸਭ ਕੋ ਤੇਰਾ ਬਸ ਅਗਮ ਅਮੋਚਰਾ ਪਰ ਉਹ ਆਪ ਤੂੰ ਭਗਤਾਂ ਹੈ ਬਸ ਭਗਤਾਂ ਪਾਣ ਤੇਰਾ ਉਹ ਆਪਣੇ ਭਗਤਾਂ ਦੇ ਵਸੀਕਾਰ ਹੈ ਭਗਤਾਂ ਨੇ ਉਸਨੂੰ ਕਿਵੇਂ ਵਸ ਕੀਤਾ ਪ੍ਰੇਮ ਦੁਆਰਾ ਪ੍ਰੇਮਾ ਭਗਤੀ ਦੁਆਰਾ ਇਹ ਵੀ ਤੁਸਾਂ ਨੂੰ ਕਹਿ ਜਾ ਉੱਠ ਭਗਤੀ ਲਾਗਾ ਧੰਨਾ ਜੀ ਪਰਮੇਸ਼ੁਰ ਦੀ ਪ੍ਰੇਮਾ ਭਗਤੀ ਵਿੱਚ ਪ੍ਰਵਿਰਤ ਹੋ ਗਏ ਨੇ ਸੁਣ ਕੇ ਇੱਕ ਕਦੋਂ ਦੂਸਰੇ ਤਨ ਕਰਨ ਥਾਈ ਗੁਰੂ ਦੇ ਉਪਦੇਸ਼ ਨੂੰ ਬਾਹਰ ਨਹੀਂ ਕੱਢਿਆ ਉਸਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਬਲਕਿ ਸੁਣਦੇ ਅਨਸਾਰ ਕਵਰ ਪੱਸਾ ਕਰ ਲਿਆ। ਬਚਪਨ ਦੀ ਅਵਸਥਾ ਅਨੁਭੂਲ ਬੜਾ ਸਰਲ ਬੜਾ ਸਿੱਧਾ ਸਾਦਾ ਸੁਭਾਅ ਕਿਆ ਜਤ ਕਿਆ ਤਤ ਕਿਆ ਗ੍ਰਤ ਦੂਜਾ ਜਾ ਕਹਿ ਭਾਉ ਹੈ ਦੂਜਾ ਹਰੇ ਜਨ ਮਨ ਮਾਧੋ ਸੁਣਾਈ ਹੈ ਚਤੁਰਾਈ ਨਾ ਚਤੁਰ ਕੁੱਟ ਪਾਈ ਹੈ ਪਰ ਹਰ ਲੋਭ ਹਰ ਲੋਕਾ ਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਮ ਕਰਮ ਵਧੇ ਅਹੰਗੇਲ ਮਿਲ ਪਾਤਰ ਕੀ ਕਵੀ ਸੇਵ ਕਹੋ ਕਬੀਰ ਉਹਦੇ ਮਨਾਪ ਦਾ ਸਾਧਨ ਦੱਸ ਰਹੇ ਨੇ ਭਗਤ ਕਬੀਰ ਜੀ ਇਸ਼ਾਰਾ ਭਗਤ ਧੰਨਾ ਜੀ ਦਾ ਹੈ ਕਹੋ ਕਬੀਰ ਭਗਤ ਕਰ ਪਾਇਆ ਪ੍ਰੇਮਾ ਭਗਤੀ ਦੁਆਰਾ ਉਸਦੀ ਪ੍ਰਾਪਤੀ ਹੁੰਦੀ ਹੈ ਭੋਲੇ ਭਾਏ ਮੇਰੇ ਰੰਗ ਕਰਾਇਆ।

ਸਾਧਨ ਮਨ ਦੇ ਭੋਲੇ ਸਨ, ਮਨ ਦੀ ਸਰਲਤਾ ਔਰ ਮਨ ਦੀ ਸਫਾਈ ਦੇ ਨਾਲ ਭਗਤ ਧੰਨਾ ਜੀ ਨੇ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਸ਼ੁਰੂ ਕਰ ਦਿੱਤੀ। ਜਦੋਂ ਜਦੋਂ ਸੁਣਿਆ ਸਰੋਚਨ ਦੇ ਪਾਸੋਂ ਕੀ ਸੁਣਿਆ, ਠਾਕੁਰ ਦੀ ਸੇਵਾ ਕਰੇ ਜੋ ਇੱਛਾ ਸੋਈ ਫਲ ਪਾਵੇ, ਇਹ ਕੁਝ ਸੁਣ ਕੇ ਜਾਗਰੂ

ਸਾਧ ਸੰਗਤ ਕਿਉਂ ਪ੍ਰਵਿਰਤ ਹੁੰਦਾ ਜੀ? ਪਰਮੇਸ਼ਵਰ ਦੀ ਪ੍ਰੇਮਾ ਭਗਤੀ ਵਿੱਚ ਪ੍ਰਵਿਰਤ ਹੋਏ ਕਿਉਂਕਿ ਉਹਨਾਂ ਨੂੰ ਆਪਣੇ ਗੁਰੂ ਦੇ ਵਚਨਾਂ ਉੱਪਰ ਪ੍ਰਤੀਤ ਸੀ। ਉਹ ਸਾਨੂੰ ਵੀ ਸਤਿਗੁਰੂ ਦੀ ਜਿਹੜੀ ਨਸੀਹਤ ਦੇ ਰਹੇ ਨੇ ਜੇ ਆਪਣੇ ਮਨਾਂ ਵਿੱਚ ਪ੍ਰਤੀਤ ਹੋਵੇਗੀ ਫਿਰ ਆਪਾਂ ਵੀ ਕਮਲ ਕਥਾ ਕਰ ਲਵਾਂਗੇ। ਸਤਿਗੁਰੂ ਜੀ ਦੀ ਨਸੀਹਤ ਮੰਨ ਲਵਾਂਗੇ, ਜਪ ਮਨ ਸਤਨਾਮ ਸਦਾ ਸਤਨਾਮ ਸੜਕ ਸੜਕ ਮੁੱਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ ਜੈ ਹਰ ਸਿਮਰਨ ਭਜਾ ਹੈ ਉਪਾਸ ਲਟਕੀਨੀ ਵਡਭਾਗੀ ਹਰ ਜਪਨਾ ਜਨ ਨਾਮ।

ਜਿਹਨਾਂ ਦੇ ਵੱਡੇ ਭਾਗ ਹੁੰਦੇ ਨੇ ਉਹ ਚੱਲ ਕੇ ਆਉਂਦੇ ਨੇ ਗੁਰੂ ਦਰਬਾਰ ਸਾਧ ਸੰਗਤ ਵਿੱਚ। ਹੋਰ ਵੱਡੇ ਭਾਗ ਹੁੰਦੇ ਨੇ ਇੱਥੇ ਆ ਕੇ ਜਿਹੜੇ ਵਿਕਾਰ ਨੇ ਨਿੰਦਣੀਆਂ ਕਰਮਾਂ ਨੂੰ ਛੱਡ ਜਾਂਦੇ ਨੇ। ਤੂੰ ਖੈਰ ਧਿਆਨ ਦਿਓ ਇਹ ਸਿਮਰਨ ਦੇ ਪਦ ਕਰਕੇ ਰਚੰਦ ਜੀ ਰਚਨਾ ਮਾਤ ਗਰਭ ਸਥਾਪਨ ਸਾਧ ਸਾਸ ਸਿਮਰੰਤ ਨਾਨਕ ਮਹਾ ਅਗਨ ਮਹਾ ਬਿਨਾਸ਼ਨ। ਆਪਾਂ ਵਿਚਾਰ ਕਰਦੇ ਸੀ ਕਿ ਗੁਰਮਤਿ ਦੀ ਧਾਰਨਾ ਹੈ ਜਦੋਂ ਸਵਾਸ ਸਵਾਸ ਜੀਵ ਪਰਮੇਸ਼ਵਰ ਦਾ ਨਾਮ ਜਪ ਰਿਹਾ ਸੀ, ਜਿਹੜੇ ਦੀਆਂ ਕਦਿਆ ਸੀ ਆਪਣੇ ਮਾਲਕ ਆਪਣੇ ਪ੍ਰਭੂ ਅੱਗੇ ਇੱਕ ਵਾਰ ਮੈਨੂੰ ਕੁੰਭੀ ਨਰਕ ਵਿੱਚੋਂ ਬਾਹਰ ਕੱਢ ਸਦਾਈ ਤੇਰੀ ਭਗਤੀ ਕਰਾਂਗਾ। ਪਰਮੇਸ਼ਵਰ ਨੇ ਕਿਹਾ ਐ ਜੀਵ ਵੀ ਤੈਥੋਂ ਸਦਾ ਨਹੀਂ ਹੋ ਸਕਣੀ, ਆਪਣੇ ਸਮੇਂ ਵਿੱਚ ਦੁਸ਼ਮੰਦ ਹੀ ਕੱਢ ਦਿਆ ਕਰ, ਕਿਉਂਕਿ ਆ ਘੰਟਿਆਂ ਵਿੱਚ ਤਕਰੀਬਨ ਢਾਈ ਘੰਟੇ ਛਾ ਪਹਿਲਾਂ ਵਿੱਚੋਂ ਇੱਕ ਪਹਿਰ ਜੇ ਇੰਨਾ ਸਮਾਂ ਵੀ ਨਿਯਤ ਕਰ ਦੋਗਾ ਤੇਰੀ ਕਲਿਆਣ ਇੰਨੇ ਨਾਲ ਵੀ ਹੋ ਸਕਦੀ ਹੈ। ਪਰ ਜੇ ਤੈਨੂੰ ਧਰਮ ਸ਼ਾਸਤਰਾਂ ਦਾ ਅਧਿਐਨ ਕਰਕੇ ਜਿਹੜੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਦਿੜ ਕਰਵਾਉਂਦੇ ਨੇ, ਸਿਮਰਤ ਦੇ ਪੁਰਾਣ ਪੁਕਾਰ ਪੋਤੀਆਂ ਨਾਮ ਬਿਨਾਂ ਸਭ ਕੋਲ ਗੱਲ ਨਹੀਂ ਹੋਚੀਆਂ। ਜੇ ਤੈਨੂੰ ਨਿਸ਼ਚਾ ਹੋ ਜਾਵੇ ਇਸ ਗੱਲ ਦਾ ਉਹ ਅਹਿਸਾਸ ਕਰ ਦੇਵੇ ਕਿ ਸਾਰੇ ਪਰਮੇਸ਼ਰ ਦੇ ਨਾਮ ਤੋਂ ਸਭ ਕੁਝ ਵਿਅਰਥ ਹੀ ਹੈ, ਸਦਾ ਹੀ ਰੱਖਦਾ ਰਹੇ ਤੇ ਜੁੜੀ ਰਹੇ ਮੇਰੇ ਨਾਮ ਦੇ ਨਾਲ, ਜੋ ਤੇਰੀ ਜ਼ਿੰਦਗੀ ਦੀਆਂ ਬੁਨਿਆਦੀ ਜ਼ਰੂਰੀਆਤ ਨੇ ਉਹ ਮੈਂ ਆਪਣੇ ਜ਼ਿੰਮੇ ਲੈ ਲਵਾਂਗਾ। ਬੁਨਿਆਦੀ ਜ਼ਰੂਰੀਅਤ ਇਹੋ ਹੀ ਨੇ, ਖੁਦੀ ਬੁੱਧੀ ਚੁੱਲੀ ਵਧਾ ਰਹੀ ਹੈ ਭਾਵੇਂ ਆਪਾਂ ਜਿੰਨੀਆਂ ਮਰਜ਼ੀ। ਅਗਲੀ ਗੱਲ ਜਿਹੜੀ ਪਰਮੇਸ਼ਰ ਨੇ ਕਹੀ ਹੈ ਜੀ, ਜੇ ਤੂੰ ਆਪਣਾ ਆਪਾ ਹੀ ਸਵਾਰ ਦੇਵੇਂ, ਆਪਣਾ ਆਪ ਮੇਰੇ ਹਵਾਲੇ ਹੀ ਕਰ ਦੇਵੇਂ, ਆਪਣੇ ਮਨ ਦੀ ਮਤ ਬਿਲਕੁਲ ਹੀ ਛੱਡ ਦੇਵੇਂ, ਤੂੰ ਫਿਰ ਤੇ ਜੋ ਮੇਰਾ ਤੇਰਾ ਵਜਾਏਗਾ ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁੱਖ ਹੋਏ ਸੀਧਾ, ਜੇ ਤੂੰ ਮੇਰਾ ਹੋ ਜਾਏ ਸਭ ਤੱਕ ਤੇਰਾ। ਉਹ ਸਾਧ ਸੰਗਤ ਹੈ ਪਰਮੇਸ਼ਰ ਦੇ ਨਾਲ ਅਕਾਲ ਪੁਰਖ ਹੈ, ਉਹਦੇ ਨਾਲ ਆਪਾਂ ਕਮਿਟਮੈਂਟ ਕਰਕੇ ਆਏ ਹਾਂ। ਗੁਰਬਾਣੀ ਕਹਿ ਰਹੀ ਹੈ, ਮੈਂ ਨਹੀਂ ਕਹਿ ਰਿਹਾ, ਤਾਂ ਫਿਰ ਆਪਾਂ ਨੂੰ ਪਰਮੇਸ਼ਰ ਦੇ ਅਕਾਲ ਪੁਰਖ ਹੈ ਉਹ ਨੇ ਸੁਭੀ ਸਰ ਕੁਛ ਬਾਹਰ ਕੱਢਿਆ। ਹੁਣ ਸਾਧ ਸੰਗਤ ਆਪਾਂ ਸੰਗਤ ਵਿੱਚ ਆਉਂਦੇ ਹਾਂ, ਇੱਥੇ ਆ ਕੇ ਇੱਕ ਕੰਮ ਇਹ ਵੀ ਕਰਨਾ, ਆਤਮ ਚਿੰਤਨ ਜਿਸ ਨੂੰ ਕਿਹਾ ਜਾਂਦਾ, ਦੂਸਰਿਆਂ ਵੱਲ ਨਹੀਂ ਆਪਣੇ ਅੰਦਰ ਦੇਖਣਾ, ਆਪਣੇ ਅੰਦਰ ਝਾਤੀ ਮਾਰਨੀ ਹੈ। ਇਹ ਸਰੀਰ ਮੇਰਿਆ ਇਸ ਜਗ ਮੈਂ ਆਈ ਹੈ, ਆਪਣੇ ਆਪ ਨੂੰ ਪ੍ਰਸ਼ਨ ਕਰਨਾ, ਇਹ ਸਰੀਰ ਮੇਰਿਆ ਇਸ ਜਗ ਮੈਂ ਆਇਕ ਹੈ। ਕਿਤੇ ਸਤਿਗੁਰੂ ਜੀ ਸਾਨੂੰ ਜਾਤ ਦਿਖਾ ਰਹੇ ਨੇ ਆਪਣੇ ਕੰਨਾਂ ਨੂੰ ਮੁਖਾਤਬ ਹੋ ਕੇ, ਇਹ ਸਰਵਣੋਂ ਮਿਲ ਜਾਓ ਸਾਚਾ ਸਿਮਰਾਂ ਨੂੰ ਪਠਾਏ, ਤੁਹਾਨੂੰ ਪਰਮੇਸ਼ਰ ਨੇ ਲਾਇਆ ਸਰੀਰ ਦੇ ਨਾਲ ਸੱਚ ਹੈ ਸੁਣਨ ਨੂੰ ਬਿਠਾਇਆ ਸਰੀਰ ਲਾਏ, ਸੁਣੋ ਸਤ ਬਾਣੀ ਜਿਸ ਸੁਣੀ ਮਨ ਦਾ ਹਰਿਆ ਹੋਆ ਰਸਨਾ ਰਸ ਮਾਣੀ, ਸਤ ਲੱਖ ਵਿਡਾਣੀ ਦਾਕੀਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਬਿਰਤ ਹੋ ਸੱਚ ਹੈ ਸੁਣਨ ਨੂੰ ਬਿਠਾਏ। ਕਿਤੇ ਨੇਤਰਾਂ ਨੂੰ ਖਾਸ ਹੋ ਕੇ ਇਹ ਨੇਤਰੋਂ ਮਿਲ ਜਾਓ, ਹਰ ਪੰਮੇ ਜੋਰ ਧਰੀ ਹਰ ਬਿਨਾ ਬੰਦਾ ਦੇਖੋ ਕੋਈ, ਹਰ ਬਿਨਾ ਬੰਦਾ ਦੇਖੋ ਕੋਈ ਨਜ਼ਰੀ ਹਰ ਨੇ ਹਰ ਲਿਆ, ਪਰ ਕਿਹਾ ਰੂਪ ਨਾ ਦੇਖਿਆ ਨੇਤਰ ਸਾਧ ਵੀ ਕਹਿ ਤੇ ਸੰਤ ਸੰਗ ਨੈਣ ਨਾ ਦੇਖਿਆ ਸਾਧ ਸੇ ਨੈਣ ਕਿਹਾ ਲਿਆ, ਕਰਨ ਨਾ ਸੁਣੀ ਨਾਜ ਕਰਨ ਨੂੰ ਭਾ ਲਿਆ ਰਸਨਾ ਦੇ ਭੈਣਾਂ ਨਾਮ ਤਿਲ ਤਿਲ ਕਰ ਕੱਟੀ ਹੈ, ਪਰ ਨਾਮ ਜਦ ਵਿਸਰੇ ਗੋਬਿੰਦ ਰਾਏ ਦਿਨੋਂ ਦਿਨ ਕੱਟੀ ਹੈ। ਕਿਤੇ ਸਤਿਗੁਰੂ ਜੀ ਸੋਚੇ ਸਰੀਰ ਨੂੰ ਮੁਖਾਤਬ ਹੋ ਕੇ ਸਾਨੂੰ ਪ੍ਰਸ਼ਨ ਪੁੱਛਣ ਵਾਸਤੇ ਨਸੀਹਤ ਦੇ ਰਹੇ ਨੇ, ਪੁੱਛੋ ਆਪਣੇ ਆਪ ਨੂੰ ਇਹ ਸਰੀਰ ਦੇ ਜਗ ਮੈਂ ਆਏ ਕਹਿ ਕਿਆ ਸੁਲ ਕਰਮ ਘੁਮਾਇਆ, ਪਰਮੇਸ਼ਰ ਨੇ ਅਕਾਲ ਪੁਰਖ ਵਾਹਿਗੁਰੂ ਨੇ ਤੇਰ ਪ੍ਰਤੱਖ ਕਰਕੇ ਤੇਰੇ ਤਮਾਮ ਦੁਨੀਆਂ ਦੇ ਸਰਦਾਰ ਦੇ ਹੀ ਅਸ਼ਰਫੁਲ ਮਖਲੂਕ ਆਦਿ ਮਨੁੱਖਾਂ ਦੇ ਹੀ ਬਖਸ਼ ਦਿੱਤੀ ਹੈ।

ਦੂਸਰਾ ਜਿਹੇ ਦੇ ਸੰਬੰਧ ਕਰਕੇ ਇਸ ਸੰਸਾਰ ਤੇ ਆ ਕੇ ਕੀਤਾ ਕੀ ਹੈ, ਜਿਸ ਮਕਸਦ ਵਾਸਤੇ ਮਿਲੀ ਹੈ ਉਹ ਮਕਸਦ ਹੱਲ ਕਰਦੇ ਹੈ। ਉਹ ਸੇਵਾ ਤੇ ਭਗਤ ਕਮਾਈ, ਗੁਰੂ ਦੇ ਸੇਵਾ ਭਗਤੀ ਦੀ ਕਮਾਈ ਕੀਤੀ ਹੈ, ਜਿਹਦੇ ਵਾਸਤੇ ਜਿਵੇਂ ਮਾਨਸ ਤਨ ਮਿਲਿਆ ਹੈ। ਗੁਰੂ ਸੇਵਾ ਤੇ ਭਗਤ ਕਮਾਈ ਕਹਿੰਦੇ ਮਾਨਸ ਦੇਹੀ ਪਾਈ, ਕਿਹੜੀ ਮਨੁੱਖਾ ਦੇਹੀ, ਇਸ ਦੇਹੀ ਕੋ ਸਿਵਰਾ ਦੇਵ, ਜਿਸਨੂੰ ਦੇਵ ਤੇ ਵੀ ਤਰਸਦੇ ਨੇ। ਇਸ ਦੇਹੀ ਕੋ ਸਿਵਰਾ ਦੇਵ ਸੋ ਦੇਹੀ ਪਦ ਹੰਕੀ ਸੇਵ, ਜਿਹੜੀ ਤੈਨੂੰ ਕੱਲ ਇੱਕ ਵਾਰੀ ਮਿਲੀ ਹੈ ਭਈ ਪ੍ਰਾਪਤ ਮਾਨਵ ਦੇਵਰੀਆ, ਗੋਬਿੰਦ ਮਿਲਣ ਕੀ ਇਹ ਦੇਵੀ ਬਈਆ। ਅਗਰ ਕਾਸ਼ ਤੇਰਾ ਕਿਤੇ ਨਾ ਕਾਮ ਨਿਰਸਾਦ ਸੰਗਤ ਭਜੇ ਕੇਵਲ ਨਾਮ, ਪੁੱਛ ਆਪਣੇ ਆਪ ਨੂੰ ਵੀ ਸਰੀਰ ਦੇ ਸੰਬੰਧ ਕਰਕੇ ਤਾਂ ਸੰਸਾਰ ਦੇ ਕਮਾਇਆ ਕੀ ਹੈ, ਕਰਮ ਕਿਹੜੇ ਕੀਤੇ ਨੇ। ਇਹ ਸਰੀਰਾ ਮੇਰਿਆ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਅੱਗੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ।

ਜੇ ਤੇਰਾ ਸ਼ੁਮਾਰ ਜੇ ਤਿੰਨਾਂ ਵਿੱਚੋਂ ਕਿਸੇ ਵਿੱਚ ਵੀ ਨਹੀਂ ਨਾ ਸਮੇਂ ਵਿੱਚੋਂ ਦਸਵੰਧ ਕੱਢਣ ਵਾਲਿਆਂ ਵਿੱਚ ਹੈ, ਨਾ ਇਕੱਠੇ ਪੈਰ ਸਵਰਨ ਕਰਨ ਵਾਲਿਆਂ ਵਿੱਚ ਹੈ, ਔਰ ਨਾ ਆਪਣਾ ਆਪਾ ਸੁਧਾਰਨ ਵਾਲਿਆਂ ਵਿੱਚ ਹੈ। ਫਿਰ ਪੁੱਛ ਆਪਣੇ ਆਪ ਨੂੰ, ਜਿਨ ਹਰ ਤੇਰਾ ਰਚਨ ਰਚਿਆ, ਸਾਧਨਾ ਕਰ ਆਪਣੇ ਅੰਦਰ, ਜਿਸ ਪਰਮੇਸ਼ਰ ਦੇ ਅਕਾਲ ਪੁਰਖ ਹੋਇਆ ਜੁਰ ਨੇ ਤੇਰੇ ਸਰੀਰ ਦੀ ਇਤਨੀ ਸੁੰਦਰ ਬਣਾਵਟ ਬਣਾਈ ਹੈ, ਬਿੰਦ ਤੇਰੇ ਜਿਨ ਪਿੰਡ ਕੀਆ ਅਗਨ ਕੁੰਡ ਰਖਾਇਆ, ਦਸ ਮਾਸ ਮਾਤਾ ਉਧ ਰੱਖਿਆ ਬਹੁਤ ਲਾਗੀ ਮਾਇਆ, ਜਿਸ ਅਕਾਲ ਪੁਰਖ ਹੋਇਆ ਜੁਰ ਨੇ ਤੇਰੇ ਸਰੀਰ ਦੀ ਬਣਾਵਟ ਬਣਾਈ ਹੈ, ਤੈਨੂੰ ਸਰਜਿਆ ਹੈ, ਤੈਨੂੰ ਉਸਨੂੰ ਆਪਣੇ ਹਿਰਦੇ ਚ ਥਾਂ ਹੀ ਨਹੀਂ ਦਿੱਤੀ। ਜਿਹੜਾ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਸਰ ਸੰਗਤ ਇਹ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਨਾ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ, ਗੁਰੂ ਦੀ ਕਿਰਪਾ ਦੇ ਪੂਰਵਲੇ ਸੰਸਕਾਰ ਜਦੋਂ ਉਹਦੇ ਹੁੰਦੇ ਨੇ, ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸ ਪੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੁਆਰਾ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹਿਰਦੇ ਅੰਦਰ ਵਸਦਾ ਹੈ, ਹੁਣ ਵਸਦਾ ਤੇ ਸਾਰੇ ਹਿਰਦੇ ਅੰਦਰ ਹੀ ਹੈ, ਭਾਵੇਂ ਆਪਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਭਾਵੇਂ ਨਾ, ਸਭ ਨੇ ਜੋਤ ਜੋਤ ਹੈ ਸੋਏ ਸਭ ਸਮਾਣੀ ਜੋ ਜਿਉਂ ਘਟਾਓ ਚੰਦਰਮਾ, ਹੈ ਤੇ ਸਾਰੇ ਹਿਰਦੇ ਅੰਦਰ ਘੱਟ ਘੱਟ ਮੈਂ ਹਰਜੂ ਵਸਾ ਹੈ, ਸਾਰੇ ਘੱਟ ਸਾਰੇ ਹਿਰਦੇ ਅੰਦਰ ਉਸਦਾ ਵਾਸਤਾ ਹੈ, ਪਰਮੇਸ਼ਰ ਦੇ ਪਿਆਰੇ ਪੁਕਾਰ ਪੁਕਾਰ ਕੇ ਕਹਿ ਰਹੇ ਨੇ, ਕਿਉਂਕਿ ਉਹਨਾਂ ਨੇ ਇਸ ਗੱਲ ਦਾ ਅਹਿਸਾਸ ਹੈ, ਘੱਟ ਘੱਟ ਮੈਂ ਹਰਜੂ ਵਸਾ ਹੈ, ਸੰਤਨ ਕਹਿਓ ਪੁਕਾਰ, ਸਭ ਮੈਂ ਜੋ ਜੋਤ ਹੈ ਸੋਏ ਹਿਰਦਾ ਚਾਨਣ, ਸਭ ਮੈਂ ਚਾਨਣ ਹੋ ਐਸੇ ਸਾਰੇ ਹਿਰਦੇ ਅੰਦਰ, ਪਰ ਸਾਖਿਆਤ ਕਿਵੇਂ ਹੁੰਦਾ ਹੈ, ਉਹ ਜੋਤ ਪ੍ਰਗਟ ਕਿਵੇਂ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਣ ਕਰ ਰਹੇ ਵੀ ਗੁਰੂ ਦੀ ਕਿਰਪਾ ਗੁਰੂ ਦੀ ਸਿੱਖਿਆ ਦੁਆਰਾ ਗੁਰਸਾਖੀ ਜੋਤ ਪ੍ਰਗਟ ਹੋਏ, ਗੁਰਪ੍ਰਸਾਦੀ ਹਰ ਮਨ ਵਸਿਆ, ਗੁਰੂ ਦੀ ਕਿਰਪਾ ਦੁਆਰਾ ਹਿਰਦੇ ਅੰਦਰ ਵਸ ਜਾਂਦਾ ਹੈ, ਵਸਦਾ ਤੇ ਹੈ ਪਰ ਸਾਖਿਆਤ ਹੁੰਦਾ ਹੈ, ਪ੍ਰਤੱਖ ਹੋ ਜਾਂਦਾ ਹੈ, ਅਜੇ ਪੂਰਵਲੇ ਪੁੰਨ ਕਰਮਾਂ ਦਾ ਫਲ ਹੋਇਆ ਕਰਦਾ ਹੈ। ਗੁਰਪ੍ਰਸਾਦੀ ਹਰ ਮਨ ਦੱਸਿਆ ਪੂਰਵ ਦੇਖਿਆ ਪਾਇਆ ਕਹਿ ਨਾਨਕ, ਇਹੋ ਸਰੀਰ ਪ੍ਰਵਾਨ ਹੋਆ, ਸਾਧਕਾਂ ਤੇ ਸਰੀਰ ਪ੍ਰਵਾਨ ਨਹੀਂ ਹੋ ਜਾਂਦਾ ਹੈ ਕਦੋਂ, ਜਾਂ ਦਿਲਾਂ ਦਾ ਜਿਹੜੇ ਸਤਿਗੁਰ ਸਿਵ ਚਿੱਤ ਲਾਇਆ, ਦੂਸਰੇ ਪਾਸੇ ਜਿਹਨਾਂ ਨੇ ਨਹੀਂ ਜੋੜਿਆ ਆਪਣੀ ਚਿੱਤ ਵਿਅਕਤੀ ਨੂੰ ਅਕਾਲ ਪੁਰਖ ਵਾਹਿਗੁਰੂ ਉਹਦੇ ਚਰਨਾਂ ਨਾਲ, ਉਹਨਾਂ ਦਾ ਸਰੀਰ ਵੀ ਪ੍ਰਵਾਨ ਨਹੀਂ ਕਹਿ, ਉਹਨਾਂ ਦਾ ਸੰਸਾਰ ਤੇ ਆਉਣਾ ਵੀ ਸੱਚਦਾ ਹੈ, ਸਤਿਗੁਰੂ ਜੀ ਦੇ ਪ੍ਰਮਾਣ ਕਰ ਰਹੇ ਹਨ, ਆਵਨ ਆਏ ਸ੍ਰੇਸ਼ਟ ਮੈਂ ਬਿਨ ਬੂਝੇ, ਬਸ ਢੋਰ ਨਾਨਕ ਗੁਰਮੁਖ ਸੋ ਬੁਝੈ ਜਾ ਕੇ ਭਾਵ ਮਥੋਰ। ਵੈਰਾਗ ਦੀ ਮੂਰਤ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਪ੍ਰਮਾਣ ਕਰ ਰਹੇ ਹਨ, ਤੇਗ ਭਗਤ ਭਗਵਾਨ ਦੇ ਪ੍ਰਾਣੀ ਕਹਿਣਾ ਹੈ ਮਨ ਜੈਸੇ ਸੁਕਰ ਸਵਾਨ ਨਾਨਕ ਮਾਨੋ ਤਾਹੇ ਤਨ, ਸੁਕਰ ਸੂਰ ਨੂੰ ਕਿਹਾ ਜਾਂਦਾ, ਸਵਾਨ ਕੁੱਤੇ ਨੂੰ ਕਿਹਾ ਜਾਂਦਾ, ਜਿਹਨਾਂ ਹਿਰਦੇ ਅੰਦਰ ਪਰਮੇਸ਼ਰ ਦੇ ਅਕਾਲ ਪੁਰਖ ਹੋਇਆ ਉਹਦੀ ਯਾਦ ਹੀ ਨਹੀਂ ਬਸੀ, ਜਿਹਨਾਂ ਨੇ ਆਪਣੇ ਹਿਰਦੇ ਅੰਦਰ ਪਰਮੇਸ਼ਰ ਨੂੰ ਅਕਾਲ ਪੁਰਖ ਹੋਇਆ ਨੂੰ ਤਾਂ ਹੀ ਨਹੀਂ ਦਿੱਤੀ, ਤੇ ਉਹਨਾਂ ਦੀ ਬਾਤ ਸਤਿਗੁਰੂ ਜੀ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਪ੍ਰਮਾਨ ਕਰਦੇ ਨੇ। ਪਰ ਦੂਸਰੇ ਪਾਸੇ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਪਰ ਸਾਧਕਾਂ ਤੇ ਅਸੀਂ ਵਿਚਾਰਾਂ ਆਪਾਂ ਨੂੰ ਵੱਡੇ ਵੱਡੇ ਦੁਨੀਆਦਾਰਾਂ ਦੇ ਪਾਸ ਚਲੇ ਜਾਓ ਤੋਂ ਨਹੀਂ ਮਿਲਣੀਆਂ, ਰਾਜੇ ਮਹਾਰਾਜੇ ਚੱਕਰਵਰਤੀ ਬਾਦਸ਼ਾਹਾਂ ਦੇ ਪਾਸ ਚਲੇ ਜਾਓ, ਉੱਥੇ ਵੀ ਉਹਦੀ ਵਿਚਾਰ ਕਰਨ ਵਾਸਤੇ ਨਹੀਂ ਮਿਲੇਗੀ। ਇਹ ਵਿਚਾਰ ਤੇ ਕੇਵਲ ਗੁਰੂ ਦਰਬਾਰ ਸਾਧ ਸੰਗਤ ਵਿੱਚ ਆ ਕੇ ਹੀ ਕੀਤੀ ਜਾ ਸਕਦੀ ਹੈ। ਇਸ ਕਰਕੇ ਜਿਹਨਾਂ ਦੇ ਅਤਿਅੰਤ ਵੱਡੇ ਭਾਰ ਹੁੰਦੇ ਹਨ ਉਹ ਆਪਣੇ ਸਮੇਂ ਵਿੱਚੋਂ ਸਮਾਂ ਰਿਜ਼ਰਵ ਕਰ ਲੈਂਦੇ ਨੇ, ਸਮੇਂ ਵਿੱਚੋਂ ਸਮਾਂ ਕੱਢ ਲੈਂਦੇ ਹਨ
ਗੁਰੂ ਦਰਬਾਰ ਸਾਧ ਸੰਗਤ ਦੀਆਂ ਹਾਜ਼ਰੀਆਂ ਭਰਨ ਵਾਸਤੇ ਉਹ ਉੱਥੇ ਆ ਗੁਰੂ ਦਰਬਾਰ ਚ ਆ ਕੇ ਵਪਾਰ ਕਰਦੇ ਨੇ ਸ਼ੁਭ ਗੁਣਾਂ ਦਾ, ਉਹ ਵਪਾਰ ਕਰਦੇ ਨੇ ਧਰਮ ਦਾ, ਇੱਥੇ ਆ ਕੇ ਮਨ ਦੀ ਮਤ ਛੱਡ ਦਿੰਦੇ ਨੇ ਔਰ ਗੁਰੂ ਦੀ ਮਤ ਧਾਰਨ ਕਰ ਦਿੰਦੇ ਨੇ। ਨਮਸਕਾਰ ਕਰਨੀ ਇਹ ਕੋਈ ਫਾਰਮੈਲਿਟੀ ਨਹੀਂ, ਨਮਸਕਾਰ ਕਰਨ ਦਾ ਮਤਲਬ ਇਹ ਹੁੰਦਾ ਹੈ ਗਰੀਬ ਨਿਵਾਜ ਮੈਂ ਆਪਣਾ ਸਿਰ ਤੇਰੇ ਵਾਦੇ ਕਰ ਦਿੱਤਾ ਹੈ, ਆਪਣੀ ਅਕਲ ਤੇਰੇ ਚਰਨਾਂ ਛੱਡ ਦਿੱਤੀ ਹੈ, ਹੁਣ ਜੋ ਤੂੰ ਬਖਸ਼ੇਗਾ ਉਹ ਧਾਰਨ ਕਰਾਂਗਾ। ਨਮਸਕਾਰ ਕਰਨ ਗੁਰੂ ਨਿੰਦਿਆ ਕਰਮਾਂ ਨੂੰ ਤਿਆਗਣ ਵਾਸਤੇ, ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਮੋਹ ਤਿਆਗਣ, ਇਹਨਾਂ ਵਿਕਾਰਾਂ ਨੂੰ ਤਿਆਗਣ ਵਾਸਤੇ ਹੁਕਮ ਕਰਦਾ। ਜਦੋਂ ਇਹ ਵਿਕਾਰ ਛੱਡ ਦਿੱਤੇ ਹਿਰਦੇ ਵਿੱਚੋਂ ਕੱਢ ਦਿੱਤੇ, ਫਿਰ ਹਿਰਦੇ ਦਾ ਕੀ ਵਸ ਜਾਏਗਾ, ਵਸ ਨੂੰ ਅੰਦਰ ਵਸ ਸਮਾਵੇ ਦੂਜੀ ਹੋਵੇ ਪਾਸ, ਕਿਤੇ ਬਰਤਨ ਦੇ ਕੋਈ ਹੋਰ ਚੀਜ਼ ਪਾਉਣੀ ਹੋਵੇ ਜੋ ਕੁਝ ਪਹਿਲਾਂ ਪਿਆ ਬਾਹਰ ਕੱਢਣਾ ਪਏਗਾ। ਸਾਰੇ ਤੱਕ ਹਿਰਦੇ ਨੂੰ ਵੀ ਬਰਤਨ ਦੇ ਵਿੱਚ ਜਾ ਕੇ ਵਿਕਾਰ ਰਹਿਣਗੇ, ਉਮੈ ਰਹੇਗੀ ਜਾਂ ਪਰਮੇਸ਼ਵਰ ਦਾ ਨਾਮ ਰਹੇਗਾ। ਅਗਰ ਮਹਾਨ ਔਰ ਨਾਮ ਦੋਵੇਂ ਗੱਲਾਂ ਇਕੱਠੀਆਂ ਨਹੀਂ ਰਹਿ ਸਕਦੀਆਂ, ਜੇ ਭਾਗ ਕੱਢ ਜਾਵੇ ਫਿਰ ਦਿੰਦਰ ਨਾਮ ਵਸ ਜਾਏਗਾ, ਅਜੇ ਅਭਿਮਾਨ ਵਿੱਚ ਪਿਆ ਰਹੇਗਾ ਫਿਰ ਨਾਮ ਵਸ ਥਾਂ ਨਹੀਂ ਬਚੇਗੀ। ਹੋ ਮੈਂ ਨਾਵੈ ਦਾ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਈ। ਉਹ ਸਾਧ ਸੰਗ ਜਿਹਨਾਂ ਦੇ ਅਤਿਅੰਤ ਵੱਡੇ ਭਾਗ ਹੁੰਦੇ ਨੇ, ਉਹ ਸਾਧ ਸੰਗ ਗੁਰੂ ਦਰਬਾਰ ਚ ਆ ਕੇ ਗੁਰੂ ਨਾਲ ਇਹ ਸੌਦਾ ਕਰਦੇ ਨੇ, ਆਪਣਾ ਅਭਿਮਾਨ ਛੱਡ ਦਿੰਦੇ ਹਨ ਔਰ ਗੁਰੂ ਦੇ ਪਾਸੋਂ ਨਾਮ ਲੈ ਜਾਂਦੇ। ਉਹ ਸਤਿਗੁਰੂ ਦੀ ਬਖਸ਼ਿਸ਼ ਕਰਨ ਤੋਂ ਆਪਣੇ ਵੀ ਇਹ ਡੀਲ ਗੁਰੂ ਦੇ ਦਰ ਤੇ ਪ੍ਰਵਾਨ ਕਰ ਜਾਵੇ, ਆਪਾਂ ਵੀ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ, ਆਪਣਾ ਅਭਿਮਾਨ ਨੂੰ ਛੱਡ ਦੇਈਏ, ਨਾਮ ਹਿਰਦੇ ਦਾ ਧਾਰਨ ਕਰ ਲਈਏ, ਫਿਰ ਆਪਾਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਣਾ ਲੋਕ ਪ੍ਰਭੋ ਸਤਿਗੁਰ ਕਰ ਲਵਾਂਗੇ। ਆਪ ਸਾਧ ਸੰਗਤ ਨੂੰ ਸਭ ਗੁਰੂ ਕੁਮਾਰੀ ਭਾਈ ਰੋਜ਼ਵਾਨ ਸ੍ਰੀ ਨਾਮ ਸਾਹਿਬ ਔਰ ਗੁਰੂ ਸੂਤਰ ਦਾ ਗਾਇਨ ਕਰੋ, ਫਿਰ ਅਰਦਾਸ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਨਵਾਂ ਸਰਵਣ ਕਰਨਾ। ਪਿਛਲੇ ਕਈ ਰੋਜ਼ ਤੋਂ ਆਪਾਂ ਜੋ ਪਰਮ ਪੂਜਨੀਕ ਵੱਡੇ ਸੰਤ ਜੀ ਮਹਾਰਾਜ ਧਨਪੰਥ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਗੁਰਬਾਣੀ ਦੀਆਂ ਅਸਥੀਆਂ ਧਾਰਨਾ ਵਾਲੇ ਕੀਰਤ ਦੀ ਪਰੰਪਰਾ ਪ੍ਰਚਲਿਤ ਕੀਤੀ। 50 ਸਾਲ ਉਹਨਾਂ ਮਹਾਂਪੁਰਖਾਂ ਨੇ ਗੁਰਬਾਣੀ ਦਾ ਕੀਰਤਨ ਕੀਤਾ, ਸੰਸਾਰ ਦੇ ਕੋਨੇ ਕੋਨੇ ਤੋਂ ਉੱਚਰ ਕੇ ਕੀਰਤਨ ਨੂੰ ਭਗਤੇ ਜਾਣ ਕੇ, ਸੌਦੇਬਾਜ਼ੀ ਵਾਸਤੇ ਨਹੀਂ, ਨਾ ਆਪਣੀ ਵਡਿਆਈ ਆਪਣੀ ਪੂਜਾ ਪ੍ਰਤਿਸ਼ਠਾ ਵਾਸਤੇ। ਕੀਰਤਨ ਨੂੰ ਕੀ ਜਾਣਿਆ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਲ ਰੱਖਿਆ, ਕੀਰਤਨ ਰੂਹ ਦੀ ਖੁਰਾਕ ਸਮਝਿਆ, ਭੋਜਨ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿ ਨਾਨਕ ਜਿਤ ਸਤਿਗੁਰ ਪੂਰਾ ਅਖੰਡ ਕੀਰਤਨ ਤਿੰਨ ਭੋਜਨ ਪੂਰਾ। ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਕੀਰਤਨ ਕਰਦੇ ਰਹੇ, ਹਾਲਾਂਕਿ ਆਖਰੀ ਸਾਧਾਂ ਦੇ ਉਹਨਾਂ ਦੀ ਸਿਹਤ ਇੰਨੀ ਅਲਾਓ ਨਹੀਂ ਸੀ ਕਰਦੀ। ਕਈ ਵਾਰ ਡਾਕਟਰਾਂ ਨੇ ਬੇਨਤੀ ਵੀ ਕਰਨੀ, ਮਹਾਰਾਜ ਤੁਸੀਂ ਤਾਂ ਵੈਸੇ ਹੀ ਸੰਗਤਾਂ ਨੂੰ ਦਰਸ਼ਨ ਦੇ ਦਿਆ ਕਰੋ, ਤੁਹਾਡੇ ਦਰਸ਼ਨ ਵੀ ਦੁਰਲਭ ਨੇ, ਸਾਧ ਕਰ ਸੰਗ ਨਹੀਂ ਝੁਕਾਲ, ਦਰਸ਼ਨ ਭੇਦਤ ਹੋਤ ਨਿਹਾਲ। ਕੀਰਤਨ ਬਹੁਤ ਕਰਦੇ ਆ, ਦਰਦ ਬੰਦ ਮਾ ਡੇਢ ਘੰਟਾ ਲਗਾਤਾਰ ਬੈਠ ਕੇ ਕੀਰਤਨ ਕਰਨਾ ਇਹ ਤੁਹਾਡੀ ਸਿਹਤ ਵਾਸਤੇ ਠੀਕ ਨਹੀਂ। ਪਰ ਸੰਤ ਜੀ ਮਹਾਰਾਜ ਹਮੇਸ਼ਾ ਇਹੋ ਹੀ ਉੱਤਰ ਦਿੰਦੇ, ਇਹ ਤੇ ਸਾਡੀ ਰੂਹ ਦੀ ਖੁਰਾਕ ਹੈ, ਤੁਹਾਨੂੰ ਭੋਜਨ ਵੇਲੇ ਤੁਹਾਡਾ ਜੀਵਨ ਹੈ, ਭੋਜਨ ਨਾ ਮਿਲੇ ਦੱਸੋ ਜੀਵਨ ਰਹਿ ਸਕਦਾ। ਤੇ ਕੀਰਤਨ ਸਾਡੀ ਖੁਰਾਕ, ਸਾਡੀ ਰੂਹ ਦਾ ਭੋਜਨ ਹੈ, ਅਸੀਂ ਵੀ ਸਾਡਾ ਜੀਵਨ ਕੀਰਤਨ ਦੇ ਆਸਰੇ ਹੀ ਹੈ। ਸਾਡੇ ਮਹਾਂਪੁਰਖਾਂ ਨੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਨੂੰ ਸਾਹਿਬ ਵਾਲਿਆਂ ਨੇ ਜਿਹੜੀ ਕੀਰਤਨ ਦੀ ਸੇਵਾ ਲਾਈ ਹੈ, ਅਸੀਂ ਇਹ ਸੇਵਾ ਨੂੰ ਅਨੰਤ ਪ੍ਰਯੰਤ ਨਿਭਾਉਣਾ ਹੈ। ਸਾਰੇ ਸੰਗਤ ਸਚਮੁੱਚ ਹੀ ਉਹਨਾਂ ਨੇ ਇਹ ਸੇਵਾ ਅੰਤ ਪ੍ਰਯੰਤ ਨਿਭਾ ਦਿੱਤੀ। ਸੇਵਕ ਕੀ ਓੜਕ ਨਿਰਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਦੇ ਰੱਖਿਓ ਜੀ। ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਕੀਰਤਨ ਕਰਦੇ ਰਹੇ,
25 ਤਾਰੀਖ ਦੀ 25 ਅਗਸਤ 1977 ਸਾਲ ਆਪਣੇ ਰੋਜ਼ ਦੇ ਨਿਯਮ ਅਨੁਸਾਰ ਗੁਰਬਾਣੀ ਦਾ ਕੀਰਤਨ ਕੀਤਾ ਔਰ 26 ਅਗਸਤ ਦੇ ਅੰਮ੍ਰਿਤ ਵੇਲੇ ਆਪਣੀ ਮੌਤ ਦੇ ਨਾਲ ਆਪਣੇ ਨਿਜ ਧਾਮ ਚਲੇ ਗਏ। ਜ਼ਿੰਦਗੀ ਦੀ ਆਖਰੀ ਸਵਾਸਾਂ ਤੱਕ ਉਹਨਾਂ ਨੇ ਕੀਰਤਨ ਦੁਆਰਾ ਸਿੱਖ ਜਗਤ ਦੀ ਸੇਵਾ ਕੀਤੀ। ਉਹ ਪਰੰਪਰਾ ਉਹ ਰਵਾਇਤ ਜਿਸ ਦੁਆਰਾ ਮਹਾਂਪੁਰਖਾਂ ਨੇ ਵਿਖਾਏ ਪ੍ਰਾਣੀਆਂ ਨੂੰ ਪ੍ਰੇਮ ਕੇ ਗੁਰੂ ਚਰਨਾਂ ਦੇ ਨਾਲ ਜੋੜ ਦਿੱਤਾ। ਉਹ ਸਾਰੇ ਸੰਗਤ ਆਪਣੇ ਵੱਲੋਂ ਤੇ ਬਹੁਤ ਕੁਝ ਕਿਹਾ ਜਾ ਸਕਦਾ ਹੈ। ਕਈ ਵਾਰ ਇਹੋ ਜਿਹੇ ਅੰਕੜੇ ਸੰਗਤਾਂ ਦੇ ਸਾਹਮਣੇ ਦੱਸੇ ਜਾਂਦੇ ਨੇ ਜਿਹਨਾਂ ਦਾ ਸੱਚਾਈ ਦੇ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀਂ ਹੁੰਦਾ। ਕੋਈ ਕਹਿ ਦਿੰਦਾ ਮੈਂ 40 ਲੱਖ ਨੂੰ ਅਮਰ ਚੁਕਾ ਦਿੱਤਾ, ਕੋਈ ਕਹਿੰਦਾ ਮੈਂ 1 ਲੱਖ ਨੂੰ ਅਮਰ ਚੁਕਾ ਦਿੱਤਾ। ਵੀ ਅੰਮ੍ਰਿਤਧਾਰੀ ਦੱਸੋ, ਪੰਜਾਬ ਦੇ ਪਿੰਡਾਂ ਵਿੱਚ ਆ ਕੇ ਦੇਖ ਲਓ, ਤੁਹਾਨੂੰ ਸਾਬਤ ਸੂਰਤ ਸੱਜਣ ਬਹੁਤ ਥੋੜੇ ਮਿਲਣਗੇ। ਬਸ ਉਹਨਾਂ ਦੇ ਰਿਸ਼ਤੇ ਜਾਂ ਉਹਨਾਂ ਦੀ ਸਟੇਟਮੈਂਟ ਪੜ੍ਹ ਲਓ, ਫਿਰ ਸਮੁੱਚੇ ਪੰਜਾਬ ਦੇ ਵਿੱਚ ਬਲਕਿ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਬੇਅਮਰਤੀਆਂ ਮਿਲਣਾ ਹੀ ਨਹੀਂ ਚਾਹੀਦਾ। ਜੇ ਉਹਨਾਂ ਦੀਆਂ ਗੱਲਾਂ ਉੱਪਰ ਇਤਬਾਰ ਕੀਤਾ ਜਾਵੇ, ਉਹ ਸਾਰਕੰਗ ਦੀ ਹਕੀਕਤ ਇਹ ਹੈ, ਜਦੋਂ ਸੰਤ ਜੀ ਮਹਾਰਾਜ ਨੇ ਇੱਥੇ ਤੁਹਾਡੇ ਨਜ਼ਦੀਕ ਵੀ ਵੂਲਵਰਹੈਂਪਟਨ ਸ਼ਹਿਰ ਹੈ, ਜਿੱਥੋਂ ਤਕਰੀਬਨ 35 ਸਾਲ ਪਹਿਲਾਂ ਆਪਣੇ ਸਰੀਰ ਦਾ ਪ੍ਰਤਿਆਗ ਕੀਤਾ, ਉਹਨਾਂ ਦੇ ਸੱਚਖੰਡ ਜਾਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਗਠਿਤ ਛਪਿਆ, ਉਹ ਅਜੇ ਵੀ ਉਹਨਾਂ ਦੇ ਰਿਕਾਰਡ ਦੇ ਉੱਤੇ ਗੱਲ ਮੌਜੂਦ ਹੈ। ਉਹਦੇ ਵਿੱਚ ਇਹ ਗੱਲ ਤਸਲੀਮ ਨਹੀਂ ਕੀਤੀ ਗਈ, ਇਸ ਗੱਲ ਨੂੰ ਪ੍ਰਵਾਨ ਕੀਤਾ ਗਿਆ, ਇਹ ਗੱਲ ਐਡਮਿਟ ਕੀਤੀ ਗਈ। ਉਹਨਾਂ ਮਹਾਂਪੁਰਖਾਂ ਨੇ ਸੰਗਤਾਂ ਵਿੱਚ ਗੁਰਮਤ ਦਾ ਪ੍ਰਚਾਰ ਕਰਕੇ 6 ਲੱਖ ਦੀ ਗਿਣਤੀ ਦੇ ਵਿੱਚ ਗੁਰਮੁਖ ਮਾਈ ਭਾਈ ਉਹਨਾਂ ਪਾਸੋਂ ਪ੍ਰੇਰਨਾ ਲੈ ਕੇ ਗੁਰੂ ਕੇ ਚਰਨ ਦੇ ਚੜੇ। ਉਸ ਸਾਧਕ ਨੂੰ ਜਿਹੜੀਆਂ ਸਿੱਧ ਜਗਤ ਦੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਜਿਹੜਾ ਕਾਰਜ ਨਹੀਂ ਕਰ ਸਕੀਆਂ, ਉਹ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਮਹਾਂਪੁਰਖਾਂ ਨੇ ਆਪ ਸੰਗਤਾਂ ਪਾਸੋਂ ਅਕਾਲਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਸੇਵਾ ਨਿਭਾਈ। ਉਹਨਾਂ ਮਹਾਂਪੁਰਖਾਂ ਦੀ ਚਲਾਈ ਰਵਾਇਤ ਅਨੁਸਾਰ ਆਪਾਂ ਪਿਛਲੇ ਕਈ ਦਿਨਾਂ ਤੋਂ ਗੁਰਬਾਣੀ ਦੇ ਕੀਰਤਨ ਔਰ ਗੁਰੂਆਂ ਦੀਆਂ ਵਿਚਾਰਾਂ ਦੁਆਰਾ ਆਪਣਾ ਸਮਾਂ ਸਦਕਾ ਕਰ ਰਹੇ ਹਾਂ। ਕੱਲ੍ਹ ਤੁਹਾਡਾ ਇਸ ਗੁਰਦੁਆਰਾ ਸਾਹਿਬ ਦਾ ਆਖਰੀ ਦੀਵਾਨ ਲੁਕਾਇਆ, ਉਹ ਕੱਲ੍ਹ ਵੀ ਆਪਣੇ ਵਰਤ ਸਿਰ ਪਹੁੰਚ ਕੇ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਨੀਆਂ, ਗੁਰੂ ਨਾਨਕ ਦੇ ਤਰਫ ਬਾਗ ਉਠਾਉਣਾ ਸ਼ਬਦ ਵਿੱਚ ਬੋਲ ਕੇ ਜਿਹੜੇ ਗੁਰੂ ਮਾਈ ਭਾਈ ਦਾ ਸਮਰਪਿਤ ਨਹੀਂ ਕਰ ਸਕੇ, ਉਹ ਗੁਰੂ ਸੋਤਰ ਪੜ੍ਹ ਕੇ ਸ੍ਰੀ ਨਾਮ ਸਾਹਿਬ ਦਾ ਗਾਇਨ ਕਰਕੇ ਅਸੀਂ ਦੱਸਣਾ ਸਤਿਗੁਰੂ ਰਾਮ ਕਲੀ ਮਰਦਾ ਤੀਜਾ ਸਤਿਗੁਰ ਪ੍ਰਸਾਦ।

Thank you.

0: ਸਾਧਨਾਂ ਦਿੱਤੀਆਂ ਹਾਜ਼ਰੀ ਪ੍ਰਵਾਨ ਕਰਨੇ ਉਹਨਾਂ ਦੀ ਕਮਾ ਬਖਸ਼ਣੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions, please call 250-392-3874.

ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ

ਸਤਿਗੁਰੂ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਨ ਦਿਨ ਮੀਤ ਖੋਲ ਕਪਟ ਗੁਰਮੀਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਦੇ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖਸਾਹੀ ਮਾਇਆ ਮੋਹ ਪਰਮ ਪੈ ਪੂਲੇ ਸੁਤ ਦਾ ਰਾਸੋ ਪ੍ਰੀਤ ਲਗਾਈ ਕੁਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਪਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਭ ਤਖ ਸੰਬੰਧੀ ਨੂਰ ਅਰਸੋਂ ਕੁਰਸੋਂ ਚਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾ

ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਪਾਈ ਦੁਬਦਾ ਮਾਰੂ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਈ ਗੁਰਪ੍ਰਸਾਦ ਵਸੈ ਮਨ ਆਈ ਸਭ ਮਹਿ ਵਸੈ ਹੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਸਭ ਮਹਿ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿ ਸਹਿਣ ਪਾਲਾ ਖੋਵੈ ਤਾਂ ਇੱਕ ਨਾ ਚੱਲੈ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖੁੰ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰ ਹਦੂਰ ਕਥਨਾ ਕਥੀ ਨਾਵੈ ਟੋਟ ਕਥ ਕਥ ਕਥੀ ਗੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਹ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸਤਾ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਈ ਭਾਖਿਆ ਭਾਉ ਅਪਾਰ ਆਖਹੇ ਮੰਗਹਿ ਦੇਹ ਦੇਹ ਦਾਟ ਕਰੇ ਦਾ ਤਾਰ ਫਿਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਜਿਆਰ ਥਾਪਿਆ ਨਾ ਜਾਈ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਠੋ ਪਾਈ ਵੇਖਾ ਵਿਣ ਕਰਮਾ ਕਿਵੇਂ ਲੈ ਲਈ
ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਹਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਏ ਕਹਿ ਜਸ ਕੀਰਤ ਜਗ ਲਏ ਜੇ ਤੈ ਸੋ ਨਦਰ ਨਾ ਆਵਈ ਤਾਂ ਬਾਤ ਨਾ ਪੁੱਛਿਆ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਹੈ ਸਤਿਵੀਰ ਸੁਰਨਾਥ ਸੁਣਿਆ ਧਰਤ ਤਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਹੈ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾਨੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਯੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਸਤਸੰਤੋਖ ਗਿਆਨ ਸੁਣਿਆ ਅਠਠ ਗਾ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਹੈ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ

ਕਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਪਵਣ ਕੀ ਸੁਧ ਮੰਨੈ ਮੋਹ ਝੋਟਾ ਨਾ ਖਾਈ ਮੰਨੈ ਜਮ ਕੈ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਦ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਹੈ ਪਾਵੈ ਮੋਖ ਦੁਆਰ ਮੰਨੈ ਪਰਵਰ ਐਸਾ ਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰੁ ਕਰਤੇ ਕਹਿ ਕਰਨੈ ਨਾਹੀ ਸੁਮਾਰੁ

ਧਰਤੀ ਹੋਰ ਪਰੈ ਹੋਰ ਹੋਰ ਦਿਸਦੇ ਪਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣਸ ਵਾਲੇ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਦਿਸਦੇ ਹੋਏ ਲਖ ਦਰੀਆਓ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਹਨ ਲਿਵਲਾਇ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵਟ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪੱਖ ਖਾਹੀ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਖਾਣ ਜਿਨੇ ਲਿਖੇ ਤਿਸ ਸਿਰ ਨਾਹੀ ਜੇ ਫੁਰਮਾਏ ਤਿਵ ਤਾਏ ਜੇਤਾ ਕੀਤਾ ਤੇਤਾ ਨਾਉ ਬਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਾਂ ਵਿਚਾਰ ਵਾਰਿਆ ਨਾ ਜਾਵਾਂ ਇਕ ਵਾਰ ਜੋ ਤੁਦ ਭਾਵ

ਗਈ ਗਈ। ਜੇਵੜ ਪਾਵੈ ਤੇਵੜ ਹੋਈ, ਨਾਨਕ ਜਾਣੈ ਸੱਚ ਸੋਈ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਰਗਾਵਾ ਰੰਗਾਵਾ। ਸੋ ਦਾਰ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕਿਤੇ ਵਾਵਣ ਹਾਰੀ। ਕਿਤੇ ਰਾਗ ਪਰੀ ਸੰ ਕਹੀ ਅਨ, ਕਿਤੇ ਗਾਵਣ ਹਾਰੀ। ਗਾਵਹਿ ਤੁਨ ਪਾਉਣ ਪਾਣੀ ਬਸੰਤਰ, ਗਾਵਹਿ ਰਾਜਾ ਧਰਮ ਦੁਆਰੀ। ਗਾਵਹਿ ਜਿਤ ਗੁੰਦ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੀ। ਗਾਵਹਿ ਈਸ਼ਰ ਬ੍ਰਹਮਾ ਦੇਵੀ, ਸੋਨ ਸਦਾ ਸਵਾਰੀ। ਗਾਵਹਿ ਦਿੰਦਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵਹਿ ਸਦ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੀ। ਗਾਵਨ ਪੰਡਿਤ ਪੜ੍ਹਨ ਲਿਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵਹਿ ਮੋਹਣੀ ਅਮਨ ਮੋਹਨ, ਸੁਰਕਾ ਅਮਸ਼ ਪਾਇਆ ਲਈ। ਗਾਵਨ ਰਤਨ ਉਪਾਏ ਤੇਰੇ, ਅੱਠ ਤੀਰਥ ਨਾਲੇ। ਗਾਵਹਿ ਜੋਧ ਮਹਾਂਬਲ ਸੂਰਾ, ਗਾਵੈ ਕਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਤਾਰੇ। ਸਹੀ ਤੁਧਨੋਂ ਗਾਵਹਿ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ, ਸੇਮੈ ਚਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਇ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸ਼ਰਮ ਬਦ ਚੋਲੀ, ਧਿਆਨ ਕੀ ਕਰੈ ਬਿਭੂਤ। ਖਿੰਥਾ ਕਾਲ ਕੁਆਰੀ ਕਾਇਆ ਜੋਤ, ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮੰਜੀ ਤੈ ਜਗ ਜੀਤ। ਆਦੇਸ਼ ਤਿਸ ਆਦੇਸ਼, ਆਦ ਨੀਲ ਨਾਦ ਨਾਤ। ਜੁਗ ਜੁਗ ਇੱਕ ਹੋਵੇਸ, ਭੁਗਤ ਗਿਆਨ ਦਇਆ ਭੰਡਾਰਨ। ਗੜ ਗੜ ਵਾਜੈ ਨਾਦ, ਆਪਨਾਥ ਨਾਥੀ ਸਭ ਜਾਂ ਕੀ। ਰਿਧ ਸਿੱਧ ਅਵਰਾ ਸਾਧ, ਸੰਜੋਗ ਵਿਜੋਗ ਦੁਇ ਕਾਰ ਚਲਾਵੈ। ਲਿਖੇ ਆਵੈ ਭਾਗ, ਆਦੇਸ਼ ਤਿਸ ਆਦੇਸ਼, ਆਦ ਨੀਲ ਅਨਾਦ ਨਾਹਤ। ਜੁਗ ਜੁਗ ਇੱਕ ਹੋਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚਿੱਲੇ ਪ੍ਰਵਾਣ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਣ। ਜਿਵ ਤਿਸ ਪਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਣ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਹੀ ਵਿਡਾਣ। ਆਦੇਸ਼ ਤਿਸ ਆਦੇਸ਼, ਆਦ ਨੀਲ ਅਨਾਦ ਨਾਹਤ। ਜੁਗ ਜੁਗ ਇੱਕ ਹੋਵੇਸ, ਆਸਣ ਲੋਏ ਲੋਏ ਭੰਡਾਰ। ਜੋ ਕਿਸ ਪੈ ਸੋਏ ਕਾਵਾਰ, ਕਰ ਕਰ ਵੇਖੈ ਸਿਰਜਣਹਾਰ। ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤਿਸ ਆਦੇਸ਼, ਆਦ ਨੀਲ ਅਨਾਦ ਨਾਹਤ। ਜੁਗ ਜੁਗ ਇੱਕ ਹੋਵੇਸ, ਇੱਕ ਦੂਜੀ ਬਹੁ ਲੱਖ ਹੋਹੇ। ਲੱਖ ਹੋਵੇ ਲੱਖ ਵੀਸ, ਲੱਖ ਲਾਗੜਾ ਆਖੀ ਹੈ ਏਕ ਨਾਮ ਜਗਦੀਸ਼। ਇਹ ਤਰਾ ਪਦ ਪਬੜੀਆਂ, ਚੜੀਆਂ ਹੋਈ ਅਕੀਸ। ਸੁਣ ਗੱਲਾਂ ਆਕਾਸ ਕੀ, ਬੀਟਾ ਆਈ ਰੀਸ। ਨਾਨਕ ਨਦਰੀ ਪਾਈ ਹੈ, ਕੂੜੀ ਕੂੜੈ ਠੀਸ। ਆਖਣ ਜੋਰ ਚ ਪੈਣ ਹੈ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜਮਾਲ ਮਨ ਸੋਰ। ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ। ਜੇ ਸਤ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਜ ਨਾ ਕੋਏ। ਰਾਤੀ ਰੁਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਸਾਫ ਰੱਖੀ ਧਰਮਸਾਲ। ਤਿਸ ਵਿੱਚ ਜੀ ਜੋਤ ਕੇ ਰੰਗ, ਜਿਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿੱਥੇ ਸੋਨ ਪੰਚ ਪ੍ਰਵਾਣ, ਨਦਰੀ ਕਰਮ ਭਵੈ ਨਿਸ਼ਾਨ। ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਈ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਕਹੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਕੇਤੇ ਵਰਮ ਕਾੜ ਦਕੜੀ ਹੈ, ਰੂਪ ਰੰਗ ਕੇ ਵੇਸ਼। ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼। ਕੇਤੇ ਅੰਧ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼। ਕੇਤੇ ਸਿੱਧ ਬੁੱਧਨਾਥ ਕੇਤੇ, ਕੇਤੇ ਦੇਵੀ ਵੇਸ਼। ਕੇਤੇ ਦੇਵਦਾਨ ਮੁਨ ਕੇਤੇ, ਕੇਤੇ ਰਤਨ ਸੁਮੰਦ। ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਬਾਤ ਨਰਿੰਦ। ਖੇਤੀਆਂ ਸੁਰਤੀ ਸੇਵ ਕੇਤੇ, ਨਾਨਕ ਅੰਤ ਨੰਤ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਜਿੱਥੇ ਨਾਦ ਵਿਰੋਧ ਕੋਡ ਆਨੰਦ। ਸ਼ਰਮ ਖੰਡ ਕੀ ਬਾਣੀ ਰੂਪ, ਜਿੱਥੇ ਗਾੜਤ ਕੜੀਆਂ ਬਹੁਤ ਅਨੂਪ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੀ, ਜੇ ਕੋ ਕਹੇ ਪਿੱਛੇ ਪਛਤਾਈ। ਜਿੱਥੇ ਘੜੀਐ ਸੁਰਤ ਮਤ ਮਨ ਬੁੱਧ, ਜਿੱਥੇ ਘੜੀਐ ਸੁਰਸਦਾਂ ਕੀ ਸੁੱਧ। ਕਰਮਖੰਡ ਕੀ ਬਾਣੀ ਜੋਰ, ਜਿੱਥੇ ਹੋਰ ਨਾ ਕੋਈ ਹੋਰ।
ਤਿਥੈ ਜੋਧ ਮਹਾਬਲ ਸੂਰ ਜਨਮੈ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮੈਂ ਮਾ ਮਾਹੀ ਤਾਕ ਰੂਪ ਨਾ ਕਸਨੇ ਜਾਹੀ ਨਾ ਉਹ ਮਰੇ ਨ ਠੱਗ ਜਾਹੀ ਜਿਨ ਕੈ ਰਾਮ ਸੈ ਮਨ ਮਾਹੀ ਤਿਥੈ ਭਗਤੋ ਸੈ ਕੈ ਲੋ ਕਰੇ ਆਨੰਦ ਸਚੈ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵਿਖੇ ਨਦਰ ਨਿਹਾਲ ਤਿਥੈ ਖੰਡ ਮੰਡਲ ਬ੍ਰਭੰਡ ਜੇ ਕੋ ਵਸੈ ਅੰਤ ਨਾਂਤ ਤਿਥੈ ਲੋ ਲੋ ਆਕਾਰ ਜਿਉ ਜਿਉ ਹੁਕਮ ਦੇਵ ਦੇਵਕਾਰ ਵਿਖੈ ਵਿਖਸੈ ਕਰ ਵਿਚਾਰ ਨਾਨਕ ਕਥਨ ਕਰੜਾ ਸਾਰ

0: ਚੰਗਿਆਈਆਂ ਬੁਰਿਆਈਆਂ ਵਾਜਾ ਧਰਮਾਂ ਦੇ ਉਰ ਦੋੜੀ
1: ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ।

ਸਤਨਾਮ ਸ੍ਰੀ ਵਾਹਿਗੁਰੂ ਜੀ, ਜਾਪ ਸਾਹਿਬ ਏਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸਪੈ ਛੰਦ ਦਾ ਪ੍ਰਸਾਦ। ਚੱਕਰ ਚਿਹ ਨਰ ਬਰੰਜਾ ਤੇਰ ਪਾਤ ਨਹਿਨ ਦੇ ਰੂਪ ਰੰਗ ਅਰੇਖ ਬੇਖ ਗੋ ਕਹਿ ਨਾ ਸਕਤ ਕਹੇ ਅਚਲ ਮੂਰਤਨ ਪਉ ਪ੍ਰਕਾਸ਼ ਮਿਤ ਕਹਿ ਜੈ ਕੋਟ ਇੰਦਰ ਇੰਦਰਾਣ ਸਾ ਸ਼ਹਾਣ ਗਣੇ ਜੈ ਤੇਰੇ ਪਵਨ ਮੀਪ ਸੁਰ ਨਾਰਿਆ ਸੁਰ ਨੀਤ ਨੀਤ ਬਣ ਤ੍ਰਿਣ ਕਹਿਤ ਤਬ ਸਰਬਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਭੁਜੰਗ ਪ੍ਰਯਾਤ ਸ਼ੰਭ। ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਪੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਏ, ਨਮਸਤੰਗ ਅਜਾਈ, ਨਮਸਤੰਗ ਗੰਜੇ, ਨਮਸਤੰਗ ਪੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਬਾਹੀ, ਨਮਸਤੰਗ ਟਾਹੀ, ਨਮਸਤੰਗ ਨੀਲੇ, ਨਮਸਤੰਗ ਨਾਦੀ, ਨਮਸਤੰਗ ਅਸ਼ੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਧਾਰੀ, ਨਮਸਤੰਗ ਪਾਰੀ, ਨਮਸਤੰਗ ਸੁਏਕਾ, ਨਮਸਤੰਗ ਅਨੇਕਾ, ਨਮਸਤੰਗ ਭੂਤੇ, ਨਮਸਤੰਗ ਅਜੂਬੇ, ਨਮਸਤੰਗ ਨਰ ਕਰਮੇ, ਨਮਸਤੰਗ ਨਰ ਪਰਮੇ, ਨਮਸਤੰਗ ਨਿਰਦੇਸ਼ੇ, ਨਮਸਤੰਗ ਨਿਰਭੇਸ਼ੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਗਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਅਭੂਤੇ, ਨਮਸਤੰਗ ਅਲੋਕੇ, ਨਮਸਤੰਗ ਅਸ਼ੋਕੇ, ਨਮਸਤੰਗ ਨਿਰਧਾਪੇ, ਨਮਸਤੰਗ ਅਥਾਪੇ, ਨਮਸਤੰਗ ਤਰਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੀ, ਨਮਸਤੰਗ ਅਬਾਹੀ, ਨਮਸਤੰਗ ਤ੍ਰਿਵਰਗੇ, ਨਮਸਤੰਗ ਅਸਰਗੇ, ਨਮਸਤੰਗ ਪਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਅਭੰਗੇ, ਨਮਸਤੰਗ ਅਗਮੇ, ਨਮਸਤਸਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਅਜਾਤੇ, ਨਮਸਤੰਗ ਅਪਾਤੇ, ਨਮਸਤੰਗ ਅਵਜਵੇ, ਨਮਸਤੰਗ

ਸ੍ਰੀ ਰੂਵਾਲ ਛੰਦ ਦਉ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਪਾਰ ਸਰਵ ਮੰਤ੍ਰ ਮਾਨ ਦੇਵਾ ਬੇਵਾਦ ਉਧਾਰ ਸਰਵ ਬਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤਰ ਤਤਰ ਵਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਵਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਧਾਰ ਮੂਰਤ ਜੋਨ ਆਦ ਸੇਖ ਦੇਸ ਔਰ ਨਾ ਬੇਸ ਜਾ ਕਰੂ ਬ੍ਰਿਖ ਨ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਨ ਰਾਗ ਨਾਮ ਕਾਮ ਬਹੀਨ ਪੇਖਤ ਤਾਮ ਹੁ ਨ ਜਾਹੀ ਸਰਬ ਮਾਨ ਸਰਬਤਰ ਮਾਨ ਸੁਦੈਵ ਮਾਨ ਤਾਹੀ ਏਕ ਮੂਰ

ਸਾਤ ਮਾਤ ਨ ਜਾਤ ਜਾਕਰ ਜਨ ਮਰਨ ਵਹੀਨ ਜਕਰ ਬਕਰ ਫਿਰ ਚਦਰ ਜਾ ਕੋ ਮਾਨ ਹੀ ਪ੍ਰਦੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੇ ਜਾਪ ਆਦਿ ਦੇਵ ਨਾਦ ਮੂਰਤ ਸਭ ਸਭ ਜੈ ਸਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਸੂਰਜ ਸੁਯੰਭ ਵਿਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ ਧਰਮ ਧਾਮ ਸੁਪਰਮ ਰਹਿਤ ਭੂਤ ਲਖ ਭੇਸ ਅੰਗ ਰਾਗ ਨ ਰੰਗ ਜਾ ਕਹੇ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀ ਕਾਨੋ ਸਤ ਇਕ ਪੁਰਖ ਵਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਗਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਦੇ ਅਨੁਭੇਖ ਸਰਬ ਸ਼ਾਸਤਰ ਨ ਜਾਨੀ ਜੇ ਰੂਪ ਰੰਗ ਹਰ ਵੇਖ ਪਰਮ ਵੀਰ ਪ੍ਰਾਣ ਜਾ ਕਹੇ ਨੀਤ ਪਾਖਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨ ਆਵਈ ਬਹੁ ਚਿਤ ਮਦ ਪਾਰ ਛੰਦ ਤਉ ਪ੍ਰਸਾਦ ਗੁਣ ਗਨ ਉਧਾਰ ਮਹਿਮਾ ਪਾਰ ਆਸਨ ਪੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਧਨ ਨਾਸ਼ਾ ਜਨਵਾਸ਼ਾਨ ਸਾਰ ਰਾਜਨ ਰਾਜ ਪਾਨਨ ਪਾਨ ਦੇਵਾਨ ਦੇਵ ਉਪਮਾ ਮਹਾਨ ਨਾ ਇੰਦਰਾਨ ਇੰਦਰ ਬਾਲਾਨ ਬਾਲ ਰੰਗ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲਿਆਨ ਭੂਤੇ ਅੰਗ ਆਪ ਆਪ ਅੰਗ ਗਤਮਿਤ ਪਾਰ ਗੁਣ ਗਨ ਉਧਾਰ ਮੁਨ ਗਨ ਪ੍ਰਣਾਮ ਨਿਰਭੈਣੇ ਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਸੈ ਕਰਮ ਅਦ੍ਰਿਸੈ ਧਰਮ ਸਰਬਾ ਪ੍ਰਣਾਡਿਆ ਆਣ ਡਾਂਡ ਵਾਡਿਆ ਚਾਚਰੀ ਸੰਭ ਤਵ ਪ੍ਰਸਾਦ ਗੋਬਿੰਦੇ ਮਕੰਦੇ ਉਧਾਰੇ ਪਾਰੇ ਹਰਿਅੰਗ ਕਰਿਅੰਗ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਭ ਚਤੁਰ ਚਕਰ ਕਰਦਾ ਚਤੁਰ ਚਕਰ ਹਰਦਾ ਚਤੁਰ ਚਕਰ ਧਾਰਨੀ ਚਤੁਰ ਚਕਰ ਜਾਨੀ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਬਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਬਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨਿਆ ਚਤੁਰ ਚਕਰ ਦਾਨਿਆ ਚਾਚਰੀ ਛੰਦ ਨਾ ਸੁਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿਤਰਾ ਨਾ ਕਰਮੰਗ ਨਾ ਕਾਏ ਜਨਮ ਜਾਏ ਨਾ ਚਿਤਰਾ ਨਾ ਮਿੱਤਰਾ ਭਰਿਆ ਪਵਿੱਤਰਾ ਪ੍ਰਤੀ ਸਾਹਿਸਾ ਦ੍ਰਿਸਾ ਕ੍ਰਿਸਾਇ ਭਗਵਤੀ ਛੰਦ ਦਾ ਪ੍ਰਸਾਦ ਕਥ ਤੇ ਕਿਹਾ ਸੱਜ ਦੇਸਾ ਕਿਹਾ ਬਿਜ ਪੇਸਾ ਕਿਹਾ ਗੰਜ ਕਰਮੈ ਕਿਹਾ ਪੰਜ ਪਰਮੈ ਕਿਹਾ ਬਿਜ ਲੋਕੈ ਕਿਹਾ ਜਿਤ ਸੋ ਕਹਿ ਕੇ ਬਦੂਤ ਕਰਨੇ ਕਿਹਾ ਬਿਭੂਤ ਕਰਨੇ ਕਿ ਰਾਜੰ ਪ੍ਰਭਾਏ ਕਿ ਧਰਮੰ ਤੁਜਾਏ ਕਿਹਾ ਸੋਕ ਵਰਣੈ ਕਿ ਸਰਬਾ ਵਰਣੈ ਕਿ ਜਗਦੰ ਕਰਦੀਆਂ ਕਿ ਸਧਰੰਗ ਸਤਰੀ ਹੈ ਕਿ ਬ੍ਰਹਮੰ ਸਰੂਪ ਹੈ ਗਿਆਨ ਬਹਾਨੂਪ ਹੈ ਕਿ ਆਦ ਅਦੀਵ ਹੈ ਕਿ ਅਬ ਬੇਵ ਹੈ ਕਿ ਚਤਰੰਗ ਬੀਨੈ ਕਿ ਕਹਿ ਅਧੀਮ ਦੇਣੈ ਕੇ ਰੋਜ਼ੀ ਰਜਾ ਕਰੇ ਮੇਰੇ ਹਾਕ ਕੇ ਪਾਕ ਬਿਆ ਬੈਂਕ ਗੈ ਬੁਲ ਗੈ ਬਹੈਂ ਕਿ ਫੁਲ ਗੁਨਾਹ ਕਿ ਸ਼ਾਹਨ ਸ਼ਾਹ ਕਿ ਕਾਰਨ ਕੁਨ ਦਹੈਂ ਕਿ ਰੋਜ਼ੀ ਦਹਿਮ ਬਹੈਂ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨੇ ਹੈ ਕਿ ਸਰਬਤਰ ਧਾਨੇ ਹੈ ਕਿ ਸਰਬਤਰ ਗਾਉਣ ਕਿ ਸਰਬਤਰ ਭਾਉਣ

ਅੜੀਠ ਧਰਮ ਅਤੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਦਗ ਪ੍ਰਸਾਦ ਕਰੁਣਾਲਿਆ ਹੈ ਅਰਕਾਲਿਆ ਹੈ ਖਲਕੰਡਨ ਹੈ ਮੈਂ ਮੰਡਨ ਹੈ ਜਗਦੇਸ਼ ਬ੍ਰਹਮ ਪਰਮੇਸ਼ਰ ਵੈ ਕਲ ਕਾਰਨ ਹੈ ਸਰਬ ਵਾਰਨ ਹੈ ਪ੍ਰਤ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰਗ ਪਰ ਹੈ ਸਰਬੰਗ ਕਰ ਹੈ ਸਰਬ ਵਾਸਿਆ ਹੈ ਸਰਬ ਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰ ਪਰ ਹੈ ਸਰਵੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹਮੰਡ ਸਹਿ ਖਲਖੰਡ ਸਹਿ ਪਰਤੇ ਪਰ ਹੈ ਕਰੁਣਾ ਕਰ ਹੈ ਜਪ ਜਪ ਹੈ ਥਪ ਥਪ ਹੈ ਅਕ੍ਰਿਤਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਧਰਣੀ ਧ੍ਰਿਤ ਹੈ ਅਮਰਦੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਨਰਨਾਇਕ ਹੈ ਕਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਪਉ ਪੰਜਨ ਹੈ ਅਰਗੰਜਨ ਹੈ ਰਿਪਦਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਹਰਦਾਰ ਹੈ ਪਰਮਾਤਮਾ ਸਰਵਾਤਮ ਆਤਮ ਵਾਸ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੀ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਦਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦ੍ਰੇ ਨਾਥ ਇੰਗ ਪ੍ਰਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸ ਨਮੋ ਬੰਗ ਬੰਗੇ ਅਭੰਗੀ ਸਰੂਪੇ ਅਨੰਗੀ ਅਨਾਮੇ ਦਰਭੰਗੀ ਦਰਕਾਲੇ ਅਨੰਗੀ ਅਗਾਮੇ ਏਕ ਅਸ਼੍ਰੀ ਛੰਦ ਏਕ ਅਸ਼੍ਰੀ ਛੰਦ ਅਜੈ ਅਲੈ ਪੈ ਅਭੈ ਪੂ ਅਜੂ ਅਨਾਸ ਕਾਸ ਗੰਜ ਲਖ ਪਖ ਕਾਲ ਅਲ ਲੇਖ ਭੀਖ ਨਾਮ ਕਾਮ ਘਾਟ ਨਾਥੀ ਪਰਮਾਥੇ ਜੋ ਨਿਯਮੋਨੀ ਨਾਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਕਰਮੰਗ ਪਰਮੰਗ ਗੰਜੇ ਲੇਖੇ ਭਜੰਗ ਪ੍ਰਯਾਤ ਛੰਦ ਨਵਾਸ ਤੁਲ ਪ੍ਰਣਾਮੇ ਸਮਾਧ ਤੁਲ ਪ੍ਰਣਾਸ ਗੰਜਲ ਨਾਮੇ ਸਮਾਧ ਤੁਲ ਨਿਵਾਸ ਕਾਮੰਗ ਵਿਭੂਤੇ ਸਮਾਧ ਤੁਲ ਸਰੂਪੇ ਗੋ ਕਰਮੰਗ ਪ੍ਰਣਾਸੀ ਧਰਮੰਗ ਵਿਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਗਰੀਮਲ ਪਰਿੰਦਾ ਸਮਾਧ ਤੁਲ ਨਿਵਾਸੀ ਅਜੈਵ ਬਭੂਤੇ ਗਜੈਵ ਗਨੀ ਮੈਂ ਹਰੀਅੰ ਕਰੀਅੰ ਕਰਿਉਂ ਰਹੇ ਮੈਂ ਜਦ ਜਕਰ ਵਰਤੀ ਜਦ ਜਕਰ ਭੁਗਤੇ ਸੁਯਮ ਭਵ ਸੁਭੰਗ ਸਰਵਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾਂਗ ਸੰਗੇ ਅਭੰਗ ਅੰਗ ਬਭੂਤੇ ਚਤੁਰ ਜਕਰ ਵਰਤੀ ਜਦ ਜਕਰ ਭੁਗਤੇ

ਆਓ ਪ੍ਰਸਾਦ ਸਵਈਏ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਵ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਬ ਸੁਧ ਸਮੂਹ ਸੁਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਧਾਰਦਨ ਸੁਧ ਸੁਧਾ ਦੇਖ ਸੰਤ ਸਮੂਹ ਅਨੇਕ ਮਤੀ ਕੇ ਸਾਰੀ ਦੇਸ਼ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖਿਤ ਪ੍ਰਾਣ ਪਤੀ ਕੇ ਸਰੀ ਭਗਵਾਨ ਕੀ ਭਾਈ ਕਿਰਪਾ ਹੂੰ ਦੇ ਕਰਤੀ ਬਿਨੇ ਕਰਤੀ ਕੇ ਮਾਤੇ ਮਦੰਗ ਜਰੇ ਅਰਸੰਗ ਅਨੂਪ ਦੰਗ ਸੁਰੰਗ ਸਵਾਰੀ ਗੋਟ ਦਰੰਗ ਬਿਰੰਗ ਸਿਗੁਰ ਪੌਨ ਕੇ ਕੌਨ ਕੋ ਜਾਤ ਨਵਾਰੀ ਪਾਰੀ ਪਜਾਨ ਕੇ ਭੂ ਬਲੀ ਵਿਦ ਨਿਆਵ ਸੀ ਨ ਜਾਤ ਵਿਚਾਰੀ ਏਤੇ ਪੈ ਤੋ ਕਾਮ ਪੈ ਭੂਪਤ ਅੰਤ ਕੋ ਨਾ ਗਈ ਪਾਈ ਪਦਾਰੀ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗ ਰੰਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹੈ ਅਜਰਾਜ ਹਜ਼ਾਰੀ ਭੂਤ ਬੋਏ ਭਗਵਾਨ ਕੇ ਭੂ ਬਜੈ ਕੌਣ ਗਣੇ ਨਹੀਂ ਯਾਦ ਵਿਚਾਰੀ ਸ੍ਰੀ ਬਸਰੀ ਭਗਵਾਨ ਬਜੇ ਅਨੰਦ ਗੰਦ ਕੇ ਧਾਮ ਸੁਧਾਰੀ ਤੀਰਥ ਨਾਨ ਦੈ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣ ਕਦੇਵ ਕਰਾਨ ਜਮੀਨ ਜਮਾਨ ਸਵਾਨ ਕੇ ਪੇਖੈ ਪੌਣ ਆਹਾਰ ਜਦੀ ਜਲ ਧਾਰ ਸਭ ਸਭ ਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂ ਬਜੇ ਕਰਤੀ ਬਿਨ ਏਕ ਨਾ ਲੇਖੈ ਸੁਧ ਸੁਭਾਦ ਰੰਤ ਦੁਆਹਾ ਸੁਸ਼ਾਸਨਾਦਰ ਜਾਨ ਲੈਂਗੇ ਬਾਰੀ ਗੁਮਾਨ ਬਰੇ ਮਨ ਮੈਂ ਕਰ ਬਰੁਤ ਪੰਖਲ ਨਾ ਲੈਂਗੇ ਤੋਰ ਹਰੀ ਨਮਰੋਰਮ ਵਾਸਨ ਮਾਤਿਵ ਦੰਗਨ ਮਾਨ ਮਲਾਏਂਗੇ ਸਰੀ ਪਾ ਸਰੀ ਭਗਵਾਨ ਕਿਰਪਾ ਬੇਨ ਤਿਆਗ ਜਹਾਨ ਨਿਧਾਨ ਚਲੈਂਗੇ ਵੀਰ ਵਪਾਰ ਵੱਡੇ ਬਰਿਆ ਵਿਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇ ਸਮਲੈਂਦ ਮਵਾਸਨ ਮਾਤੇ ਜਾਣ ਕੇ ਮਾਨ ਮਲਈਆ ਗੜ ਗੜਾਨ ਕੋ ਤੋੜਨ ਹਾਰ ਸੁਭਾਤਨੀ ਜਗਚਾਰ ਲਵਈਆ ਸਾਹਿਬ ਸਰੀ ਸਭ ਕੋ ਸਰਨਾਇਕ ਜਾਚ ਕਨੇਕ ਸੋਏਕ ਦਵਈਆ ਦਾਨ ਵਧੇ ਫਨੰਦਨ ਸਾਜਰ ਬੂਧ ਵੇਖ ਭਗਵਾਨ ਜਪੈਂਗੇ ਜੀਵਿਤ ਦੇ ਜਲ ਮੈਂ ਸਲ ਮੈਂ ਬਾਲੀ ਬਲ ਮੈਂ ਸਭ ਸਾਹਿਬ ਜਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਭ ਅਵਲੋਕ ਜਪੈਂਗੇ ਮਾਨ ਵੇਂਦਰ ਗਜੇਂਦਰ ਰਾਤ ਪੁਜ ਜੌਣ ਤਲੋਕ ਕੋ ਰਾਜ ਕਰੇਂਗੇ ਕੋਟ ਸ਼ਨਾਨ ਗਜਾ ਦਿਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਰ ਬਿਸਨ ਸਰੀ ਬਾਦ ਅੰਧਵਦੇਜਮ ਬਾਦ ਭਰੇਂਗੇ ਜੇ ਨਾਰ ਸ੍ਰੀ ਪਦ ਕੇ ਬਰਸੈ ਬਾਗ ਦੇ ਨਰ ਪ੍ਰੇਰਨਾ ਦੇ ਧਰੇਂਗੇ ਕਹਾਂ ਪਇਓ ਜਦੋ ਲੋਚਨ ਮੂੰਦ ਕੈ ਬੈਠੇ ਭਗਤਾਂ ਲਗਾਇਓ ਨਹਾਤ ਪ੍ਰੇਲੀ ਸਾਧ ਸਮੁੰਦਰ ਨਾ ਲੋਕ ਪ੍ਰਲੋਕ ਗਵਾਇਓ ਬਾਸ ਕਿਉ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁਬਹ ਸੁਬਤਾਇਓ ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਨੀ ਪ੍ਰਭ ਪਾਇਓ ਕਾਹੂ ਲੈ ਪਾਨ ਪੂਜਦਰ ਸਰ ਕਾਹੂ ਲੈ ਲਿੰਗ ਕਨੇਰ ਟਕਾਇਓ ਕਾਹੂ ਲਖਿਓ ਹਰ ਬਾਜੀ ਦਿਸਾ ਮੈਂ ਕਾਹੂ ਪਛਾ ਕੋ ਸੀਸ ਨਵਾਇਓ ਕਉ ਬਤਾਨ ਕੋ ਪੂਜਤ ਹੈ ਪਾਸ ਕਉ ਮਰਦਾਨ ਕੋ ਪੂਜਣ ਧਾਇਓ ਕੂਰ ਕਰਿਆ ਔਰ ਜੋ ਸਭੀ ਜਗ ਸਰੀ ਭਗਵਾਨ ਕੋ ਭੇਦ ਨ ਪਾਇਓ ਕਉ ਬਤਾਨ ਕੋ ਪੂਜਤ ਹੈ ਪਾਸ ਕਉ ਮਰਦਾਨ ਕੋ ਪੂਜਣ ਧਾਇਓ ਕੂਰ ਕਰਿਆ ਔਰ ਜੋ ਸਭੀ ਜਗ

ਏਕਾਰ ਬਿਸ਼ਨ ਪ੍ਰਕਾਸ਼ ਦੀਨ ਬੰਧ ਦੁਸ਼ਟਨ ਕੇ ਹੰਤਾ ਤਮੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੀ ਬਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਬਲ ਮੋਹਨ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਠੀ ਦੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਗੜ ਗੜ ਕੇ ਬਟ ਬਟ ਕੇ ਜਾਣੈ ਜਬ ਉਦ ਕਰਖ ਕਰਿਆ ਕਰਤਾਰ ਪ੍ਰਜਾ ਦਰਤ ਤਬਦੀ ਅਪਾਰ ਜਬ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਦਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਬੇਦ ਹਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਨੀਲਾਨਾਦ ਸੰਭ ਜੈ ਕਾ ਮੂੜ ਚਾਰਤ ਬੇਦਾ ਜੈ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਂ ਮੂੜ ਕਛ ਭੇਦ ਨ ਜਾਣਤ

ਸਰਬਠਾਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹ ਬਚਾਈ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਰ ਦਿਲ ਉਬਾਰੀ ਸਰਬਠਾਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗਰ ਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦ ਤੈਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ

ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਉਂ ਨਾਹੀਂ ਕਰਦੇ ਰਹੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸੇ ਆਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੀ ਸਾਚੀ ਲਿਵੈ ਬਨ ਦੇ ਨਵਾਣੀ ਲਿਵੈ ਬਾਜੋ ਕਿਆ ਕਰੇ ਬੇਚਾਰੀਆ ਤੁਧ ਵਾਜ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਂ ਨਾਹੀਂ ਸ਼ਬਦ ਲਾਗ ਸਵਾਰੀ ਆ ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਬੇਚਾਰੀ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਕੱਟੇ ਗਿਆ ਆਨੰਦ ਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਇਹੀ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੁਜਨ ਪਾਵੇ ਬਾਬਾ ਤਾਂ ਸੁਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਪੂਲੇ ਫਿਰੇ ਦਾ ਦਸਿਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਾਂ ਕਹਾਣੀ ਕਰਾਂ ਕਹਾਣੀ ਅਕਥ ਜਿਹੜੀ ਗਿਤ ਦੁਆਰ ਪਾਈ ਹੈ ਤਨ ਮਨ ਧਨ ਸਭ ਸਾਮ ਗੁਰੂ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਜਦ ਰਾਈ ਕਿਨੈ ਨਾ ਪਾਇਆ ਜਦ ਰਾਈ ਨਾ ਪਾਇਆ ਕਿਨੈ ਦੂਸਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਬਰਮ ਪਲਾਇਆ ਮਾਇਆ ਦਾ ਮੋਣੀ ਤਿਨੈ ਕੀਤੀ ਜਨ ਠਗੋਲੀ ਪਾਈ ਆ ਗੁਰਬਾਣ ਕੀਤਾ ਤਿਸ ਵਿਟੋ ਜਨ ਮੋਹ ਮਿਠਾ ਲਾਇਆ ਕਹੇ ਨਾਨਕ ਮਨ ਚੰਚਲੋ ਜਦ ਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਰਹੋ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਰਾਹੀਂ ਤੇਰੇ ਨਾਲ ਲਏ ਸਾਥ ਤੇਰੇ ਚੱਲੇ ਰਾਹੀਂ ਇਸ ਨਾਲ ਕਿਉਂ ਚਿੱਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਦਾ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤੇਰੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਦਰਾਲੀ ਚਾਲਾਂ ਦਰਾਲੀ ਭਗਤਾਂ ਕੇ ਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖਨੋ ਤਿੱਥੀ ਵਾਲੋ ਨਿੱਕੀਏਤ ਮਾਰਗ ਜਾਣਾ ਗੁਰਪ੍ਰਸਾਦੀ ਜਨੀ ਆਪ ਦਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਿਵ ਚਲਾ ਸੁਆਮੀ ਹੋਰ ਕਹਿ ਜਾਣਾ ਗੁਣ ਤੇਰੇ ਜੇ ਤੂੰ ਚਲਾਏ ਤਿਵ ਚਲਾ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕੈ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ
ਕਹਿੰਦੇ ਭਗਤ ਸੁਣਦੇ ਪਵੈਤਾ ਸੇ ਪਵੈਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵੈਤਾ ਜਿਨੀ ਗੁਰਮੁਖ ਰੜ ਧਿਆਇਆ ਕਰਮੀ ਸਹਿਜ ਨਾ ਉਪਜਾਵਣ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਾਏ ਕਰਮ ਕਮਾਏ ਸਹਿਸਾ ਜੀਵ ਮਲੀਨ ਹੈ ਕਿ ਸੰਜਮ ਦੋਤਾ ਜਾਏ ਮਨ ਤੋਂ ਵਾਹੋ ਸ਼ਬਦ ਲਾਗੋ ਹਰ ਸਿਰਹੁ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਪਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਹੈ ਹਾਰਿਆ ਇਹ ਤਿਸ ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੈ ਨਾ ਹੀ ਫਿਰੇ ਜੋ ਬੇਤਾ ਲਿਆ ਕਹੇ ਨਾਨਕ ਜਨ ਸੱਚ ਭਜਿਆ ਕੂੜੇ ਲਾਗੇ ਤਿੰਨੀ ਜਨਮ ਜੂਹੈ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜਗੀ ਸੋਏ ਪਹੁੰਚੇ ਨਾ ਹੀ ਮਨ ਸਵਾਣੀ ਜਨਮ ਰਤਨ ਜਿਨੀ ਖੱਟਿਆ ਬੜੇ ਸੇ ਬਣ ਜਾ ਰਹੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਹੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰਾਤਮਾ ਸਮਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਵਰਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਈ ਜੇ ਕੋ ਗੁਰਦੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸੇ ਕੋਈ ਪੁੱਛੋਗੇ ਕਿਆ ਜਾਏ ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਂਖ ਵਿਖਾਣੀ ਹਾਰ ਹਾਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿਰ ਲਿਆ ਮਾਇਆ ਬੋਲਣ ਪੈ ਰਬਾਣੀ ਕਹੇ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਹੀਰਾ ਜਤ ਰਿੜਾਉ ਸ਼ਬਦ ਰਤਨ ਜਤ ਮਨ ਲਾਗਾ ਹੇ ਹੋ ਆ ਸਮਾਉ ਸਭ ਸੇਤੀ ਮਨ ਮਿਲਿਆ ਸੱਚ ਲਾਇਆ ਭਾਉ ਆਪ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਈ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਰਿੜਾਉ ਸਿਵ ਸਕਦਾ ਬੁਪਾਏ ਕਹਿ ਕਰਦਾ ਪੇ ਹੁਕਮਰਦਾਏ ਹੁਕਮਰਦਾਏ ਆਪ ਵੇਖਿਆ ਗੁਰਮੁਖ ਸਭਜਾਏ ਤੋੜੇ ਬੰਧਨੋ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਕਸਤਿਓ ਲੈ ਬੁਲਾਏ ਕਹਿ ਨਾਨਕ ਆਪ ਕਰਦਾ ਆਪੇ ਹੁਕਮ ਬਜਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇ ਹੀ ਗੁਣੀ ਸੰਸਾਰ ਬ੍ਰਹਮ ਸੁੱਤਾ ਸੁੱਤੇ ਰਹਿਣ ਬਿਆਣੀ ਗੁਰ ਕਿਰਪਾ ਤਿਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ

ਬਹੁ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਉੜਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਵੇ ਕੋ ਜਈ ਕਰਦਾ ਖੇਤ ਰਚਾਇਆ ਜਾਂ ਤਿਸ ਪਾਣਾ ਤੇ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਚ ਥਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ।

ਹਰ ਰਾਸ ਮੇਰੀ ਮਨ ਵਣ ਜਾ ਰਸਤ ਗੁਰ ਦੇ ਰਾਸ ਜਾਣੀ ਹਰ ਹਰ ਨਤ ਜਪਿਓ ਜੀਉ ਨਾ ਖਟ ਦਿਹਾੜੀ ਏ ਧਨ ਤੇ ਨਾ ਮਿਲਿਆ ਜਨ ਹਰਿ ਆਪੇ ਪਾਣਾ ਕਹਿ ਨਾਨ ਕਰ ਰਾਸ ਮੇਰੀ ਮਨ ਵਣ ਯਾਰਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨਾ ਜਾਏ ਹੋਰ ਦਿਖੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੌੜਨ ਦ੍ਰਿਸ਼ਾਂ ਲਾ ਗਿਆ ਏ ਹਰ ਰਸ ਕਰਮੀ ਪਾਈਏ ਸਤਿਗੁਰ ਮਿਲਿਆ ਜਸ ਆਏ ਕਹੇ ਨਾਨਕ ਹੋਰਾਂ ਰਸ ਵਿਸਰੇ ਜਾਂ ਹਰ ਵਸੈ ਮਨ ਆਏ ਏ ਸ੍ਰੀ ਦਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤਾਂ ਉਹਦੇ ਵਿੱਚ ਤਾਂ ਤੂੰ ਜਗ ਮਹਿ ਆਇਆ

ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨਾ ਵਰਨਾ ਦੇਖੋ ਕੋਈ ਹਰ ਬਿਨਾ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਏ ਵੇ ਸੰਸਾਰ ਤੁਮ ਦੇਖਦੇ ਹੈ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੁੱਜਿਆ ਦਾ ਵਿਖਾਰ ਇੱਕ ਹੈ ਹਰ ਬਿਨਾ ਵਰਨਾ ਕੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮ ਜੋ ਧਰੀ ਹਰ ਬਿਨੇ ਵਰ ਨਾ ਦੇਖੋ ਕੋਈ ਹਰ ਬਿਨੇ ਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਅਸਤ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਵੇ ਖਾਰ ਕਹੇ ਹਰ ਬਿਨ ਵਰਨਾ ਕੋਈ ਕਹੇ ਨਾਨਕੇ ਨੇ ਤਰੰਦ ਸੇ ਸਤਿਗੁਰ ਮਿਲਿਆ ਦੇ ਬਦਰਾ ਟੋਈ ਇਹ ਸ਼ਰਵਣੋ ਮੇਰੇ ਹੋ ਸਾਚਾ ਸੁਣਦੇ ਨੂੰ ਬਿਠਾਏ ਸਾਚਾ ਸੁਣਦੇ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਵਾ ਰਸਨਾ ਰਸ ਮਾਣੀ ਸਾਚਾ ਲੱਖ ਵਡਾਣੀ ਦਾ ਕੀਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਵਾਓ ਸਾਚਾ ਸੁਣਦੇ ਨੂੰ ਬਿਠਾਏ ਹਰ ਜੀਉ ਗੁਬਾਂਦਰ ਰੱਖ ਕਹਿ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ ਤਾਂ ਦਸਵਾਂ ਦੁਆਰ ਖਾਇਆ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲੈ ਭਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾ ਉਹ ਨਵ ਨਿਧ ਤਿਸ ਦੰਤ ਨਾ ਜਾਈ ਪਾਇਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਰਨ ਤਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਪਿਛਲਾ ਮਹੀਨਾ ਸਤਿਗੁਰੂ ਜੀ ਦੇ ਹੁਕਮ ਅੰਦਰ ਸੁੱਖ ਦਾ ਬਤੀਤ ਹੋਇਆ। ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਡੈਰੀ ਦੇ ਮੁਤਾਬਕ ਅੱਜ ਕੱਤਕ ਦਾ ਮਹੀਨਾ ਆਰੰਭ ਹੋ ਰਿਹਾ ਹੈ। ਸਵਾਉ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਕੱਤਕ ਦਾ ਗਿਆਨ ਆਪਣੇ ਹਿਰਦੇ ਵਿੱਚ ਵਸਾਈਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਰਾਂ ਮਹਾਂ

ਹੋਏ ਨ ਜਾਣ ਤੁਮਰਾ ਅੰਤ ਤੇ

Thank you.

ਸਤਿਗੁਰ ਪ੍ਰਸਾਦ ਨਾ ਸ਼ਬਦ ਬੂਝੈ ਨਾ ਜਾਣੈ ਬਾਣੀ ਮਨ ਮੁਖ ਅੰਧੇ ਦੁੱਖ ਵਿਹਾਣੀ ਸਤਿਗੁਰ ਭੇਟੇ ਤਾਂ ਸੁਖ ਪਾਏ ਹਉਮੈ ਵਿੱਚ ਹੋ

ਪਰ ਸਤਿਗੁਰ ਪ੍ਰਸਾਦ ਇਹ ਤਾਨਿਆ ਖੁੱਟ ਨਾ ਨਿਖੁੱਟ ਨਾ ਜਾਏ ਪੂਰੈ ਸਤਿਗੁਰ ਦੀ ਆ ਦਿਖਾਏ ਆਪਣੇ ਸਤਿਗੁਰ ਕਾ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਇਹ ਧਨ ਅਖੁੱਟ ਨਾ ਨਿਖੁੱਟ ਨਾ ਜਾਏ ਪੂਰਾ ਸਤਿਗੁਰ ਦੀ ਆ ਦਿਖਾਏ ਆਪਣੇ ਸਤਿਗੁਰ ਕਾ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ।

ਸਹਿਜੇ ਜਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ। ਸਭ ਮਹਿ ਵਸੈ ਪ੍ਰਵੇ ਕੋ ਸੋਏ, ਗੁਰਮਤਿ ਘਟ ਪ੍ਰਗਟ ਹੋਏ। ਸਹਿਜੇ ਜਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ।

0: ਪ੍ਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਨਾਨਕ ਕਰ ਨਕਤਨੀ ਜਾਏ ਕੀਤਾ ਕਰਨਾ ਸਰਬ ਜਾਏ। ਮਹਲਾ ਦੂਜਾ। ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ, ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਪਾਣੇ ਕੱਢ ਲੈ ਇੱਕ ਨਾ

0: ਵੇਦ
1: ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ

ਪਹਿਲਾ ਪਹਿਲਾ ਪੈ ਵਿੱਚ ਪਵਨ ਵਹੈ ਸਦਵਾ, ਪੈ ਵਿੱਚ ਚੱਲੇ ਲੱਖ ਦਰਿਆ, ਪੈ ਵਿੱਚ ਅਗਨ ਕਦੇ ਵਿਗਾਰ, ਪੈ ਵਿੱਚ ਧਰਤੀ ਤੱਬੀ ਪਾਰ, ਪੈ ਵਿੱਚ ਇੰਦ ਫਿਰੈ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨਯੰਤ, ਪੈ ਵਿੱਚ ਸਿੱਧ।

ਜਨਤਾ ਨਾਨਕ ਜਨਤੇ ਉਪਾਇ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੇ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨੇ ਉਪਾਇਆ ਜਗ ਤਿਸ ਜੁਹਾਰੀ ਸਵਾਸਤ ਤਿਸ ਦੀਵਾਨ ਪਗ ਨਾਨਕ ਸੱਚੇ।

ਸਾਧ ਗਵਾਇਆ, ਬਹੁਤ ਦੁੱਖ ਪਾਇਆ, ਦੂਜਾ ਪਾਇਆ, ਬਸਤਰ ਨਾ ਪਹਿਰੇ ਅਹਿਨਸ ਕਹਿਰੇ, ਮੋਨ ਵੀ ਗੁੱਤਾ ਕਿਉਂ ਜਾਗੇ ਗੁਰਬਿੰਦ ਸੂਤਾ।

ਸਤਕਰਤਾਰ ਸਲੋਕ ਮਹਲਾ ਪਹਿਲਾ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ, ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ,

ਸਤ ਕਰਤਾਰ ਸਲੋਕ ਮਹੱਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਜਨੇ ਉਜੀ ਕਾ ਹਾਇਤਾ ਭਾਂਡੇ ਕਤ ਨਾ ਟੁੱਟੇ ਨਾ ਮਲ ਲੱਗੇ।

ਪਹਿਲਾ ਜੇ ਮੁਹੱਕਾ ਕਰਮ ਹੈ ਕਰਮ ਪਿਤਰੀ ਦੇ ਅੱਗੇ ਵਸਤ ਸਿਆਣੀਆਂ ਪਿਤਰੀ ਚੋੜ ਕੇ

ਰਾਜ ਆਪ ਗਵਾਏ ਸੇਵਾ ਕਰੇ ਤਾਂ ਕਿ ਛਪਾਏ ਮਾਨ ਨਾਨਕ ਜਿਸ ਨੂੰ ਲਗਾ ਸਿਸਮ ਲੈ ਲਗਾ ਸੋ ਪ੍ਰਵਾਨ।

0: ਇਸ ਸੱਚੇ ਪਿਤਾ ਵਾਹਿਗੁਰੂ ਅਸ ਅੱਜ ਦੀ ਵਾਰ ਦੀ ਗੁਰਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪੁੱਲਾਂ ਚੁੱਕਾਂ ਹੁੰਦੀਆਂ ਹਨ। ਆਪ ਜੀ ਦੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਅੱਗੇ ਤੋਂ ਸ਼ੁੱਧ ਬਾਣੀ, ਸ਼ੁੱਧ ਵਿਚਾਰਾਂ, ਸ਼ੁੱਧ ਕੀਰਤਨ ਕਰਨ ਦਾ ਬਲ ਬਖਸ਼ਣਾ। ਫਤਿਹ ਦਾ ਜਵਾਬ ਫਤਿਹ ਚ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇਕ ਓਂਕਾਰ ਸਤਿਗੁਰ ਪ੍ਰਸਾਦ। ਆਦ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸਤਰੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇ ਤਨਮਾਹੀ ਮਿਟਾਵ। ਸਿਮਰੋ ਜਾਸ ਸਿਮਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰ ਸੁਦਾਕਰ, ਕੀਨੇ ਰਾਮ ਨਾਮ ਇੱਕ ਆਖਰ। ਕਿਨਕਾ ਏਕ ਜੀ ਬਸਾਵੈ, ਕਾਂਖੀ ਮਹਿਮਾ ਗਰੀ ਨਾ ਆਵੈ। ਕਾਂਖੀ ਏਕੈ ਦਸ ਤੁਹਾਰ, ਨਾਨਕ ਉਨ ਸੰਗ ਮੋਹੇ ਉਦਾਰ।

ਪ੍ਰਭ ਕਾ ਸਿਮਰਨ ਰਿੱਧ ਸਿੱਧ ਨਾਉ ਨਿੱਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨਸੈ ਦੂਜਾ ਪ੍ਰਭ ਕਾ ਸਿਮਰਨ ਕਿਸਨਾਨੀ ਪ੍ਰਭ ਕਾ ਸਿਮਰਨ ਦਰਗਹਿ ਮਾਨੀ ਪ੍ਰਭ ਕਾ ਸਿਮਰਨ ਹੋਏ ਸੁਪਲਾ ਪ੍ਰਭ ਕਾ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨੇ ਆਪ ਸਿਮਰਾਇ ਨਾਨਕ ਕਾ ਕੇ ਲਾਗੋ ਪਾਇ ਪ੍ਰਭ ਕਾ

ਤੇ ਹੁੰਦਾ ਸੋਚ ਕਰੇ ਤਿਰਸਰ ਰਾਤ ਮਨ ਕੀ ਮੈਂ ਨ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਭੂ ਨ ਬਿਠਿਆ ਕਰੇ ਜਲ ਤੋਏ ਬਹੁ ਦੇ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਪਉ ਵਿਆਪੈ ਅਨਕ ਜਤਨ ਕਰ ਕ੍ਰਿਸ਼ਨਾ ਪ੍ਰਾਪੈ ਭੇਖ ਅਨੇਕ ਅਗਨੀ ਬੂਜੈ ਕੋਟ ਪਾਵ ਪਰਗਨੀ ਸੁਜੈ ਛੂਟ ਨਹੀਂ ਉਪਿਆਰ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰ

ਸਨ। ਕਰਨ ਕਰਾਵਨ ਹਾਰ ਸੁਆਮੀ ਸਲਕਟਾ ਕੇ ਅੰਤਰ ਜਾਮੀ ਆਪਣੀ ਗਤ ਨਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਮੈਂ ਸੇਤ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਤਮ ਮੈਂ ਉਦਮ ਤਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਕਾਨੀ ਸਗਲ ਥਾਂ ਤੇ ਉਹ ਉਤਮ ਥਾਨ ਨਾਨਕ ਜੈ ਕਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਕੇ ਆਨਿਆ ਸੋ ਪ੍ਰਭ ਸਦਾ

ਤਿਸੋ ਪ੍ਰੀਤ ਨਾ ਕਰੈ ਗਵਾਰ ਜਾਂ ਕੀ ਸੇਵਾ ਨਵਨਿਤ ਪਾਵੈ ਤਾਂ ਸਿਓ ਮੂੜਾ ਮੰਨੀ ਲਾਵੈ ਜੋ ਠਾਕਰ ਸਦ ਸਦਾ ਹਜੂਰੇ ਤਾਂ ਕੋ ਅੰਦਾ ਜਾਣਤ ਦੂਰੇ ਜਾਂ ਕੀ ਟਹਿਲ

تسے ساگے رکھے سب کی آگیا من متھے اس تے چوگن کرے نہار نانک صاحب.

ਮਿੱਥਿਆ ਕਾਮ ਕ੍ਰੋਧ ਵਿਕਰਾਲ ਮਿੱਥਿਆ ਰਥ ਹਸਤੀ ਅਸ ਬਸਰਾ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿੱਥਿਆ ਕ੍ਰੋ ਅਵਮਾਨ ਮਿੱਥਿਆ ਆਪਸ ਉੱਪਰ ਕਰਤ ਗਮਾਨ ਅਸਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿੱਥਿਆ ਸਰਵਨ ਪਰ ਨਿੰਦਾ ਸੁਣ ਮਿੱਥਿਆ ਹਸਤ ਪਰ ਦਰਬ ਕੋ ਹਿਰੈ ਮਿੱਥਿਆ ਨੇਤਰ ਵੇਖਤ ਪਰ ਤ੍ਰਿਆ ਰੂਪਾ ਮਿੱਥਿਆ ਰਸਨਾ ਭੋਜਨ ਅਨੁਸਵਾਦ ਮਿੱਥਿਆ ਚਰਨ ਪਰ ਵਿਕਾਰ ਕੋਟਾਵੈ ਮਿੱਥਿਆ ਮਨ ਪਰ ਲੋਭ ਲੁਭਾਵੈ ਮਿੱਥਿਆ ਤਨ ਨਹੀਂ ਪਰ ਵਿਕਾਰ ਮਿੱਥਿਆ ਦਾਸ ਲੇ ਬੇਕਾਰ ਬਿਨ ਬੂਜੈ ਮਿੱਥਿਆ ਸਪੈ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ

ਸਾਧਕ ਸੰਗ ਮਨੋਹਰ ਪੈਨ ਸਾਧਕ ਸੰਗ ਨਾ ਕਤਹੁ ਤਾਵੈ ਸਾਧ ਸੰਗ ਅਚਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਤਬ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸ ਚੋ ਨੀ ਬੈਰ ਸਾਧ ਕੈ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦ ਸਾਧ ਕੈ ਸੰਗ ਨਹੀਂ ਹੁੰਦਾ ਸਾਧ ਕੈ ਸੰਗ ਕਦੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨ ਆਏ ਸਾਧ ਕੈ ਸੰਗ ਨ ਕਭੋ ਤਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਗੁਜਰ ਰਹੇ ਸਾਧੂ ਕੈ ਸੰਗ ਅਜਰ ਸਹਿ ਸਾਧ ਕੈ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦ੍ਰਿੜ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਦਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਦਾਰ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ ਸਾਧੂ ਕੈ ਸੰਗ ਸੋ ਤਨ ਪਾਵੈ ਜਿਸ ਤਨ ਤੇ ਸਭ ਕੁ ਵਰਸਾਵੈ ਸਾਧ ਸੰਗ

ਕਈ ਕੋਟ ਸਸੀ ਰਸੂਲ ਨਖਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਸਤਰ ਸਗਲ ਸਮਗਰੀ ਆਪਣੇ ਸੋਤਾਰ ਨਾਨਕ ਜਿਸ ਪਾਵੈ ਤਿਸ ਨਿਸਤਾਰ ਕਈ ਕੋਟ ਰਾਜਸ ਤਾਮਸ

ਤਰਥਾਰ ਅੰਕ ਤਪੱਸਿਆ ਕਰੇ ਅੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਣਕ ਜਤਨ ਕਰ ਆਤਮ ਨਿੰਦਰ ਵਹਿ ਹਰ ਦਰ ਗਏ ਕਹੋ ਕੈਸੇ ਗਵੈ ਆਪਸ ਕਹੋ ਜੋ ਭਲਾ ਕਹਾਵੈ ਕਿਸੇ ਸੁਲਾਈ ਨਿਕਟ ਨਿਆ ਸਰਬ ਕੀਰੀ ਜਾਂ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਦ ਲਗ ਜਾ ਨਹੀਂ ਮੁਝਤੇ ਕਛ ਹੋਏ ਤਬ ਇਸ ਕੋ ਸੁਖ ਨਾਹੀਂ ਕੋਏ ਜਬ ਇਹ ਜਨ ਮੈਂ ਕਿਛ ਕਰਤਾ ਤਬ ਲਗ ਗਰਬ ਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਨੀਤ ਤਬ ਲਗਨੇ ਚਲ ਨਾਹੀਂ ਚੀਤ ਜਬ ਲਗ ਮੋ ਮਗਨ ਸੰਗਮਾ ਤਬ ਲਗ ਧਰਮ ਰਾਏ ਦੇਸ ਜਾਏ

ਕਟ ਕਟ ਸੁਨੀ ਸਰਵਨ ਲਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪੀਸਲੋ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਿਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਦੀ ਸੰਤ ਕੈ ਦੁਖਨ ਆਰ ਜਾ ਕਟੈ ਸੰਤ ਕੈ ਦੁਖਨ ਜਮਤੇ ਨੀ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਇ ਸੰਤ ਕੈ ਦੁਖਨ ਨਰਕ ਮੈਂ ਪਾਇ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇਹੀਨ ਸੰਤ ਕੇ ਹੱਥੇ ਕੋ ਰੱਖੇ ਨ ਕੋਇ ਸੰਤ ਕੈ ਦੁਖਨ ਥਾਨ ਪੁਸ਼ਟ ਹੋਇ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤ ਕੇ ਦੁਖਨ ਪ੍ਰੇਮ ਪਵੈ ਸੰਤਨ ਕੇ ਦੁਖਨ ਕਾਗ ਜੋ ਲਵੈ ਸੰਤਨ ਕੇ ਦੁਖਨ ਸਰਪ ਜੋਨ ਪਾਇ ਸੰਤ ਕੇ ਦੁਖਨ ਤ੍ਰਿਗਦ ਜੋਨ ਕਿਰਮਾਇ ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੁਛ ਚਲੈ ਸੰਤ ਕੇ ਦੁਖਨ ਤੇਜ ਸਭ ਜਾਇ ਸੰਤ ਕੇ ਦੁਖਨ ਨੀਚ ਨਿਚਾਇ ਸੰਤ ਦੁਖੀ ਕਾ ਥਾਉ ਕੋ ਨਾਇ ਨਾਨਕ ਸੰਤ ਆਵੈ ਤਾਂ ਉਹਦੀ ਗਤ ਪਾਇ ਸੰਤ ਕਾ ਨਿੰਦਕ ਮਹਾਤਤਾ ਸੰਤ ਕਾ

ਨਾਨਕ ਦੋਤ ਹਤਾਵੈ ਸੋਈ ਕੀਆ ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਤਰਗੈ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ

ਬੜਭਾਗੀ ਨਾਨਕ ਜਨ ਸੇ ਸਲੋਕ ਕਜੋ ਸਿਆਨਕ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਇ ਅਸਤਰੀ ਮਾਨਕ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਏ ਰਹੇ ਅਕਾਇ ਬਹੁ ਨ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਇੱਕੋ ਆਪ ਮਾਨਕ ਕਹਿ ਕਿਸ ਨਾਹੀ ਹਾਥ ਕਿਸ ਕਾ ਹੁਕਮ ਬੂਝ ਸੁਖ ਹੋਏ ਕਿਸ ਕਾ ਨਾਮ ਰਖ ਕੰਠ ਕਰੋਏ ਸਿਮਰ ਸਿਮਰ ਸਿਮਰ ਕਰ ਸੋਏ ਨਾਨਕ ਬਿਗਨ ਲਾਗੇ ਕੋਏ ਉਸਤ ਮਨ ਮੈਂ ਕਰਨਿੰਕਾਰ ਕਰ ਮਨ ਮੇਰੇ

ਮਾਨਿਆ ਨਾਨਕ ਕਿਨੇ ਨਿਰੰਜਨ ਜਾਨਿਆ ਗੁਰਪ੍ਰਸਾਦ ਆਪਣੇ ਆਪ ਪੂਜੈ ਜਿਸ ਕੀ ਜਾਨੋ ਤ੍ਰਿਸ਼ਨਾ ਪੂਜੈ ਸਾਧ ਸੰਗ ਹਰ ਹਰ ਜਸ ਕਹਿਤ।

ਬਿਨ ਪ੍ਰਭ ਜਾਤਾ ਸੁਖਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲੇ ਉਦਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪੇ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੈ ਬੜ ਪਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ ਜੋ ਕਿਸ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਏ ਹੋਵੈ ਸੋ

ਪਾਵੇ ਸੂ ਤਨ ਹਰ ਸੇਵਾ ਤੇ ਪਾਵੇ ਜਿਸ ਸੁਖੋ ਨਿਤ ਬਚੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਪਲੀ ਕਰਨੀ ਸਾ ਸੋਭਾ ਪਜ ਹਰ ਕੀ ਸਰਨੀ ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ

ਸ੍ਰੀ ਰਵ ਰਿਆ ਸਦ ਸੰਗ ਹਜੂਰੀ ਜਿਸ ਤਾ ਚੰਡੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁਖ ਬਿਸਰੇ ਜੀ ਕਾਲ ਨਾ ਪਾਨੇ ਸੁਖ ਬਿਸਰੇ ਜੀ ਕੀਆ ਜਾਨੇ ਸੁਖ ਬਿਸਰੇ ਜ

ਜਗਦੀਸ ਤੈ ਛਲ ਛਦਰ ਲਖੋ ਕੀਸ ਜੈ ਜੋਤ ਸਰੂਪੀ ਜੋਤ ਸੰਸਮਾਰ ਤਹਿ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਕੜਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਹੀਂ ਸ਼ੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਏ ਤਬ ਕਵਨ ਮਾਰ

ਲੋਕ ਗਿਆਨ ਅੰਜਨ ਗੁਰਜੀਆ ਅਗਿਆਨ ਅੰਧੇਰ ਬਨਾਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ਼ ਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਇਕ ਕਟ ਮਾਹੇ ਅਨਕ ਰੰਗ ਨਾਨਾ ਦਿੱਤਾ ਨੌ ਨਿਤ

0: ਵਾਹਿਗੁਰੂ ਜੀ ਕੀ ਫਤਿਹ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Seek Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.
4: ਲਈ ਮਰਿਆਦਾ ਅਨੁਸਾਰ ਸਾਰੇ ਮਿਲ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦੀ ਜ਼ਿੰਦਗੀ ਦੇ ਵਿੱਚ ਖੁਸ਼ੀ ਖੇੜੇ ਦਾ ਪ੍ਰਗਟਾਵਾ ਇੱਕ ਸਹਿਜ ਹੈ, ਉਹ ਹੈ ਗਾਣਾ। ਜਦੋਂ ਵੀ ਕੋਈ ਆਦਮੀ ਖੁਸ਼ੀ ਦੇ ਵਿੱਚ, ਖੇੜੇ ਦੇ ਵਿੱਚ, ਕਿਸੇ ਉਸ ਦਾਤ ਨੂੰ ਪ੍ਰਾਪਤ ਕਰ ਸਕਦਾ ਹੈ, ਕਰਦਾ ਹੈ, ਜਿਸ ਦੀ ਵਿਆਖਿਆ ਨਹੀਂ ਕਰਦਾ, ਜਿਸ ਦੇ ਵਿੱਚ ਉਸਦੇ ਕੋਲੋਂ ਸ਼ਬਦਾਵਲੀ ਬਹੁਤ ਥੋੜ੍ਹੀ ਹੋ ਜਾਂਦੀ ਹੈ, ਤਾਂ ਫਿਰ ਉਹ ਗਾ ਕੇ ਆਪਣੇ ਉਸ ਖੁਸ਼ੀ ਦਾ ਪ੍ਰਗਟਾਵਾ ਕਰਦਾ ਹੈ। ਦੂਜੇ ਪਾਸੇ ਕੋਈ ਆਦਮੀ ਬਹੁਤ ਗਹਿਰੇ ਦੁੱਖ ਦੇ ਵਿੱਚ ਭਰ ਜਾਏ ਅਤੇ ਆਪਣੇ ਦੁੱਖ ਨੂੰ ਕੋਈ ਵਿਆਖਿਆ ਨਾ ਦੇ ਸਕੇ ਤਾਂ ਅੱਖਾਂ ਦੇ ਵਿੱਚੋਂ ਨਿਕਲੇ ਹੋਏ ਹੰਝੂ ਅਤੇ ਰੋਣਾ ਉਸਦੇ ਅੰਦਰ ਦੇ ਸਾਰੇ ਦੁੱਖ ਨੂੰ ਦਰਸਾ ਦਿੰਦਾ ਹੈ। ਇਹ ਮਨੁੱਖ ਦੇ ਅੰਦਰ ਇੱਕ ਸਹਿਜ ਬਿਰਤੀ ਹੈ, ਖੁਸ਼ੀ ਦੇ ਵਿੱਚ ਗਾਣਾ, ਸੁੱਖ ਦੇ ਵਿੱਚ ਗਾਣਾ, ਦੁੱਖ ਦੇ ਵਿੱਚ ਰੋਣਾ। ਜੇ ਕਿਸੇ ਦੇ ਵਾਸਤੇ ਸਾਰੀ ਦੁਨੀਆ, ਧਰਤੀ, ਸੂਰਜ, ਹਵਾ, ਪਾਣੀ, ਅੱਗ ਸਭ ਗਾ ਰਹੀ ਹੈ, ਇਸ ਗਾਣੇ ਨੂੰ ਜੋ ਉਸਨੇ ਮਹਿਸੂਸ ਕੀਤਾ ਹੈ, ਉਹ ਆਦਮੀ ਵੀ, ਉਹ ਪੁਰਖ ਵੀ ਕਿਸੇ ਅਗੰਮੀ ਸੁੱਖ ਦੇ ਵਿੱਚ ਭਰ ਗਿਆ ਹੈ। ਇਹੀ ਕਾਰਨ ਹੈ ਇੱਕੋ ਹੀ ਸ਼ਬਦ, ਥੋੜ੍ਹੇ ਥੋੜ੍ਹੀ ਸ਼ਬਦਾਵਲੀ ਨਾਲੇ ਫਰਕ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ ਹੈ। ਜਪਜੀ ਸਾਹਿਬ ਦੇ ਵਿੱਚ ਵੀ, ਰਹਿਰਾਜ ਸਾਹਿਬ ਦੇ ਪਾਠ ਦੇ ਵਿੱਚ ਵੀ, ਅਤੇ ਫਿਰ ਆਸਾ ਰਾਗ ਦੇ ਸ਼ਬਦਾਂ ਦੀ ਤਰਤੀਬ ਦੇ ਵਿੱਚ ਵੀ, ਜਿਸ ਨੂੰ ਸਤਿਗੁਰੂ ਕਹਿੰਦੇ ਨੇ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੈ, ਵਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਗਾਵਣ ਹਾਰੇ। ਪਤਾ ਨਹੀਂ ਕਿਤਨੇ ਕਿਤਨੇ ਤੈਨੂੰ ਗਾ ਰਹੇ ਹਨ। ਪਰ ਇਸ ਗਾਣੇ ਦੇ ਵਿੱਚ ਸਫਲ ਕੌਣ ਗਾਣਾ ਹੈ, ਕੀ ਹੈ, ਸਾਰੀ ਵਿਆਖਿਆ ਕਰਦੇ ਹੋਏ ਸੱਚਾ ਪਾਤਸ਼ਾਹ ਇਹੀ ਫੁਰਮਾਨ ਕਰਦੇ ਨੇ, ਹੋਰ ਕੇਤੇ ਤੁਧਨੋਂ ਗਾਵਨ ਤੇ ਮੈਂ ਚਿਤ ਨਾ ਆਵਾਂ, ਨਾਨਕ ਕਿਆ ਵਿਚਾਰ, ਕੀ ਵਿਚਾਰ ਕੀਤੀ ਜਾਏ, ਹੋਰ ਕਿਤਨੇ ਕਿਤਨੇ ਤੈਨੂੰ ਗਾ ਰਹੇ ਨੇ ਮੇਰੇ ਮਾਲਕ, ਮੈਂ ਨਹੀਂ ਜਾਣਦਾ, ਪਰ ਗਾ ਜ਼ਰੂਰ ਰਹੇ ਨੇ, ਇਤਨਾ ਪਤਾ ਹੈ। ਗਿਣਤੀ ਕਿਤਨੀ ਹੈ, ਜਗ੍ਹਾ ਕਿਤਨੀ ਹੈ, ਕਿੱਥੇ ਹੈ, ਉਸਕੋ ਤੂੰ ਹੀ ਜਾਣੈ। ਪਰ ਗਾਣਾ ਉਸੇ ਦਾ ਹੀ ਸਫਲ ਮੇਰੀ ਨਜ਼ਰ ਦੇਈ ਚਹਿ ਸਹੀ ਤੁਧਨੋਂ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ। ਤੇਰੀ ਭਗਤੀ ਦੇ ਰਸ ਦੇ ਘਰ ਦੇ ਚ ਜੋ ਪੁਰਖ ਟਿਕ ਗਏ ਉਹਨਾਂ ਦਾ ਗਾਣਾ ਤੇਰੀ ਨਜ਼ਰ ਦੇ ਚ ਸਫਲ ਤੇ ਉਹ ਪੁਰਖ ਵੀ ਸਫਲ ਹੈ। ਇਸ ਗਾਣੇ ਦੀ ਗੱਲ, ਇਸ ਗਾਣੇ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਚ ਬਹੁਤ ਹੈ। ਪੂਰੇ ਰਾਗਾਂ ਦੀ ਤਰਤੀਬ ਇਸਦਾ ਬਹੁਤ ਵੱਡਾ ਉਦਾਹਰਣ ਹੈ। ਭਗਤ ਕਬੀਰ ਜੀ ਮਹਾਰਾਜ ਫੁਰਮਾਨ ਕਰਦੇ ਨੇ, ਗਾਵੋ ਗਾਵੋ ਰੇ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਮੇਰੇ ਘਰ ਦੇ ਵਿੱਚ, ਮੇਰੇ ਹਿਰਦੇ ਦੇ ਵਿੱਚ ਉਹ ਰਾਮ ਪਤਾਰ ਮਾਲਕ ਆਪ ਪਤੀ ਆ ਕੇ ਤਰੁੱਠ ਕੇ ਪਹੁੰਚਿਆ ਹੋਇਆ ਹੈ। ਦੁਲਹਨਿਓ ਅੱਖ ਨੱਕ ਗਿਆਨ ਇੰਦਰਿਓ ਤੁਸੀਂ ਗਾਓ, ਗਾਣੋ ਪਿੱਛੇ ਨਾ ਹਟੋ। ਤੋ ਜਿਸ ਪੁਰਖ ਨੂੰ ਉਹ ਵੱਡੀ ਦਾਤ ਮਿਲਦੀ ਹੈ ਉਸਦਾ ਪ੍ਰਗਟਾਵਾ ਹੈ ਗਾਣਾ, ਉਸਦਾ ਪ੍ਰਗਟਾਵਾ ਹੈ ਧੁਨ, ਉਸਦਾ ਪ੍ਰਗਟਾਵਾ ਹੈ ਉਹ ਅਗੰਮੀ ਰਸ ਨਾਲੇ ਭਰਿਆ ਹੋਇਆ ਗਾਣਾ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੂੰ ਇਹ ਵੀ ਕਹਿਣਾ ਪੈ ਗਿਆ, ਐਸੇ ਪੁਰਖ ਦੇ ਚ ਮਾਲਕ ਦੀ ਸਿਫਤ ਸਲਾਹ ਦਾ ਸ਼ਬਦ ਉਹ ਇਕੱਲਾ ਆਪ ਨਹੀਂ ਗਾਉਂਦਾ, ਬਲਕਿ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਹੀ ਆਈਆਂ। ਸਾਰੇ ਰਾਗ, ਸਾਰੀਆਂ ਰਾਗਣੀਆਂ ਰਤਨਾਂ ਜੈਸੇ, ਉਹ ਹੇ ਮਾਲਕ ਤੈਨੂੰ ਗਾਉਣ ਵਾਸਤੇ, ਤੇਰੇ ਸ਼ਬਦ ਨੂੰ ਗਾਉਣ ਵਾਸਤੇ ਇਕੱਠੇ ਹੋ ਕੇ ਉਸ ਪੁਰਖ ਦੇ ਅੰਦਰ ਆਉਂਦੇ ਨੇ। ਉਸਦੇ ਅੰਦਰ ਦਾ ਐਸਾ ਰੋਣਾ ਨਹੀਂ ਹੁੰਦਾ ਜਿਹੜਾ ਆਮ ਹੈ। ਜੇ ਗਾਣਾ ਨਹੀਂ ਹੋਵੇਗਾ, ਗਾਣ ਦੀ ਮਿੱਠੀ ਧੁਨ ਨਹੀਂ ਹੋਵੇਗੀ, ਤਾਂ ਫਿਰ ਅੰਦਰ ਕੋਈ ਅਜੀਬ ਕਿਸਮ ਦਾ ਸ਼ੋਰੋਗੁਲ ਜ਼ਰੂਰ ਹੋਵੇਗਾ। ਅੱਜ ਦੇ ਸ਼ਬਦ ਦੇ ਵਿੱਚ, ਇਸ ਬੰਦ ਦੇ ਵਿੱਚ ਗਰੀਬ ਨਵਾਜ਼ ਸੱਚਾ ਪਾਤਸ਼ਾਹ ਨੇ ਕੁਝ ਇਸ ਤਰ੍ਹਾਂ ਦਾ ਖਿਆਲ ਬਖਸ਼ਿਸ਼ ਕੀਤਾ ਹੈ, ਜਿਸ ਦਾ ਇੱਕ ਇੱਕ ਬਚਨ ਸਾਰੇ ਸਰਵਨ ਕਰੀਏ। ਦਾਸ ਆਪ ਨੂੰ ਅਖਰੀ ਵਿਚਾਰ ਅਤੇ ਕੁਝ ਗੁਰੂ ਦੀਆਂ ਬਾਤਾਂ ਕਵੇ। ਇੱਕ ਵਾਰੀ ਸਾਰੇ ਪਿਆਰ ਨਾਲ ਆਖੋ, ਸਤਨਾਮ ਸ਼੍ਰੀ ਵਾਹਿਗੁਰੂ। ਸੱਚਾ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਤੈ ਆਨੰਦ ਬਿਨੋਦ ਸਦਾ ਅਨਹਦ ਝੁਣਕਾਰੋ ਰਾਮ। ਝੁਣਕਾਰੋ ਦੇ ਅਰਥ ਹੁੰਦੇ ਨੇ ਮਿੱਠੀ ਮਿੱਠੀ ਆਵਾਜ਼ ਧੁਨ ਦੇ। ਹੇ ਮੇਰੇ ਮਾਲਕ ਜੀ, ਉਸ ਜਗ੍ਹਾ ਤੇ ਤਹਿ, ਕਿਹੜੀ ਜਗ੍ਹਾ? ਸਤਸੰਗ ਦੇ, ਸੰਗਤ ਦੇ, ਆਨੰਦ ਦੇ, ਬਿਨੋਦ ਖੇੜੇ ਦੇ, ਸਦਾ ਅਨਹਦ। ਆਮ ਕਿਸੇ ਟਕਰਾਉਣ ਵਾਲੇ ਪੈਦਾ ਕਰਕੇ ਆਵਾਜ਼ ਕਰਨ ਵਾਲੇ ਸਾਜ਼ ਨਹੀਂ, ਆਹਦ ਨਹੀਂ, ਅਨਾਹਦ। ਝੁਣਕਾਰੋ ਰਾਮ, ਉਸਦੇ ਅੰਦਰ ਉਹ ਝੁਣਕਾਰ ਮਿੱਠੀ ਮਿੱਠੀ ਧੁਨ ਅੰਦਰ ਸੁਣਾਈ ਦਿੰਦੀ ਹੈ ਤੇ ਵੱਜਦੀ ਰਹਿੰਦੀ ਹੈ। ਭਾਗਾਂ ਵਾਲੇ ਪੁਰਖ ਹਨ ਜਿਹੜੇ ਕਦੀ ਆਪਣੇ ਅੰਦਰ ਇਸ ਤਰ੍ਹਾਂ ਦੇ ਟਿਕਾਓ ਵਿੱਚ ਜਾਂਦੇ ਨੇ, ਜਿਸ ਟਿਕਾਓ ਦੇ ਵਿੱਚ ਉਹ ਮਿੱਠੀ ਮਿੱਠੀ ਧੁਨ ਮਾਲਕ ਦੇ ਸਿਫਤ ਸਲਾਹ ਦੀ ਆਪ ਸੁਣਦੇ ਹਨ। ਇਸ ਤੋਂ ਬਿਨਾਂ ਆਪਣੇ ਆਪ ਨੂੰ ਭਾਗਾਂ ਵਾਲਾ ਕੋਈ ਆਦਮੀ ਕਹਿਣ ਦੀ ਗੱਲ ਨਾ ਕਰੇ। ਸਭ ਤੋਂ ਵੱਡੇ ਭਾਗ ਇਸ ਗੱਲ ਦੇ ਵਿੱਚ ਹਨ, ਜਦੋਂ ਅੰਦਰੋਂ ਇਸ ਗੱਲ ਦਾ ਅਨੁਭਵ ਜਾਗੇ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੀ ਆਈਆਂ। ਉਸਨੂੰ ਸਭ ਜਗ੍ਹਾ 'ਤੇ ਇਸੇ ਤਰ੍ਹਾਂ ਦੀ ਆਵਾਜ਼ ਧੁਨ ਸੁਣਾਈ ਦਿੰਦੀ ਹੈ। ਜੇ ਕੋਈ ਹਰਹਟ ਵੀ ਬੋਲ ਪੈਂਦਾ ਹਰਨ ਵੀ ਬੋਲਦਾ ਹੈ, ਮੱਛੀਆਂ ਦੀ ਵੀ ਕੋਈ ਆਵਾਜ਼ ਸੁਣਦਾ ਹੈ, ਤੇ ਉਸਦੇ ਰਾਹੀਂ ਵੀ ਉਸ ਮਾਲਕ ਦੀ ਧੁਨ ਸੁਣ ਲੈਂਦਾ ਹੈ। ਹਰ ਹੱਠ ਵੀ ਤੂੰ ਤੂੰ ਕਰੇ, ਬੋਲੇ ਭੱਲੀ ਬਾਣ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਹੋਰ ਨਹੀਂ ਜਾਪਦਾ ਉਸਨੂੰ। ਮ੍ਰਿਗ, ਹਰਨ, ਪੰਖੀ, ਮੱਛੀ ਸਭ ਉਸੇ ਨੂੰ ਗਾ ਰਹੇ ਨੇ, ਉਸੇ ਦੀ ਆਵਾਜ਼ ਹੈ। ਕਿਸੀ ਉਸ ਦਾਤ ਦੀ ਵਿਆਖਿਆ ਭਗਤ ਨਾਮਦੇਵ ਜੀ ਨੇ ਕੀਤੀ ਹੈ, ਅਣਮਣਿਆ ਮੰਦਲ ਬਾਜੇ ਬਿਨ ਸਾਵਨ ਘਨਹਰ ਗਾਜੇ, ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੈ ਕੋਈ, ਮੋਕੋ ਮਿਲਿਓ ਰਾਮ ਸਨੇਹੀ ਜੈ ਮਿਲੀਏ ਦੇਹ ਸੁਦੇਹੀ। ਮੈਨੂੰ ਮੇਰਾ ਮਾਲਕ ਸਨੇਹੀ ਐਸਾ ਮਿਲਿਆ ਹੈ, ਬਿਨਾਂ ਚਮੜਿਆਂ ਦੇ ਢੋਲ ਵੱਜ ਰਹੇ ਨੇ, ਬਿਨਾਂ ਬਦਲਾਂ ਦੇ ਬਾਰਿਸ਼ ਹੋ ਰਹੀ ਹੈ, ਮੈਂ ਭਿੱਜ ਵੀ ਰਿਹਾ, ਮੈਂ ਸੁਣ ਵੀ ਰਿਹਾ। ਮਾਇਆ ਦੇ ਚਮੜੇ ਦੇ ਨਾਲ, ਵਿਕਾਰਾਂ ਦੇ ਚਮੜੇ ਦੇ ਨਾਲ ਵੱਜਣ ਵਾਲੇ ਢੋਲ ਤਾਂ ਸਾਰੇ ਸੁਣਦੇ ਨੇ, ਪਰ ਬਿਨਾਂ ਉਸ ਚਮੜੇ ਦੇ ਢੋਲ ਭਾਗਾਂ ਵਾਲਾ ਪੁਰਖ ਹੀ ਸੁਣਦਾ ਹੈ। ਬੱਦਲ ਗਰਜਦੇ ਹੋਣ ਤੇ ਮੀਂਹ ਦੀਆਂ ਬੂੰਦਾਂ ਪੈਂਦੀਆਂ ਹੋਣ ਤਾਂ ਸਾਰੇ ਭਿੱਜਦੇ ਨੇ, ਪਰ ਬਿਨਾਂ ਬੱਦਲਾਂ ਦੇ ਹੀ ਕੋਈ ਬਾਰਿਸ਼ ਹੋਵੇ ਤੇ ਉਸਦੇ ਅੰਦਰ ਕੋਈ ਭਿੱਜ ਜਾਏ, ਨਿਸ਼ਚਿਤ ਤੌਰ ਤੇ ਉਸ ਤੋਂ ਵੱਡੇ ਭਾਗਾਂ ਵਾਲਾ ਕੌਣ ਹੋਵੇਗਾ। ਇੱਕ ਅੰਦਰ ਸ਼ੋਰ ਸ਼ਰਾਬਾ ਤਾਂ ਹੈ, ਇੱਕ ਰਸ ਧੁਨ ਨਹੀਂ ਹੈ। ਜਿਨ੍ਹਾਂ ਦੇ ਅੰਦਰ ਇਸ ਤਰ੍ਹਾਂ ਦੇ ਸ਼ੋਰ ਸ਼ਰਾਬੇ ਹਨ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੰਨਾ ਕਿਹਾ, ਬੋਲਾ ਕਿਹਾ ਤੇ ਅੱਤ ਦਾ ਮਾਇਆ ਧਾਰੀ ਪੁਰਖ ਕਿਹਾ ਹੈ। ਮਾਇਆ ਧਾਰੀ ਅੱਤ, ਅੰਨਾ ਬੋਲਾ ਸ਼ਬਦ ਨਾ ਸੁਣਈ, ਬਹੁ ਰੋਲ ਕਚੋਲਾ। ਇਹ ਬਚਨ ਬੜਾ ਪਿਆਰਾ ਹੈ ਤੀਜੇ ਪਾਤਸ਼ਾਹ ਦਾ। ਰੋਲ ਕਚੋਲੇ ਦੇ ਅਰਥ ਹਨ ਸ਼ਾਂਤ ਮਾਹੌਲ ਨੂੰ ਆਪਣੇ ਸ਼ੋਰ ਸ਼ਰਾਬੇ ਨਾਲੇ ਗੰਦਲਾ ਕਰ ਦੇਣਾ। ਤੁਸੀਂ ਕਈ ਐਸੇ ਜਾਨਵਰ ਵੇਖਦੇ ਹੋਵੋਗੇ, ਪਾਣੀ ਪੀਣ ਜਾਣਗੇ ਨਾ ਤੇ ਵਿੱਚੇ ਲੇਟਣੀਆਂ ਇਉਂ ਮਾਰਦੇ ਨੇ, ਸਾਰਾ ਪਾਣੀ ਵੀ ਗੰਦਾ ਕਰ ਦਿੰਦੇ ਨੇ। ਪਿਉਂਦੇ ਤਾਂ ਚੰਗਾ ਸੀ, ਉਹਨਾਂ ਦੇ ਵਿੱਚੋਂ ਸਭ ਤੋਂ ਭ੍ਰਿਸ਼ਟ ਕੋਈ ਜਾਨਵਰ ਹੈ ਤਾਂ ਉਹ ਹੈ ਸੰਡਾ। ਉਹ ਪਾਣੀ ਜਾਏਗਾ ਤਾਂ ਸਾਰਾ ਪਾਣੀ ਗੰਦਲਾ ਕਰ ਦੇਵੇਗਾ। ਫਿਰ ਇੱਕ ਹੋਰ ਜਾਨਵਰ ਹੈ, ਉਹ ਹੈ ਹਾਥੀ, ਜਿਸ ਨੂੰ ਆਪਣੇ ਅੰਦਰ ਦੀ ਤਾਕਤ ਦੀ ਇਤਨੀ ਬਦਮਸਤੀ ਹੈ, ਪਾਣੀ 'ਚ ਜਾਏਗਾ ਸਾਰਾ ਪਾਣੀ ਗੰਦਾ ਕਰ ਦੇਵੇਗਾ। ਸੰਡਾ ਵੀ ਇਹੀ ਕਰਦਾ, ਹਾਥੀ ਵੀ ਇਹੀ ਕਰਦਾ ਹੈ। ਸੰਡੇ ਜੈਸੇ ਤੇ ਹਾਥੀ ਜੈਸੇ ਸੁਭਾਅ ਦੇ ਆਦਮੀ ਸਭ ਜਗ੍ਹਾ ਤੇ ਗੰਦਲਾ ਕਰ ਦਿੰਦੇ ਨੇ, ਦੂਜਿਆਂ ਦੇ ਵਾਸਤੇ ਜਗ੍ਹਾ ਹੀ ਨਹੀਂ ਛੋੜਦੇ। ਮਾਇਆ ਧਾਰੀ ਪੁਰਖ ਦੇ ਅਰਥ ਹੀ ਇਹੀ ਹਨ, ਜਿਸ ਨੂੰ ਆਪਣੇ ਅੰਦਰ ਆਪਣੇ ਬਾਹਰ ਸ਼ਬਦ ਸੁਣਾਈ ਨਹੀਂ ਦਿੰਦਾ, ਰੋਲ ਕਚੋਲਾ ਹੀ ਪਾ ਦਿੰਦਾ ਹੈ। ਉਹ ਆਪਣੀ ਆਵਾਜ਼ ਇਤਨੀ ਗੰਦਲੀ ਜਿਹੀ ਬਾਹਰ ਕੱਢਦਾ ਹੈ, ਜੋ ਸ਼ਾਂਤੀ, ਸਕੂਨ, ਸੁੱਖ, ਆਰਾਮ ਆਤਮਾ ਨੂੰ, ਮਨ ਨੂੰ ਮਿਲਦਾ ਸੀ, ਮਿਲ ਸਕਦਾ ਸੀ, ਉਸਨੂੰ ਵੀ ਖਤਮ ਕਰ ਦਿੰਦਾ ਹੈ। ਅੰਦਰ ਦੇ ਉਸ ਸ਼ਬਦ ਨੂੰ ਸੁਣ ਲੈਣਾ, ਸੱਚੇ ਪਾਤਸ਼ਾਹ ਦੇ ਬਰਲੇ ਸ਼ਬਦਾਂ ਦੇ ਰਾਹੀਂ ਜੋ ਸਾਡੇ ਸਾਹਮਣੇ ਕੰਨਾਂ ਦੇ ਵਿੱਚ ਪੈਂਦੇ ਨੇ, ਇਹ ਉਸ ਅੰਦਰ ਦੇ ਸ਼ਬਦ ਨੂੰ ਵੀ ਸੁਣ ਲੈਣਾ ਬੜੇ ਭਾਗਾਂ ਦੀ ਨਿਸ਼ਾਨੀ ਹੈ। ਤੇ ਸੱਚਾ ਪਾਤਸ਼ਾਹ ਕਹਿੰਦੇ ਨੇ, ਅੰਮ੍ਰਿਤ ਦੀ ਧਾਰ ਉਸੇ ਦੇ ਅੰਦਰ ਵਰਸਦੀ ਹੈ, ਜਿਹੜਾ ਅੰਮ੍ਰਿਤ ਦੇ ਬਚਨ ਅੰਦਰ ਪਏ ਹੋਏ ਉਸਨੂੰ ਸੁਣਦਾ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ इसका विश्राम, जो विश्राम करके अंदर नाम पिया होया है, जो इसनों भी सुन लेंदा है, उसनों लगता है मेरे मालक दी जेड़ी शोभा है। गीत दे राही, संगीत दे राही, इस सब जगह से चल रही है। गुरु अर्जन देव जी महाराज सचा पातशाह ने मलार की वार दे शब्दां विच पड़ताल जेड़े ताला नूं पाड़ देवे। मौसीकी दे माहरीन, संगीत दे सियाने पुरख इस गायकी नूं बड़ी बिखम गायकी मंदे ने। साडी कौम दे एक बहुत ही नामवर, बड़े ही सियाने कीर्तनीए भाई साहब भाई बलबीर सिंह जी, बुजुर्ग कीर्तनीए, उन्होंने पड़ताला गाइया ने। जिस अंदाज नाले, जिस उम्र दे, जिस रवानगी ते जितनी स्पष्ट आवाज दे राही बचना दे गुरु पातशाह दे गाए ने, वो अपने आप दे च दाद देन जैसी चीज है। बड़ा कॉन्फिडेंस, बड़ा भरोसा उस दे च भाई साहब बलबीर सिंह जी ने सारिया पड़तालां गाइया ने। साडी रुचि होवे तां उन्हां पड़तालां नूं कोई सुने समाधि लगती है। कदी कदी आउंदे ने बुजुर्ग भी आउंदे ने, बच्चे भी आउंदे ने। दास अक्सर पुणे जांदा रहिंदा है, पिछे एक बड़ा ही मासूम बच्चा पुणे दे तकरीबन कोई 5-6 सालां दी उसकी उम्र, उसने भरी संगत दे अरदास की थी। भरी संगत दे गुरु नानक दरबार कैंप एरिए दे च पुणे गुरुद्वारा है। मैं अपनी इस जिंदगी दे उस 5-6 सालां दे बच्चे कोलों जो अरदास ते अरदास दे च उसका भरोसा, कॉन्फिडेंस, जितनी शब्दावली नूं स्पष्टता, दृढ़ता ते रवानगी दे च उस बच्चे ने अरदास भरी संगत च कीती, मेरा मन गदगद हो गया। किसी जगह ते नहीं छिड़किया, रवानगी, स्पष्टता ते दृढ़ता, ये तीन चीजां बड़ियां जरूरी होंदियां ने। रवानगी, स्पष्टता ते दृढ़ता। दृढ़ता ना होवे, रवानगी ना होवे, स्पष्टता ना होवे, गल समझ च नहीं पैंदे। जिस गुरमुख परिवार ने उस बच्चे नूं इह प्रेरणा ते इस रस्ते उत्ते चलाया है, वो परिवार भी अपने आप दे च भागां वाला है। भाई साहब बलबीर सिंह जी ने सारियां पड़तालां गाइयां ने, ते दास कोई एडवरटाइजमेंट नहीं कर रहा, पर बेनती कर रहा है हर घर दे च भाई साहब बलबीर सिंह जी दे पड़तालां दे गाई हुई उस सीडी सारियां कोल होनियां चाहीदियां ने, ताकि पता चले इतनी बुजुर्ग उम्र दे च कितनी मेहनत, कितनी रवानगी, कितनी स्पष्टता गा के उन्होंने कीती है, वो अपने आप ही दाद देने वाली है। मलार की वार दे पड़ताल दे च गुरु अर्जन देव जी महाराज सचा पातशाह दी दा वो शब्द है, जिस सतगुरु फुरमान करते ने, प्रिय की सोभ सुहानी नीकी, मालक दी शोभा बड़ी प्यारी, सुहावनी, नीकी, चंगी लगती है। कली अपने वास्ते नहीं, गुरु अर्जन देव जी महाराज सचा पातशाह कहंदे ने, हा हा हू हू गंधर्व अपसरा आनंद मंगल रस गावनी नीति। हा हा हू हू गंधर्व अपसरा, ये मेरे मालक दी शोभा नूं गाण वाले तुसी समझदे हो कोई गंधर्व होर हैं? हा हा हू हू ये देवतियां दे गायक हैं, मौसीकी दे माहिर हैं,
5: ਤੇ ਸੰਗੀਤ ਜਾਣਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚਾ ਪਾਤਸ਼ਾਹ ਗਰੀਬ ਨਵਾਜ਼ ਕਹਿੰਦੇ ਨੇ, ਜਿਹੜਾ ਮੇਰੇ ਮਾਲਕ ਦੀ ਸਿਫਤ ਵਡਿਆਈ ਨੂੰ ਗਾਉਂਦਾ ਹੈ ਉਹ ਦੇਵਤਿਆਂ ਦੇ ਰਾਗੀਆਂ ਤੋਂ ਵੀ ਉੱਚਾ ਹੋ ਜਾਂਦਾ ਹੈ, ਕਿਉਂਕਿ ਦੇਵਤਿਆਂ ਦੇ ਰਾਗੀ ਦੇਵਤੇ ਆਪ ਵਿਕਾਰਾਂ ਦੇ ਹੀ ਚੰਨ, ਪਰ ਮੇਰੇ ਮਾਲਕ ਦੀ ਸਿਫਤ ਕਰਨ ਵਾਲੇ ਉਹ ਦੇਵਤਿਆਂ ਦੇ ਰਾਗੀਆਂ ਤੋਂ ਵੀ ਉੱਚੀ ਅਵਸਥਾ ਦੇ ਚਲੇ ਜਾਂਦੇ ਨੇ, ਕਿਉਂਕਿ ਉਹ ਉਸ ਮਾਲਕ ਦੀ ਸਿਫਤ ਗਾਉਂਦੇ ਨੇ ਜਿਸ ਵਿੱਚ ਕੋਈ ਵਿਕਾਰ ਕੋਈ ਬੁਰਾਈ ਨਹੀਂ ਹੈ। ਹਾ ਹਾ ਹੂ ਹੂ ਗੰਧਰਵ ਅਪਸਰਾ ਆਨੰਦ ਰਸ ਗਾਵਨੀ ਨਹੀਂ ਕੀ, ਆਨੰਦ ਮੰਗਲ ਰਸ ਗਾਵਨੀ ਨਹੀਂ ਕੀ। ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਫੁਰਮਾਨ ਕਰਦੇ ਨੇ, ਧੁਨਤ ਲਲਤ ਗੁਨਗਿਕ ਅਨਕ ਭਾਂਤ, ਦੁਨੀਆਂ ਨਿਕਲਦੀਆਂ ਨੇ, ਲਲਿਤ ਸੁੰਦਰ ਦੁਨੀਆਂ, ਗੁਣਗ ਗੁਣੀ ਪੁਰਖ ਅਨੇਕ ਤਰੀਕਿਆਂ ਦੇ ਨਾਲੇ ਬਹੁਵਿਧ ਰੂਪ ਦਿਖਾਵਨੀ ਨੀਕੀ। ਮਾਲਕ ਜੀ ਜਿਹੜੇ ਤੁਹਾਨੂੰ ਗਾਉਂਦੇ ਨੇ ਨਾ, ਉਹਨਾਂ ਦੇ ਅੰਦਰ ਵੀ ਖੂਬਸੂਰਤੀ ਲਲਿਤ ਖੂਬਸੂਰਤੀ ਗੁਣੀ ਪੁਰਖ ਬਣ ਜਾਂਦੇ ਨੇ, ਧੁਨਾਂ ਤੁਹਾਡੇ ਨਾਮ ਦੀਆਂ ਤੁਹਾਡੀਆਂ ਸਿਫਤਾਂ ਦੀਆਂ ਉਹਨਾਂ ਦੇ ਅੰਦਰੋਂ ਨਿਕਲਦੀਆਂ ਨੇ। ਤੇ ਸੱਚਾ ਪਾਤਸ਼ਾਹ ਕਹਿੰਦੇ ਨੇ, ਗਿਰ ਤਰ ਥਲ ਜਲ ਭਵਨ ਭਰਪੂਰ। ਪਰਮੇਸ਼ਰ ਜੀ ਕਿਸੇ ਮੰਦਰ ਵਿੱਚ ਬੈਠਾ ਹੋਇਆ ਤੁਹਾਨੂੰ ਨਹੀਂ ਵੇਖਦੇ ਹੋ ਪੁਰਖ, ਕਿਸੇ ਮੂਰਤੀ ਵਿੱਚ ਫਸਿਆ ਹੋਇਆ ਨਹੀਂ ਵੇਖਦੇ। ਜਦੋਂ ਮਰਜ਼ੀ ਆਏ ਡੱਬੇ ਬੰਦ ਕਰ ਦਿੱਤੇ, ਜਦੋਂ ਮਰਜ਼ੀ ਆਏ ਡੱਬੇ ਖੋਲ੍ਹ ਦਿੱਤੇ, ਜਦੋਂ ਮਰਜ਼ੀ ਆਏ ਧੂਪ ਦੁਖਾ ਦਿੱਤੀ, ਜਦੋਂ ਮਰਜ਼ੀ ਆਏ ਉਸ ਪੱਥਰ ਦੀ ਜਾਂ ਕਿਸੇ ਧਾਤੂ ਦੀ ਮੂਰਤੀ ਦੇ ਮੂੰਹ ਦੇ ਵਿੱਚ ਥੋੜ੍ਹਾ ਜਿਹਾ ਪ੍ਰਸ਼ਾਦ ਠੂਸ ਦਿੱਤਾ, ਜਿਹਨੂੰ ਪ੍ਰਸ਼ਾਦ ਕਹਿੰਦੇ ਨੇ, ਇਹ ਵੇਖ ਕੇ ਨਹੀਂ ਗਾਉਂਦੇ। ਪਰ ਉਹ ਗਾਉਂਦੇ ਨੇ ਤਾਂ ਕਿਸ ਤਰ੍ਹਾਂ ਗਾਉਂਦੇ ਨੇ? ਗਰੀਬ ਨਵਾਜ਼ ਸੱਚਾ ਪਾਤਸ਼ਾਹ ਕਹਿੰਦੇ ਨੇ, ਗਿਰ ਪਹਾੜ ਤਰ ਦਰਖਤ ਥਲ ਜਲ ਭਵਨ ਭਰਪੂਰ। ਜਲ ਦੇ ਵਿੱਚ ਥਲ ਦੇ ਵਿੱਚ ਤੁਹਾਡਾ ਭਵਨ ਤੁਹਾਡਾ ਟਿਕਾਣਾ ਭਰਪੂਰ ਹੈ। ਘਟ ਘਟ ਲਾਲਨ ਛਾਵਣੀ ਨੀਕੇ, ਮਾਲਕ ਜੀ ਤੁਹਾਡੀ ਜਿਹੜੀ ਛਾਵਣੀ ਹੈ ਨਾ, ਤੁਹਾਡਾ ਜਿਹੜਾ ਖੇਮਾ ਹੈ ਹਰ ਘਟ ਦੇ ਵਿੱਚ ਹੈ। ਤੁਹਾਡੀ ਛਾਵਣੀ ਕਿਸੇ ਮੰਦਰ ਵਿੱਚ ਨਹੀਂ ਪਈ, ਕਿਸੇ ਮੂਰਤੀ ਦੇ ਵਿੱਚ ਫਿਕਸ ਨਹੀਂ, ਠੂਸੀ ਹੋਈ ਨਹੀਂ, ਬਲਕਿ ਘਟ ਘਟ ਲਾਲਨ ਮੇਰੇ ਪਿਆਰੇ ਦੀ ਛਾਵਣੀ ਨੀਕੇ। ਤੁਹਾਡੀ ਜਿਹੜੀ ਛਾਵਣੀ ਹੈ ਨਾ ਉਹ

ਪ੍ਰਮਾਣ ਕਰਦੇ ਨੇ ਐਸੇ ਪੁਰਖ ਨੂੰ ਉਹ ਮਾਲਕ ਗਾਉਂਦਾ ਹੋਇਆ ਉਸਦੇ ਗੀਤ ਗਾਉਂਦੇ ਹੋਏ ਸਾਰੀ ਸ੍ਰਿਸ਼ਟੀ ਦੇ ਵਿੱਚ ਇਸਦੀ ਆਵਾਜ਼ ਸੁਣਾਈ ਦਿੰਦੀ ਹੈ। ਸਭੇ ਘੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਚਰ ਚੀਤੀ ਭਾਂਜਨ ਹੈ ਬਹੁ ਨਾਨਾ ਰੇ। ਸਭ ਜਗ੍ਹਾ ਤੇ ਭਾਵੇਂ ਉਹ ਇੱਕ ਕੀੜੀ ਹੈ ਹਾਥੀ ਹੈ ਸਾਰਿਆਂ ਦੇ ਵਿੱਚ ਉਸਦੀ ਛਾਵਣੀ ਹੈ ਉਹ ਆਪ ਘੱਟ ਘੱਟ ਦੇ ਸਮਾਇਆ ਹੈ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਕਹਿੰਦੇ ਨੇ ਤਹਿ ਆਨੰਦ ਬਿਨੋਦ ਸਦਾ ਅਨਹਦ ਝੁਣਕਾਰੋ ਰਾਮ। ਤੈਂ ਉਸ ਜਗ੍ਹਾ ਤੇ ਸਤਸੰਗ ਦੇ ਵਿੱਚ ਉਹਨਾਂ ਪੁਰਖਾਂ ਨੂੰ ਸ਼ੋਰ ਸ਼ਰਾਬੇ ਦੇ ਵਿੱਚ ਨਹੀਂ, ਮਾਇਆਧਾਰੀ ਨੂੰ ਤਾਂ ਸਭ ਜਗ੍ਹਾ ਤੇ ਸ਼ੋਰ ਸ਼ਰਾਬਾ ਸੁਣਾਈ ਦਿੰਦਾ ਹੈ। ਇੱਥੋਂ ਇੱਕ ਗੱਲ ਬੜੀ ਕੀਮਤੀ ਹੈ ਸਮਝਣ ਜੈਸੀ, ਜੋ ਸ਼ਬਦ ਨਹੀਂ ਸੁਣੇਗਾ ਉਸਦੇ ਕੰਨਾਂ ਦੇ ਵਿੱਚ ਸ਼ੋਰ ਸ਼ਰਾਬਾ ਪਿਆ ਹੀ ਰਹੇਗਾ, ਜੋ ਸ਼ਬਦ ਨਾਲੇ ਜੁੜੇਗਾ ਉਸਦੀ ਜ਼ਿੰਦਗੀ ਦਾ ਸ਼ੋਰ ਸ਼ਰਾਬਾ ਖਤਮ ਹੋ ਜਾਏਗਾ। ਇੱਕ ਬਿਲਕੁਲ ਨਿਯਮ ਦੀ ਗੱਲ ਹੈ, ਸਪਿਰਚੁਅਲੀ ਇੰਜੀਨੀਅਰਿੰਗ ਜਿਹੜੀ ਗੁਰੂ ਨਾਨਕ ਨੇ ਕੀਤੀ ਹੈ ਨਾ, ਇੱਕ ਰੂਹਾਨੀਅਤ ਬਣਤ ਜੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖ ਮਾਤਰ ਨੂੰ ਦਿੱਤੀ ਹੈ, ਉਹ ਬੜੀ ਹੀ ਟੈਕਨੀਕਲ ਗੱਲ ਹੈ, ਬੜੀ ਖੂਬਸੂਰਤ ਗੱਲ ਹੈ। ਜੇ ਅੰਦਰ ਮਾਇਆ ਦਾ ਸ਼ੋਰ ਸ਼ਰਾਬਾ ਹੋਵੇਗਾ ਤਾਂ ਸ਼ਬਦ ਨਹੀਂ ਸੁਣਾਈ ਦੇਵੇਗਾ, ਜੇ ਸ਼ਬਦ ਸੁਣਾਈ ਦੇ ਗਿਆ ਤਾਂ ਫਿਰ ਉਹ ਅੰਨਾ ਬੋਲਾ ਹੋ ਕੇ ਮਾਇਆ ਦਾ ਸ਼ੋਰ ਸ਼ਰਾਬਾ ਨਹੀਂ ਸੁਣੇਗਾ, ਰੋਲ ਕਚੋਲਾ ਨਹੀਂ ਹੋਵੇਗਾ, ਰੋਲਾ ਪਾਉਣ ਵਾਲਾ। ਤੁਸੀਂ ਬਾਕੀ ਜਿਤਨੇ ਵੀ ਸੰਗੀਤ ਵੇਖੋਗੇ ਰੋਲਾ ਪਾਉਣ ਵਾਲੇ ਹਨ, ਸ਼ੋਰ ਸ਼ਰਾਬਾ ਕਰਨ ਵਾਲੇ ਹਨ, ਪਾਗਲ ਹੋਣ ਦੇ ਵਾਸਤੇ ਇੱਕ ਰਸਤਾ ਦੇਣ ਵਾਲੇ ਹਨ, ਜਾਂ ਜਿਹੜੇ ਪਾਗਲ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਉਹ ਸ਼ੋਰ ਸ਼ਰਾਬੇ ਵਾਲਾ ਗੀਤ ਸੰਗੀਤ ਚੰਗਾ ਲੱਗਦਾ ਹੈ। ਤੇ ਅੱਜ ਦੁਨੀਆਂ ਦੇ ਵਿੱਚ ਕਿਉਂਕਿ ਅੰਦਰ ਕੋਈ ਅਜੀਬ ਕਿਸਮ ਦੀ ਪਾਗਲਪੰਥੀ ਹੈ, ਇਸ ਵਾਸਤੇ ਟਪੋਰੀ ਕਿਸਮ ਦੇ ਗਾਇਕ ਬੜੇ ਬੜੇ ਚੱਲ ਪਏ ਨੇ, ਟਪੋਰੀ ਕਿਸਮ ਦੇ। ਸੰਗੀਤ ਦੀ ਉਹ ਧੁਨ ਨਹੀਂ ਜੋ ਮਿਠਾਸਤਾ ਦੇਵੇ, ਜੋ ਟਿਕਾਊ ਦੇਵੇ। ਜੇ ਵੈਸਟਰਨ ਦੁਨੀਆ ਦੇ ਵਿੱਚ, ਯੂਰਪੀਅਨ ਦੁਨੀਆ ਦੇ ਵਿੱਚ ਤੇ ਉਹਨਾਂ ਦੀ ਨਕਲ ਕਰਦੇ ਹੋਏ ਸਾਡੇ ਆਦਮੀ ਵੀ ਹੈਡਫੋਨ ਲਾ ਕੇ ਕੰਨਾਂ ਦੇ ਵਿੱਚ ਸ਼ੋਰ ਸੁਣਦੇ ਹੋਣ, ਤੁਸੀਂ ਵੇਖਦੇ ਹੋ ਟ੍ਰੇਨ ਦੀ ਵਿਸਲ ਵੀ ਉਹਨਾਂ ਨੂੰ ਸੁਣਾਈ ਨਹੀਂ ਦਿੰਦੀ। ਪਿੱਛੇ ਦਿਲ ਇੱਥੋਂ ਕਦੀ ਕਦੀ ਦਹਿਲ ਜਾਂਦਾ ਹੈ, 2 18 19 ਸਾਲਾਂ ਦੇ ਨੌਜਵਾਨ ਬੱਚੇ ਟ੍ਰੇਨ ਦੇ ਥੱਲੇ ਆ ਕੇ ਕੱਟੇ ਗਏ। ਇਹ ਪਤਾ ਚੱਲਿਆ ਉਹ ਸੰਗੀਤ ਕੰਨਾਂ ਦੇ ਵਿੱਚ ਪਾ ਕੇ ਸ਼ੋਰ ਸ਼ਰਾਬੇ ਵਾਲਾ ਸੁਣ ਰਹੇ ਸੀ, ਟ੍ਰੇਨ ਦੀ ਆਵਾਜ਼ ਵੀ ਨਹੀਂ ਸੁਣੀ। ਤੁਸੀਂ ਟੀਵੀ 'ਤੇ ਦੇਖਿਆ ਹੋਵੇਗਾ, ਜਿਸਨੇ ਪਾਗਲ ਹੋਣਾ ਹੋਵੇ ਜਾਂ ਜੋ ਪਾਗਲ ਹੋ ਗਿਆ ਹੈ ਉਹ ਸ਼ੋਰ ਸ਼ਰਾਬਾ ਤਾਂ ਸੁਣੇਗਾ, ਉਹ ਸ਼ਬਦ ਨਹੀਂ ਸੁਣੇਗਾ। ਹੁਣ ਤੁਸੀਂ ਵੇਖੋ, ਵਿਆਹ ਹੋ ਰਹੇ ਨੇ, ਸ਼ਾਦੀ ਹੋ ਰਹੀਆਂ ਨੇ, ਘਰ ਦੇ ਵਿੱਚ ਕੋਈ ਬੱਚੇ ਦਾ ਜਨਮ ਦਿਨ ਹੈ, ਉੱਥੇ ਸ਼ਬਦ ਜੈਸੀ ਚੀਜ਼ ਤਾਂ ਖਤਮ ਹੋ ਗਈ, ਉਹ ਲੱਗਦੇ ਨੇ ਇਹ ਆਊਟ ਆਫ ਡੇਟਡ ਹੋ ਗਈ, ਇਹ ਇੱਕ ਬੀਤੇ ਵਕਤ ਦੀ ਗੱਲ ਹੋ ਗਈ। ਹੁਣ ਤਾਂ ਪੋਪ ਸੰਗੀਤ ਡੀਜੇ ਉਹ ਸ਼ੋਰ ਸ਼ਰਾਬਾ ਉਸਦੇ 'ਚ ਹੋਵੇ, ਇਹ ਸਭ ਪਾਗਲਪੰਥੀ ਦੇ ਰਸਤੇ ਹਨ। ਹਾਂ, ਬਸ ਇਤਨਾ ਫਰਕ ਪੈ ਗਿਆ ਹੈ, ਇੱਕ ਪਾਗਲ ਪਾਗਲਖਾਨੇ ਦੇ ਅੰਦਰ ਹਨ, ਦੂਜੇ ਪਾਗਲ ਪਾਗਲਖਾਨੇ ਦੇ ਬਾਹਰ ਹਨ। ਪਰ ਗਜ਼ਬ ਇਹ ਹੈ, ਪਾਗਲਖਾਨੇ ਦੇ ਅੰਦਰ ਵਾਲੇ ਪਾਗਲ ਤਾਂ ਕਦੀ ਕਦੀ ਕੋਈ ਵਿਰਲਾ ਹੀ ਬਾਹਰ ਆਉਂਦਾ ਹੈ, ਲੇਕਿਨ ਬਾਹਰ ਵਾਲੇ ਪਾਗਲ ਉਹਨਾਂ ਦਾ ਰੁੱਖ ਅੰਦਰ ਵਾਲੇ ਪਾਗਲਖਾਨੇ ਦੇ ਪਾਸੇ ਜ਼ਰੂਰ ਹੈ। ਇਹ ਕਿਉਂ ਹੈ? ਕਿਉਂਕਿ ਸ਼ੋਰ ਸ਼ਰਾਬਾ ਬੜਾ ਹੈ, ਸ਼ੋਰ ਸ਼ਰਾਬੇ ਨਾਲੇ ਉਹ ਮਾਇਆਧਾਰੀ ਹੈ, ਅੱਤ ਦਾ ਅੰਨਾ ਤੇ ਬੋਲਾ ਹੈ, ਉਹ ਸ਼ਬਦ ਨਹੀਂ ਸੁਣਦਾ। ਸੱਚਾ ਪਾਤਸ਼ਾਹ ਕਹਿੰਦੇ ਨੇ ਐਸਾ ਪੁਰਖ ਕਦੇ ਤੁਸੀਂ ਉਸਨੂੰ ਨਹੀਂ ਕਹਿ ਸਕਦੇ ਇਸਦੀ ਜ਼ਿੰਦਗੀ ਦੇ ਵਿੱਚ ਕੋਈ ਟਿਕਾਓ ਆਵੇਗਾ, ਇਸਦੀ ਜ਼ਿੰਦਗੀ ਦੇ ਵਿੱਚ ਕੋਈ ਸੁੱਖ ਆਵੇਗਾ, ਕੋਈ ਆਨੰਦ ਆਵੇਗਾ,
कोई प्रसन्नता आ

0: ਹੋਵੇਗੀ, ਇਸ ਨੂੰ ਕਦੀ ਨਹੀਂ ਲੱਗ ਸਕਦਾ ਜੋ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੀ ਆਈਆਂ। ਤੋ ਗਰੀਬ ਨਵਾਜ਼ ਸੱਚਾ ਪਾਤਸ਼ਾਹ ਫੁਰਮਾਨ ਕਰ ਰਹੇ ਨੇ ਅੱਜ ਦੇ ਇਹਨਾਂ ਬਚਨਾਂ ਦੇ ਵਿੱਚ, ਤੇ ਬੜੇ ਕੀਮਤੀ ਬਚਨ, ਜ਼ਿੰਦਗੀ ਦੇ ਬਚਨ ਇਹ ਸਮਝਣ ਜੈਸੇ ਹਨ। ਤਹਿ ਆਨੰਦ ਬਿਨੋਦ ਸਦਾ ਅਨਹਦ ਝੁਣਕਾਰੋ ਰਾਮ, ਮਿਲ ਗਾਵੈ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ। ਸੰਤ ਪੁਰਖ, ਸੱਜਣ ਪੁਰਖ, ਸੱਜਣ ਤਾਈ ਜਿਨ੍ਹਾਂ ਦੀ ਜ਼ਿੰਦਗੀ ਦਾ ਰਾਹ ਹੈ, ਦੁਰਜਨ ਤਾਈ ਨਹੀਂ, ਹੇਰਾ ਫੇਰੀ ਨਹੀਂ, ਚਤਰੀ ਚਲਾਕੀ ਨਹੀਂ, ਕੋਈ ਲੋਕ ਦਿਖਾਵਾ ਨਹੀਂ। ਇਸ ਵਾਸਤੇ ਸਤਿਗੁਰੂ ਨੇ ਕਿਹਾ ਗਾਵੇਂਗਾ ਨਾ ਤਾਂ ਦੋ ਚੀਜ਼ਾਂ ਤੇਰੀ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਜਾਣਗੀਆਂ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹੈ ਮੈਂ ਭਿੱਕ ਫੈਲ। ਇਹ ਤਿੰਨ ਬਚਨ ਬੜੇ ਕੀਮਤੀ ਤੇ ਸਮਝਣ ਜੈਸੇ ਹਨ। ਜੇ ਮਾਲਕ ਦੇ ਗੁਣਾਂ ਨੂੰ ਗਾਏਗਾ, ਸ਼ੋਰ ਸ਼ਰਾਬਾ ਨਹੀਂ ਕਰੇਗਾ, ਗਾਏਗਾ, ਝੁਣਕਾਰਾ ਹੋਵੇਗਾ, ਮਿੱਠੀ ਮਿੱਠੀ ਧੁਨ ਹੋਵੇਗੀ, ਤਾਂ ਕੀ ਹੋਵੇਗਾ, ਗਾਉਂਦੇ ਗਾਉਂਦੇ ਤੇਰੇ ਅੰਦਰ ਦੇ ਹੰਕਾਰ ਦੀ ਮੈਲ ਉਤਰੇਗੀ ਨਾ, ਗੁਣ ਗਾਵਤ ਤੇਰੀ ਉਤਰਸ ਮੈਲ, ਇਹ ਮੈਲ ਉਤਰੇਗੀ। ਤਾਂ ਤਿੰਨ ਚੀਜ਼ਾਂ ਹੋਰ ਵੀ ਹੋਣਗੀਆਂ, ਬਿੰਸ ਜਾਏ ਹੋਮੇ ਹੰਕਾਰ, ਬਿਖ ਹੰਕਾਰ ਦੀ ਜ਼ਹਿਰ, ਫੈਲ, ਫੈਲ ਦੇ ਅਰਥ ਹੁੰਦੇ ਨੇ ਦਿਖਾਵਾ, ਵੇਖ ਤੇਰਾ ਗਾਣਾ ਦਿਖਾਵਾ ਤਾਂ ਨਹੀਂ, ਤੇਰਾ ਗਾਣਾ ਹੰਕਾਰ ਨੂੰ ਵਧਾਉਣ ਵਾਲਾ ਤਾਂ ਨਹੀਂ, ਤਾਂ ਜ਼ਹਿਰ ਜ਼ਰੂਰ ਵਧੇਗੀ। ਦੋ ਇਸ ਪਾਸੇ ਹਨ ਤੇ ਇੱਕ ਵਿਚਕਾਰ ਹੈ। ਜੇ ਤੇਰਾ ਗਾਣਾ ਦਿਖਾਵਾ ਹੋਵੇਗਾ ਤਾਂ ਉਹ ਹੰਕਾਰ ਤੋਂ ਬਣੇਗਾ, ਤੇ ਜੇ ਹੰਕਾਰ ਤੋਂ ਹੋਵੇਗਾ ਤਾਂ ਫਿਰ ਨਿਸ਼ਚਿਤ ਜਾਣ ਜ਼ਹਿਰ ਜ਼ਰੂਰ ਬਣੇਗੀ, ਜ਼ਹਿਰੀਲਾਪਨ ਜ਼ਰੂਰ ਹੋਵੇਗਾ। ਵੇਖੋ ਕੋਈ ਵੇਖਦਾ ਨਾ ਹੋਵੇ ਤੇ ਆਦਮੀ ਨੂੰ ਗਾਣ ਦਾ ਰਸ ਹੀ ਨਹੀਂ ਆਉਂਦਾ, ਵੇਖਦੇ ਹੋਣ ਕੋਈ ਫਿਰ ਵੇਖੋ ਉਹਨਾਂ ਨੂੰ ਕਿਸ ਤਰ੍ਹਾਂ ਉਹ ਨੱਚਦੇ ਟੱਪਦੇ ਸਭ ਕੁਛ ਕਰਦੇ ਹਨ। ਇਸ ਦਾ ਮਤਲਬ ਇਹ ਹੈ ਜੋ ਉਸ ਮਾਲਕ ਦੇ ਵਾਸਤੇ ਨਹੀਂ ਗਾ ਰਹੇ, ਲੋਕਾਂ ਵਾਸਤੇ ਗਾ ਰਹੇ ਹਨ। ਇਹ ਹੰਕਾਰ ਦਾ ਬੜਾ ਰਸ ਹੈ। ਕੋਈ ਨਾ ਵੇਖਦਾ ਹੋਵੇ ਤਾਂ ਗੁਰਦੁਆਰੇ ਦੇ ਕੋਲੋਂ ਦੇ ਲੰਘ ਜਾਣ ਨਾ ਲੋਕੇ, ਲੰਘਦੇ ਲੰਘਦੇ ਸਿਰ ਮਾੜਾ ਜਿਹਾ ਝੁਕਾ ਕੇ ਅੱਗੇ ਲੰਘ ਜਾਂਦੇ ਨੇ, ਪਰ 50 ਆਦਮੀ ਵੇਖਦੇ ਹੋਣ ਤਾਂ ਫਿਰ ਉਹਨਾਂ ਨੂੰ ਖੜੇ ਹੋ ਕੇ ਅਰਦਾਸਾਂ ਕਰਨ ਦੇ ਵਿੱਚ ਬੜਾ ਰਸਤਾ ਹੁੰਦਾ ਹੈ। ਕਿ ਉਹ ਅਰਦਾਸ ਗੁਰੂ ਦੇ ਵਾਸਤੇ ਕਰਦੇ ਨੇ, ਨਹੀਂ ਲੋਕਾਂ ਨੂੰ ਦਿਖਾ ਰਹੇ ਨੇ, ਜਦੋਂ ਕੋਈ ਨਹੀਂ ਹੈ ਉਸ ਵੇਲੇ ਕਰਕੇ ਦਿਖਾਓ, ਤੁਸੀਂ ਵੇਖੋਗੇ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਵੀ ਅਰਦਾਸ ਜੈਸੀ ਚੀਜ਼ ਹੁੰਦੀ ਹੈ, ਹੱਥ ਜੋੜਨਾ ਹੁੰਦਾ ਹੈ, ਕੋਈ ਉਸ ਦੇ ਵਿੱਚ ਵੀ ਜੈਂਟਲ ਗੱਲ ਹੁੰਦੀ ਹੈ, ਤੁਸੀਂ ਵੇਖੋਗੇ ਨਹੀਂ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਕਹਿੰਦੇ ਨੇ ਗਾਣ ਨਾਲੇ ਮੈਲ ਉਤਰੇਗੀ, ਤੇ ਮੈਲ ਤਿੰਨ ਗੱਲਾਂ ਦੇ ਵਿੱਚ ਹੈ, ਹੋਮੇ ਦੀ, ਭਿੱਖ ਜ਼ਹਿਰ ਦੀ, ਫੈਲ, ਫੈਲ ਦੇ ਅਰਥ ਹਨ ਦਿਖਾਵਾ, ਦਿਖਾਵੇ ਦੀ। ਦਿਖਾਵਾ ਨਾ ਹੋਵੇ, ਹੰਕਾਰ ਨਾ ਹੋਵੇ, ਜ਼ਹਿਰ ਨਾ ਹੋਵੇ, ਇਹ ਗਾਣਾ ਤਾਂ ਹੀ ਸਫਲ ਹੈ। ਸੱਚਾ ਪਾਤਸ਼ਾਹ ਫੁਰਮਾਨ ਕਰਦੇ ਨੇ ਸੰਤ ਪੁਰਖ, ਸੱਜਣ ਪੁਰਖ, ਸੰਗਤ ਵਿੱਚ ਮਿਲ ਕੇ ਉਸ ਮਾਲਕ ਦੀ ਜੈ ਜੈਕਾਰ ਦੀ, ਸਿਫਤ ਸਲਾਹ ਦੀ, ਬਾਣੀ ਤੇ ਉਸਦੀ ਧੁਨ ਗਾਉਂਦੇ ਹਨ। ਸੱਚਾ ਪਾਤਸ਼ਾਹ ਫੁਰਮਾਨ ਕਰਦੇ ਨੇ ਇਸ ਬਚਨ ਦੇ ਵਿੱਚ, ਮਿਲ ਸੰਤ ਗਾਵੈ ਖਸਮ ਭਾਵੈ ਹਰ ਪ੍ਰੇਮ ਰਸ ਰੰਗ ਭਿੰਨੀਆਂ। ਮਾਲਕ ਦੇ ਰਸ ਦੇ ਰੰਗ ਦੇ ਵਿੱਚ ਭਿੱਜ ਕੇ ਸੱਜਣ ਪੁਰਖ, ਸੰਤ ਪੁਰਖ ਗਾਉਂਦੇ ਨੇ ਤੇ ਖਸਮ ਨੂੰ ਪਿਆਰੇ ਲੱਗ ਜਾਂਦੇ ਹਨ, ਤੇ ਖਸਮ ਦੇ ਪਿਆਰੇ ਹੋਣ ਦਾ ਇੱਕੋ ਹੀ ਜ਼ਰੀਆ ਹੈ, ਤੇ ਉਸਦੀ ਉਹ ਕਸੋਟੀ ਵੀ ਹੈ, ਜਦੋਂ ਉਹ ਗਾਣਾ ਦਿਖਾਵਾ ਨਾ ਹੋਵੇ, ਉਹ ਗਾਣਾ ਹੰਕਾਰ ਦਾ ਨਾ ਹੋਵੇ, ਤੇ ਉਸ ਤੋਂ ਕੋਈ ਅੰਦਰ ਜ਼ਹਿਰ ਨਾ ਬਣਦੀ ਹੋਵੇ। ਗੁਣ ਗਾਵਤ ਤੇਰੀ उतरस मैल बिंस जाए हो में एक फैल, उसके अंदर एक फैल बिल्कुल दिखावा खत्म हो गया। सचा पातशाह फुरमान कर देने, हर लाभ पाया आप मिटाया मिले चिरी विछुनिया। आम तौर पे लोकी लाभ नो प्राप्त करने का जो टीचा है उसका जरिया मनिया जाता है लोभ। लोभ होगा तो लाभ होगा, लोभ दे राते चले बगैर लाभ किस तरह होवे। आम आदमी की सोच इत्थे रुक जाती है, लाभ हो ही नहीं सकता बिना लोभ दे रस्ते ते चले। इस वास्ते लोभी होना पड़ेगा जे लाभ लेना है तो। पर कदी कदी लोकी लाभ लेंदे लेंदे भी टोटा ले लेंदे ने, नुकसान कर लेंदे ने। सतगुरु सचा पातशाह कहंदे ने ऐसा पुरख ऐ समझ लो जिस तरह कोई हलकाया कुत्ता है जेड़ा लाभ लैण दे वास्ते लोभ दे रस्ते ते चल पिया है। जो कूकर हरकाया तावे बैदिस ताए, लोभी जंत न जाने पख अपख सब खाए। लोभी आदमी नू पता नहीं चलता, उन्हें यह लगता है लाभ लैण दे वास्ते लोभ का रस्ता जितने तक नहीं पकड़िया लाभ मिलेगा कितों। हाँ इतना जरूर है कई आदमियों नू लाभ असल दे च की है उसका पता नहीं चलता, लेकिन लोभ दे रस्ते ते चलते चलते मिलता भी कोडियां दे बराबर है कई चीजा, ते जो गवाना पैंदा है वो बड़ा कुछ गवा जांदा है आदमी। लोभी आदमी जे असी सोचिए शायद उसनू प्राप्त बड़ा हो जांदा है ते भुलेखा है, जो प्राप्त होंदा है वो ना दे बराबर, जो मूल तारना पैंदा है वो बहुत बहुत वड्डे। ऐं लोभी आदमी हीरे देख के कोडियां लैण दा लाभ करता है, लेकिन ये लाभ लाभ नहीं है नुकसान है टोटा है। कदी कदी साडे इतिहास के कुछ वर्के बड़े कीमती हैं जिहड़े फलोरने चाहिए ने। लाभ लोभ दे रस्ते ते है, पर असल लाभ गैरत अणक स्वय अपने अंदर का सम्मान सेल्फ एस्टीम इस बीच है। पर जे किधरे अंदर की अणक गैरत आत्मा सब गुआचिया जाए तो जिसनों आदमी लाभ कहता है फिर वो लाभ नहीं है। जिसनों सतगुरु गुरु अमरदास साहब पातशाह कहते हैं आप बेच धर्म गवाए, अपने आप नू वेच के कोई आदमी धर्म गवा के कोडियां ले लवे तो लाभ थोड़ी होया इतने तोटा होया। सिख इतिहास की एक विचारधारा बड़ी प्यारी ते समझन जैसी है। सरदार हरि सिंह नलवे का नाम सिख कौम दे अंदर बड़ा ही उघा नाम है, पर किसी ने अज तक सरदार हरि सिंह नलवे नु ये नहीं किया ये फखरे कौम, कोई कोई सिरोपा नहीं दिता। हालांकि कई बारी मरण तो बाद भी दिते जाते ने, नहीं दिता। होर का होर एक गल, सरदार हरि सिंह नलवे नु जिन्ना दुष्टा ने नेड़े होके गोली मारी थी जमरोद दे किले दे, उस सिख राज दे जिले दुश्मन सन, सिख राज दे थाली दे छेक करन वाले सन, डोगरे उन्ना दे ही भेजा होया सी, नेड़े तो गोली मारी सी, संजो टुट गई सी, संजो दे टुकड़े छाती दे धस गए सी। पर किसे भी सिख संस्था ने सरदार हरि सिंह नलवे की यादगार नहीं बनाई। दास ने पहले भी एक बेनती की थी, पता नहीं गली गली दे अकाली दल फिर दे ने, ਤੇ ਸਭ ਤੋਂ ਵੱਡਾ ਕੋਈ ਇੱਕ ਅਕਾਲੀ ਦਲ ਆਪਣੇ ਆਪ ਨੂੰ ਅਖਵਾਉਣ ਦਾ ਫਖਰ ਕਰਦਾ ਹੈ, ਮੇਰੀ ਨਜ਼ਰ ਦੇ ਵਿੱਚ ਇੱਕ ਸ਼ਰਮਨਾਕ ਗੱਲ ਹੈ ਜੋ ਸਰਦਾਰ ਹਰੀ ਸਿੰਘ ਨਲਵੇ ਦਾ ਯਾਦਗਾਰ ਇੱਕ ਗੱਜੂ ਮਲ ਕਪੂਰ ਨੇ ਬਣਾ ਕੇ ਰੱਖੀ ਹੈ ਤੇ ਉਸ ਵਿੱਚ ਉਸਨੇ ਲਿਖਿਆ ਹੈ ਇਹ ਸਿੱਖਾਂ ਦੇ ਜਰਨੈਲ ਗੱਜੂ ਮਲ ਕਪੂਰ ਨੇ ਸਾਰੇ ਤਖਤਾਂ ਦੇ ਜਥੇਦਾਰ ਸਾਹਿਬਾਨ ਸਤਿਕਾਰਯੋਗ ਸਿੰਘ ਸਾਹਿਬਾਨ ਕਦੇ ਧਿਆਨ ਦੇਣਗੇ ਇਸ ਗੱਲ ਦੇ? ਗਲੀ ਗਲੀ ਦੇ ਜਿਹੜੇ ਫਿਰਦੇ ਨੇ ਅਕਾਲੀ ਦਲ ਬਣਾ ਕੇ ਉਹ ਕਦੇ ਧਿਆਨ ਦੇਣਗੇ? ਕਦੇ ਉਹਨਾਂ ਨੂੰ ਸ਼ਰਮ ਆਏਗੀ ਇਸ ਗੱਲ ਦੇ ਵੀ ਸਰਦਾਰ ਹਰੀ ਸਿੰਘ ਜੀ ਨਲਵਾ ਜੈਸੇ ਪੁਰਖ ਦੀ ਯਾਦਗਾਰ ਕੋਈ ਗੱਜੂ ਮਲ ਕਪੂਰ ਬਣਾਏ ਤੇ ਉਹ ਲਿਖੇ ਸਿੱਖਾਂ ਦੇ ਜਰਨੈਲ, ਸਿੱਖਾਂ ਨੂੰ ਸ਼ਰਮ ਆਏਗੀ? ਪਰ ਸ਼ਰਮ ਖਾਣ ਦੇ ਵਾਸਤੇ ਥੋੜ੍ਹੀ ਜਿਹੀ ਸ਼ਰਮ ਦੀ ਕਣੀ ਚਾਹੀਦੀ ਹੈ, ਪਰ ਜਿਨ੍ਹਾਂ ਦੇ ਅੰਦਰ ਸ਼ਰਮ ਧਰਮ ਦੇ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਦੇ ਲਾ ਲਓ, ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕੂੜ ਦੀ ਪ੍ਰਧਾਨਗੀ ਹੋਵੇ, ਸ਼ਰਮ ਤੇ ਧਰਮ ਦੋਨੋਂ ਲੁਕ ਜਾਣ, ਉਹਨਾਂ ਵਿਚਾਰਿਆਂ ਨੂੰ ਸ਼ਰਮ ਹੀ ਕਿੱਥੇ ਆਵੇਗੀ? ਹਾਂ, ਇਤਨੀ ਗੱਲ ਕਹਿੰਦੇ ਨਾਰਾਜ਼ ਤਾਂ ਜ਼ਰੂਰ ਹੋਣਗੇ, ਸ਼ਰਮ ਨਹੀਂ ਖਾਣਗੇ। ਸ਼ਰਮ ਖਾਣ ਦੇ ਵਾਸਤੇ ਥੋੜ੍ਹੀ ਜਿਹੀ ਸ਼ਰਮ ਦੀ ਜਗ੍ਹਾ ਚਾਹੀਦੀ ਹੈ, ਅਤੇ ਉਹ ਜਗ੍ਹਾ ਬੇਸ਼ਰਮੀ ਨੇ, ਨਿਰਲੱਜਤਾ ਨੇ ਇਤਨੀ ਇਤਨੀ ਭਰ ਲਈ ਹੈ, ਹੁਣ ਸ਼ਰਮ ਖਾਣ ਦੇ ਵਾਸਤੇ ਜਗ੍ਹਾ ਹੀ ਨਹੀਂ ਬਚੀ ਜੋ ਸ਼ਰਮ ਖਾਣ। ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੋਏ, ਤਕਰੀਬਨ ਕੋਈ 1935-36 ਦੀ ਇਹ ਗੱਲ ਹੈ। ਕਾਬਲ ਦੇ ਰਾਜ ਘਰਾਣੇ ਦਾ ਉਹ ਮੁਖੀ ਜਿਸ ਦਾ ਨਾਮ ਦੋਸਤ ਮੁਹੰਮਦ ਸੀ, ਉਸਦਾ ਛੋਟਾ ਭਰਾ ਸੀ ਆਜ਼ਮ ਖਾਨ। ਉਸਦਾ ਪੜਪੋਤਾ ਲਾਹੌਰ ਦੇ ਵਿੱਚ ਆਇਆ, ਮੈਂ ਪੜ੍ਹਦਾ ਸਾਹਿਬ ਤਕਰੀਬਨ ਕੋਈ 1935 ਦੀ ਗੱਲ ਹੈ। ਲਾਹੌਰ ਦੇ ਹੋਟਲ ਵਿੱਚ ਆ ਕੇ ਉਹ ਗਵਰਨਮੈਂਟ ਆਫ ਬ੍ਰਿਟੇਨ ਦਾ ਇੱਕ ਗੈਸਟ ਸੀ, ਜੋ ਕਿ ਇੱਥੇ ਬ੍ਰਿਟਿਸ਼ ਰਾਜ ਸੀ ਇੰਡੀਆ ਦੇ ਵਿੱਚ, ਉੱਥੇ ਆ ਕੇ ਉਸਨੇ ਠਹਿਰਿਆ। ਲਾਹੌਰ ਵੇਖ ਵੇਖ ਕੇ ਫਿਰ ਉਸਨੇ ਗੁਜਰਾਂ ਵਾਲਾ ਵੇਖਿਆ, ਵੇਖਣ ਦੀ ਇੱਛਾ ਪ੍ਰਾਪਤ ਕੀਤੀ। ਲਾਹੌਰ ਲਸ਼ਕਰ ਨਾਲ, ਸਿਕਿਉਰਿਟੀ ਗਾਰਡਸ ਦੇ ਨਾਲ, ਜੋ ਉਸ ਵਕਤ ਦਾ DC ਸੀ ਉਸਦੇ ਹੁਕਮ ਨਾਲੇ ਉਸਨੂੰ ਗੁਜਰਾਂ ਵਾਲਾ ਦਿਖਾਇਆ। ਸਰਦਾਰ ਮਾਨ ਸਿੰਘ, ਚੜਤ ਸਿੰਘ, ਮਹਾਰਾਜਾ ਰਣਜੀਤ ਸਿੰਘ, ਉਹਨਾਂ ਦੇ ਉਸਨੇ ਪੁਰਾਣੇ ਮਹਿਲ ਵੇਖੇ, ਤੇ ਵਾਪਸ ਲਾਹੌਰ ਦੇ ਵਿੱਚ ਆ ਕੇ ਉਸਨੇ DC ਨੂੰ ਕਿਹਾ, ਮੈਂ ਸਰਦਾਰ ਹਰੀ ਸਿੰਘ ਨਲਵੇ ਦਾ ਕੋਈ ਖਾਨਦਾਨ ਦਾ ਬੱਚਾ ਹੋਵੇ ਉਹਨੂੰ ਮਿਲਣਾ ਤੇ ਵੇਖਣਾ ਚਾਹੁੰਦਾ। ਹੁਣ DC ਦੇ ਸਾਹਮਣੇ ਕਿਸ ਚੀਜ਼ ਦੀ ਕਮੀ ਸੀ? ਉਸਨੇ ਉਸੇ ਵਕਤ ਤਫਤੀਸ਼ ਕਰਵਾਈ, ਗੁਜਰਾਂ ਵਾਲੇ ਸਕੂਲ ਦੇ ਵਿੱਚ ਹੀ, ਹਾਈ ਸਕੂਲ ਦੇ ਵਿੱਚ ਹੀ ਉਸ ਵਕਤ ਸਰਦਾਰ ਹਰੀ ਸਿੰਘ ਨਲਵੇ ਦਾ ਪੜਪੋਤਾ ਉਹ ਪੜ੍ਹ ਰਿਹਾ ਸੀ। ਹੈਡਮਾਸਟਰ ਨੇ ਉਸਨੂੰ ਆਪਣੇ ਕਮਰੇ ਦੇ ਵਿੱਚ ਬੁਲਾਇਆ, ਲਾਭ ਵੇਖੋ ਕੀ ਹੈ, ਕੈਸਾ ਹੁੰਦਾ ਹੈ, ਇਹ ਸੋਚ ਉੱਤੇ ਹੈ। ਹਰੀ ਸਿੰਘ ਨਲਵੇ ਦੇ ਪੜਪੋਤੇ ਨੂੰ ਹੈਡਮਾਸਟਰ ਨੇ ਬੁਲਾਇਆ ਤੇ ਉਸਨੂੰ ਕਿਹਾ, ਬੇਟੇ, DC ਸਾਹਿਬ ਦਾ ਹੁਕਮ ਆਇਆ ਹੈ, ਵੱਡਾ ਅਫਸਰ ਤੇ ਵੱਡੀ ਇੱਕ ਸਵਾਰੀ ਤੇਰੇ ਵਾਸਤੇ ਮੋਟਰ ਆਈ ਹੋਈ ਹੈ, ਕੋਈ ਤੈਨੂੰ ਮਿਲਣਾ ਚਾਹੁੰਦਾ ਹੈ, DC ਦੇ ਦਫ਼ਤਰ ਹੀ ਤੁਸੀਂ ਇਹਨਾਂ ਨਾਲ ਜਾਓ। ਸਰਦਾਰ ਹਰੀ ਸਿੰਘ ਨਲਵੇ ਦੇ ਪੜਪੋਤੇ ਨੇ ਕਿਹਾ, ਉਹ ਕੌਣ ਹੈ, ਕਿੱਥੋਂ ਆਇਆ ਹੈ ਜੋ ਮੈਨੂੰ ਉਚੇਚੇ ਮਿਲਣਾ ਚਾਹੁੰਦਾ ਹੈ? ਹੈਡਮਾਸਟਰ ਨੇ ਕਿਹਾ, ਬੇਟੇ, ਉਹ ਵਾਲੀਏ ਕਾਬਲ ਦਾ ਜੋ ਦੋਸਤ ਮੁਹੰਮਦ, ਉਸਦੇ ਛੋਟੇ ਭਰਾ ਆਜ਼ਮ ਖਾਨ ਦਾ ਪੜਪੋਤਾ ਹੈ, ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ, ਤੁਸੀਂ ਜਾਓ। ਇਹ ਬੜੇ ਮਾਣ ਦੀ ਗੱਲ ਹੈ, DC ਨੇ ਆਪ ਆਪਣਾ ਅਫਸਰ ਭੇਜਿਆ ਹੈ, ਮੋਟਰ ਭੇਜੀ ਹੈ, ਦੋ ਆਦਮੀ ਭੇਜੇ ਹਨ, ਬੜੇ ਮਾਣ ਸਤਿਕਾਰ ਨਾਲ ਤੁਹਾਨੂੰ ਬੁਲਾਇਆ ਹੈ, ਤੁਸੀਂ ਜਾਓ। ਜਦੋਂ ਕੰਨਾਂ ਦੇ ਚੱਖਰ ਪਏ, ਵਾਲੀਏ ਕਾਬਲ दोस्त मोहम्मद दे भरा आजम खान दा पड़पोता उस बहादुर परदादे दे अणखीले पड़पोते दे अंदर अपने खानदान दा खून जोश मार गया। जिन्ना खानदाना दे चो लोकी पैदा होंदे ने उन्ना खानदाना दे खून जोश नहीं मारदे साडे अंदर। तुसी वेख्या कदी, ज्यादा लंबी गल ना होवे, दास ने एक दिन बेनती कीती सी, सिखां नूं तीन नाम मिले ने, सिंह भुजंग ते निहंग। सिंह दे अर्थ होंदे ने शेर, भुजंग दे अर्थ होंदे ने सप, ते निहंग फारसी का अक्षर है जिसके अर्थ होंदे ने मगरमच्छ क्रोकोडाइल। ये तीन नाम क्यों दिते ने? सुच्चा नंद ने पहले पहले कहा कि साहबजादियों के बारे ये सप के बच्चे हैं, सप के कलगीधर पातशाह नूं सप कहा कि सप के बच्चे हैं। सरहंद की कचहरी के सुच्चा नंद ने कहा कि निहंग फारसी का अक्षर है जिसके अर्थ होंदे ने मगरमच्छ क्रोकोडाइल। ये तीन नाम क्यों हैं? इस वास्ते हैं इन्हां दे च मेरे मालक ने एक खासियत दिती है, शेर सप ते मगरमच्छ किसे दा पालतू नहीं होंदा, इन्हूं कोई पालतू नहीं बना सकता। ये ना इस वास्ते हैं जो सिख किसे दा पालतू नहीं होंदा, जेड़ा सिख किसे दा पालतू हो जाए वो गुरु का सिख नहीं रहंदा। ते दोनों गल्लां नाल चल दिया हैं, जो सिख है वो किसे दा पालतू नहीं होंदा, ते जो पालतू हो जाए वो कोई डोगी तो हो सकता है, कोई कुत्ता तो हो सकता है, वो शेर नहीं हो सकता। अज तो हालत ये हो गई है, शेरां दे खल पा के कुत्ते फिरदे ने जेड़े, पता नहीं किस किस दे पालतू बने हुए हैं। पालतू बहादुर जरनैल परबादे दे अणखीले पोतरे दे अंदर खून जोश मार गया। हेडमास्टर नूं कहिंदा जे काबल दा शाही खानदान दा कोई बच्चा मैनूं मिलन आया है, मैं जाके नहीं मिलांगा, मेरी अणख गवारा नहीं देंदी, क्योंकि मैं एक जेतू परदादे दा पोतरा हाँ, ते वो हारे हुए परदादे दा पोतरा है, जे उसने मिलना है तो वो इत्थे आए, मैं नहीं जावांगा, मैं तुहाडा सत्कार करदा, तुसी पिता स्वरूप हो, मेरे उस्ताद हो, मास्टर हो, तुहाडी हुक्म अदूली करना मेरा फर्ज नहीं है, पर इस जगह ते मैं कहांगा मैं मिलना चाहूंगा, मैं तुहाडे दफ्तर च मिलांगा, मैं डीसी के दफ्तर च नहीं मिलांगा। हेडमास्टर ने सरदार हरी सिंह नलवे के पड़पोते नूं कहा, बेटे निमाणा होईदा है, यह अक्षर मैनू बड़ी तकलीफ देता है, जदों कोई आदमी हर वक्त कहता है निमाणा सिख चाहिए, निमाणा सिख चाहिए, पता नहीं क्यों ये शब्दावली वरतते ने, क्यों नहीं कहते भाई सिख अणखीला चाहिए है, निमाणे ते अणखीले के विचकार चोण करनी हो तो किसनों चुने? साडे वड़े वड़े अहुदियां ते बैठे हुए आदमी भी अज यही कहते हैं निमाणा सिख चाहिए, निमाणा सिख। वो गलत परपाटी पा रहे ने, गलत रस्ता दे रहे ने, कहना चाहिए अणखीला सिख होना चाहिए है, निमाणा नहीं। यही गल उस वक्त हेडमास्टर ने कही सरदार हरी सिंह नलवे दे पड़पोते नूं, बेटा निमाणा होना चाहिए, उन्होंने बुलाया है, मोटर भेजी है, अफसर आया है, तुसीं जाओ मिलो, इसदे च माण है। सरदार हरी सिंह नलवे दे पड़पोते ने कहा, तुसीं पिता स्वरूप हो, साडे वड्डे ते उन्हां दे वड्डे मिलदे रहे, तेगां लै के मैदाने जंग दे, मैं भी जे मिलांगा तो उस तरीके नाल तां मिल सकदा, पर मेरी अणख गवारा नहीं देंदी जो मैं उठे जावां। हेडमास्टर ने फिर कहा, बेटे क्यों तुसीं इह गल कर रहे हो? तो फिर एक गल कही हरी सिंह नलवे दे पोतरे ने, कहन लगा पिता जी, हेडमास्टर नूं कहा, पिता जी तुसी जानदे हो, मैं भी जानदा, جس طریقے نالے متر دروہی انگریزاں نے کی تھی، کسے کو لکیا ہویا نہیں ہے. وڈے باپو جی مہاراجا رنجیت سنگھ دیالو کرپالو سخی دل دے سن، متر تائی دا ہاتھ اگے ودھایا، انہوں نے بھی متر تائی دا دم بھریا، پر انہوں نے متر درو کیتا انگریزاں نے، تے جنہاں نال مل کے متر درو کیتا وہ تے پورے نمک حرام سن، ڈوگرے انہوں نے نمک حرامی کی تھی. وہ بھی دشمن، یہ بھی سارے دشمن، میری طرف دشمنی نہیں پر انہوں نے دشمنی کی تھی ہے. اس واسطے تسی کچھ بھی کہہ لو، میں تواڈے اگے ہاتھ جوڑ کے بینتی کر سکتا، تسی استاد پتا سروپ ہو، مینو تسی نہ کہو کہ میں اتنے جا کے ملا. جے کسی شیر دے بچے نو ملنا ہے تو اس نو پنجرے چ پا کے کیوں ملیا جائے، انو کھلے کیوں نہ ملیا جائے. میں ڈی سی دے دفتر دے پنجرے وچ جا کے نہیں ملاں گا، اتھے ملاں گا، تواڈے سامنے ملاں گا، تواڈے دفتر وچ، چونکہ میں اتھوں دا ودیارتھی ہاں. سن ہو گئے لائن واسطے جڑے افسر آئے سی، انہاں نے ویکھ لیا اس انکھیلے بچے دی انک جاگ پئی ہے، ضد نہیں کیتا، واپس چلے گئے. جا کے ڈی سی نو کیا، اس بچے دے چہرے نو، اس بچے دی آنکھاں نو، اس بچے دے بول نو سن کے اسی دنگ رہ گئے ہاں. تو نہیں آئے گا، وہ ایک وجیتا جیتے ہوئے جرنیل دا پڑپوتا ہے. کہندے ہارے ہوئے جرنیل دے پڑپوتے ہیں، میں جا کے نہیں ملاں گا، تسی ملنے تے آپ آؤ. کہندے نے جدو دوست محمد دے بھرا آزم خان دے پڑپوتے نو ایک اکھان دے کنا دے چکھر پئے، وہ اپنی سیکیورٹی نال افسراں نال ڈی سی دے نال جدو گجراں والا آیا سکول دے، تے سردار ہری سنگھ نلوے دے پڑپوتے نو ویکھیا تا گد گد رہ گیا. کہن لگا جیڑی مینوں آس سی نا اس انکھیلے بہادر سردار ہری سنگھ نلوے دے خاندان دا بچہ اسی طرح دا ہی چاہیدا ہے، تینوں ویکھ کے بڑی خوشی ہوئی، بڑے ستکار نال ملے. تے بعد دے چ اس نے کیا، افغانستان تو آئے ہوئے اس آدمی نے، کہندا کدی جے تیرا من کرے نا، تہاڈا من کرے افغانستان تے کابل ویکھن دا، تو پہلے تو مینوں دس دینا، میں اگے ہو کے تانوں پشاور دے کول آ کے آپ لین آواں گا. اس بہادر تے انکھیلے بچے نے پھر اپنی انکھ دکھائی، کہن لگے سانو پتا ہے لاہور تو کابل دا رستہ تے اس تو اگے دا رستہ، جدو آنا ہویا تو تانوں کھیچل نہیں دیاں گے، اسی آپ ہی پہنچ جاواں گے. ہن لاب کس چیز دے وچ ہے؟ اپنی انکھ، اپنی غیرت، اپنی سیلف اسٹیم، اپنی جرت، اپنے سدھان، اپنے سبق نو قائم رکھنا، اے اصل لابھ ہے یا کوڈیاں دا یا کسی سرتاجی دا کسی انعاماں دا لابھ لینا، اے اصل لابھ ہے. اے تھوڑا جہا سوچنا پئے گا، زیادہ سماں نہیں آگیا دیندا، کچھ اس دی ہور ویاکھیا کراں. پر سچا پاتشاہ غریب نواز جو فرمان کر رہے نے، جڑے دھرمی پورک ہیں انہاں نو لابھ کس چیز دا ہے؟ فرمان کردے نے، ہر لاب پایا آپ مٹایا، ملے چری وچھنیا، کرا تو جڑے وچھڑے ہوئے ہیں وہ میل ہوندا ہے. انہاں نے اس اصل لاب نو پراپت کیتا ہوندا ہے کیونکہ انہاں نے اپنا آپا گوایا ہوندا ہے. سچا پاتشاہ کہندے نے، گئے بجھا لی نے دیا کی نے پرب ایک ادم اپارو، مالک نے آپ انہاں دی بانہ پکڑ کے اپنے نال جوڑ لیا ہوندا ہے، کہ دیا کیتی ہوندی ہے کہ انہاں دے واسطے ایک پرماتما ہی عدم، جتھے تک کوئی پہنچ نہیں سکدا اپارو، جس دا پارلا بننا نہیں دکھدا. سچا پاتشاہ کہندے نے، بنونت نانک صدا نرمل سچ شبد رن جھن کارو. مہربان ستگرو جی فرمان کردے نے، اسی بھی بینتی کردے ہاں مالک جی کرپا کرو، اپنا نرمل سچا شبد मेरे हिरदे बेच भी तुसी ओ टिकाओ जिसकी आवाज बड़ी मिठी रसदायक ते संगीत भरी हुई है। राग रतन परिवार परियां शब्द गावनी आईया ऐसे पुरख दे अंदर उस मालक दी सिफत दी मिठी मिठी धुन चलती है। उसनू किया है रुंझुण कारो फिर उसनू लाभ असल मिलता है। अपनी अणख गैरत सिदक इसनू जो बचा लैंदा है उसका उसनू ये लाभ मिलता है। गुरु कृपा करे बख्शिश करे साडे हिरदे देच गुरु पातशाह दे ऐं जीवन सिद्धांत आण ताकि असी अपना ये लोक सुखिए परलोक सुहेले नानक हर प्रभ आपे मेले इस दियां दातां बरकतां ते बख्शिशां प्राप्त कर सकीए। गुरु ग्रंथ साहिब जी महाराज सच्चे पातशाह दा धन्नवाद। दसों गुरु साहिबानां दी जोत गुरु ग्रंथ साहिब जी महाराज आप समूह संगत दिल्ली गुरुद्वारा प्रबंधक कमेटी उन्हां दे मुख सेवादार सुभा परमजीत सिंह जी सरना ते उन्हां दी सारी टीम उन्हां दे ग्रंथी साहिबानां दे वी दास ऋणी है। अज तक दी हाजरी इस दौर दी सी इतनी हाजरी प्रवान करना कल तो दो तीन दिन शीशगंज साहब हाजरी भरनी है। कोई होर विद्वान सज्जन आप जी दी इत्थे सेवा करनगे। मैं गरीब दी झोली दे अपनियां आसीसां दी खैर पाउंदे होए सारे गजबत के फतेह बुलाऊ जी वाहेगुरु जी का खालसा वाहेगुरु जी की फतेह।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਹਉਮੈ ਵਿੱਚ ਜਗਤ ਮੂਆ ਮਰਦੋ ਮਰਦਾ ਜਾਏ, ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ ਕੇ ਕਰੇ ਅੱਗੇ ਜਾਏ। ਗਿਆਨੀ ਹੋਏ ਸੋ ਚੇਤਾ ਨ ਹੋਏ, ਅਗਿਆਨੀ ਅੰਧ ਕਮਾਏ। ਨਾਨਕ ਇੱਥੇ ਕਮਾਵੇ ਸੋ ਮਿਲਾਏ, ਅੱਗੇ ਪਾਏ ਜਾਏ। ਮਹੱਲਾ ਤੀਜਾ। ਧੁਰ ਖਸਮੈ ਕਾ ਹੁਕਮ ਪਿਆ, ਬਿਨ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰ ਮਿਲਿਆ ਅੰਤਰ ਰਵ ਰਹਿਆ, ਸਦਾ ਰਹਿਆ ਲਿਵਲਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਨਮ ਮਰਨ ਕਾ ਭੋ ਗਿਆ, ਜੀਵਨ ਪਦਵੀ ਪਾਏ। ਨਾਨਕ ਇਹ ਮਰਤਬਾ ਤਿਸ ਨੂੰ ਦੇ, ਜਿਸ ਨੂੰ ਕਿਰਪਾ ਕਰੇ ਰਜਾਈ ਪੌੜੀ। ਆਪੇ ਦਾਨਾ ਬੀਨਿਆ, ਆਪੇ ਪ੍ਰਧਾਨਾ, ਆਪੇ ਰੂਪ ਦਿਖਾਲਦਾ, ਆਪੇ ਲਾਏ ਧਿਆਨਾ, ਆਪੇ ਮੋਨੀ ਵਰਤਦਾ, ਆਪੇ ਕਥੈ ਗਿਆਨਾ। ਕੌੜਾ ਕਿਸੇ ਨਾ ਲੱਗਈ, ਸਭਨਾ ਹੀ ਭਾਨਾ। ਉਸਤਤ ਵਰਨ ਨਾ ਸਕੀ ਆਏ, ਸਾਧ ਸਦ ਕੁਰਬਾਨਾ। ਸਲੋਕ ਮਹੱਲਾ ਪਹਿਲਾ। ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰੂ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿੰਨਾਂ ਦਾ ਸਿਕਦਾਰ। ਮਹੱਲਾ ਪਹਿਲਾ। ਹਿੰਦੂ ਮੂਲੇ ਭੁੱਲੇ ਅਕੁੱਟੇ ਜਾਹੀ, ਨਾਰਦ ਕਹਿਆ ਸੇ ਪੂਜ ਕਰਾਈ। ਅੰਧੇ ਗੁੰਗੇ ਅੰਧ ਅੰਧਾਰ, ਪਾਥਰ ਲੇ ਪੂਜਹਿ ਮੁਗਧ ਗਵਾਰ। ਹੋਏ ਜਾਂ ਆਪ ਡੁੱਬੇ ਤੁਮ ਕਹਾਂ ਤਾਰਨ ਹਾਰ। ਪੌੜੀ ਸਭ ਕਿਹ ਤੇਰਾ ਵਸ ਹੈ, ਤੂੰ ਸੱਚਾ ਸਾਹ ਭਗਤ ਰਤੀ ਰੰਗ ਇਕ ਕਹਿ। ਪੂਰਾ ਵਿਸਾਹ ਅੰਮ੍ਰਿਤ ਭੋਜਨ ਨਾਮ ਹਾਰ। ਰਾਜ ਰਾਜ ਜਨ ਖਾਹ, ਸਭ ਪਦਾਰਥ ਪਾਈਆ ਨਾ ਸਿਮਰਨ ਸਚ ਲਾਹ। ਸੰਤ ਮਿਲੇ ਸੰਤ ਪਿਆਰੇ ਪਾਰ ਬ੍ਰਹਮ, ਨਾਨਕ ਹਾਰ ਅਗਮ ਅਗਾਹ। ਸਲੋਕ ਮਹੱਲਾ ਤੀਜਾ। ਸਭ ਕਿਛ ਹੁਕਮੇ ਆਵੰਦਾ, ਸਭ ਕਿਛ ਹੁਕਮੇ ਜਾਏ। ਜੇ ਕੋ ਮੂਰਖ ਆਪਹੁ ਜਾਣੈ, ਅੰਧਾ ਅੰਧ ਕਮਾਈ। ਨਾਨਕ ਹੁਕਮ ਕੋ ਗੁਰਮੁਖ ਬੁਝਾਏ, ਜਿਸ ਨੂੰ ਕਿਰਪਾ ਕਰੀ ਰਜਾਈ। ਮਹੱਲਾ ਤੀਜਾ। ਸੋ ਜੋਗੀ ਜੋਗਤ ਸੋ ਪਾਏ, ਜਿਸ ਨੂੰ ਗੁਰਮੁਖ ਨਾਮ ਪ੍ਰਾਪਤ ਹੋਏ। ਤਿਸ ਜੋਗੀ ਕੀ ਨਗਰੀ ਸਭ ਕੋ ਵਸੈ, ਭੇਖੀ ਜੋਗ ਨਾ ਹੋਏ। ਨਾਨਕ ਐਸਾ ਬਿਰਲਾ ਕੋ ਜੋਗੀ, ਜਿਸ ਘਾਟ ਪ੍ਰਗਟ ਹੋਏ। ਪੌੜੀ ਆਪੇ ਜੰਤੋ ਪਾਇਆ ਨ, ਆਪੇ ਆਧਾਰੂ, ਆਪੇ ਸੂਖਮ ਭਾਲੀਐ, ਆਪੇ ਪਾਸਾਰੂ। ਆਪ ਇਕਾਂਤੀ ਹੋਏ ਰਹੇ, ਆਪੇ ਵੱਡ ਪਰਵਾਰੂ। ਨਾਨਕ ਮੰਗੈ ਦਾਨ ਹਾਰੂ, ਸੰਤਾਂ ਰੇ ਨਾਰੂ। ਹੋਰ ਦਾ ਤਾਰ ਨਾ ਸੁਜਈ, ਤੂੰ ਦੇਵਣ ਹਾਰ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖੋ, ਨਿਰਭਉ ਨਿਰਵੈਰੂ, ਅਕਾਲ ਮੂਰਤ ਅਜੂਨੀ ਸਹਿ ਭੰਗ। ਗੁਰਪ੍ਰਸਾਦ ਰਾਗ ਵਡਹੰਸੁ। ਮਹੱਲਾ ਪਹਿਲਾ। ਘਰ ਪਹਿਲਾ। ਅਮਲੀ ਅਮਲ ਨ ਅੰਬੜੈ, ਮੱਛੀ ਨੀਰ ਨ ਹੋਏ। ਜੋ ਰਤੇ ਸਹਿ ਆਪਣੈ, ਤਿੰਨ ਭਾਵੈ ਸਭ ਕੋਈ। ਹੋ ਵਾਰੀ ਵੰਜਾਂ ਖੰਨੀਆਂ ਵੰਜਾਂ, ਤੋ ਸਾਹਿਬ ਕੈਨ ਕੇ ਨਾਵੈ ਰਾਉ। ਸਾਹਿਬ ਸਫਲਿਓ ਰੁਖੜਾ, ਅੰਮ੍ਰਿਤ ਜਾ ਕਾ ਨਾਉ। ਜਿਨ ਪੀਆ ਤੇ ਤ੍ਰਿਪਤ ਭਏ, ਹਉ ਤਿੰਨ ਬਲਹਾਰੈ ਜਾਉ। ਮੈਂ ਕੀ ਨਦਰ ਨ ਆਵਈ, ਵਸੈ ਹੱਬੀਆਂ ਨਾਲ। ਤਿਖਾ ਤਿਹਾਇਆ ਕਿਉਂ ਲਹੈ ਜਾਂ ਸਾਰ ਭਏ ਤਰਪਾਲੂ। ਨਾਨਕ ਤੇਰਾ ਬਾਣੀਆ, ਤੂੰ ਸਾਹਿਬ ਮੈਂ ਰਾਸੂ। ਮਨ ਤੇ ਧੋਖਾ ਤਾਂ ਲਹੈ ਜਾਂ ਸਿਫਤ ਕਰੀ ਅਰਦਾਸੂ। ਵਡਹੰਸ ਮਹੱਲਾ ਪਹਿਲਾ। ਗੁਣਵੰਤੀ ਸਹੁਰਾਵਿਆ, ਨਿਰਗੁਣ ਕੂਕੇ ਕਾਏ। ਜੇ ਗੁਣਵੰਤੀ ਥੀ ਰਹੇ ਤਾਂ ਭੀ ਸਹੁਰਾ ਬਣ ਜਾਈ। ਮੇਰਾ ਕੰਤ ਰਿਸਾਲੂ ਕੀ ਧੌਨ, ਅਬਰਾ ਰਾਵੇ ਜੀ ਰਹਾਊ। ਕਰਣੀ ਕਾਮਣ ਜੇ ਥੀ ਆਏ, ਜੇ ਮਾਨ ਧਾਗਾ ਹੋਏ। ਮਾਣ ਕਉ ਮੁੱਲ ਨਾ ਪਾਈਐ, ਲੀਜੈ ਚਿਤ ਪਰੋਏ। ਰਾਹ ਦਸਾਈ ਨਾ ਜੁਲਾ, ਆਖਾਂ ਅੰਮੜੀ ਆਸ। ਤੈਸ ਨਾਲ ਕੂਵਣੈ, ਕਿਉਂ ਥੀ ਵੈ ਕਰ ਵਾਸੂ। ਨਾਨਕ ਏਕੀ ਬਾਹਰਾ, ਦੂਜਾ ਨਾਹੀਂ ਕੋਏ।
तै सह लगी जे रहै पी सौ रावै सोई। सरुबडांस महला पहला कर दूजा। मोरी रौन चुन लाया भैने सावने आया। तेरी मुंद कटारी जेवड़ा तिन लोभी लोभ लभाया। तेरे दर्शन बिटों खनिया बंजा तेरे नाम बिटों कुरबानो। जा तू ता मैं मान किया है तुद बिन किया मेरा मानो। चूड़ा भन पलंग ज्यों स्यों मुंदई सणवाही सणवाहा। इते वेस करेंदी ए मुंदई सौरत अबराह। ना मनियर ना चूड़िया ना से वंगड़िया। जो सह कंठ न लगिया जलन से बाहड़िया। सब सहियां सोहरावन गईया हों दादी कह दर जावा। माली हों खरी सुचजी तै सह एक न पावा। माठ गुदाई पट्टियां भरिया मांग संधूरे। अगै गई न मनिया मरों विसूर विसूरे। मैं रोबंदी सब जग रुना रुनड़े वणों पंखे रू। एक न रुना मेरे तन का बिरहा जिन हों बिरों विछोड़ी। सुपने आया पी गया मैं जल भरिया रोई। आई न सका तुझ कारण प्यारी भीज न सका कोई। आओ सुभागी नींदड़िए मत सहो देखा जो सोए। तै साहिब की बात जे आखै कहो नानक क्या दी जाए। सीस वड्डे कर बैसण दी जाए बिन सिर सेव करी जाए। क्यों ना मरी जाए जीअड़ा ना दी जाए। जा सो भया विड़ाणा वडहंस महला तीजा। कर पहला एक ओंकार सतगुर प्रसाद। मन मैलै सब किश मैला तन धोतै मन हच्छा न होए। एह जगत भरम भुलाया विरला बूझै कोई। जप मन मेरे तू एको नाम सतगुर दिया मोको। एह निधान रहाऊ सिद्धां के आसन जे सिखै। इंद्री बस कर कार बस कर कमाए। मन की मैल न उतरै हों मैं मैल न जाई। इस मन को होर संजम को नाही बिन सतगुर की शरणाए। सतगुर मिलिया उल्टी भई कहना किसु न जाई। भणत नानक सतगुर को मिल दो मरै। गुर कै शब्द बैरु जीवै कोई। ममता की माल उतरै एह मान हच्छा होए। वडहंस महला तीजा नदरी सतगुर सेवियै नदरी सेवा होए। नदरी एह मन वस आवै नदरी मन निर्मल होए। मेरे मन चेत सचा सोए एको चेतै तां सुख पावै। फिर दुख ना मूले होए रहाउ नदरी मरकै जीवियै। नदरी शब्द वसै मन आई नदरी हुक्म बुझियै हुक्मे रहै समाए। जिन जिहबा हर रस न चखियो सा जिहबा जल जाऊ। अन रस सा दे लाग रही दुख पाया दूजै पाई। सबना नदर एक है आपे फर्क करी। नानक सतगुर मिलिया बफल पाया नाम बढ़ाई दे। बडहंस महला तीजा माया मोह गवार है गुर बिन ज्ञान न होई। शब्द लगे तिन बुझिया दूजै परज बगोई। मन मेरे गुरमत करनी सारू सदा सदा हारू। प्रभु रवहि ता पावै मुख द्वारू रहाऊ। गुणा का निधान एक है आपे दे ता को पाई। बिन नावे सब छुटड़ी विछड़ी गुर कै शब्द मिलाई। मेरी मेरी कर दे घट गए तिना हाथ केहो न आया। सतगुर मिलिया सच मिलाए सच नाम समाया। आसा मनसा ही शरीर है अंतर जोत जगाई। नानक मनमुख बंद है गुरमुख मुक्त कराई। वडहंस महला तीजा सुहागणी सदा मुख उजला। गुर कै सहज सुभाई सदा तिर रावै अपना विचों आप गवाई। मेरे मन तू हर हर नाम त्याई सतगुर मोह को हर दिया बुझाई रहाऊ। दोहागणी खरियां बिल लांदियां तिना महल न पाई। दूजै भाई कुरूप दुख पावे हैं अगै जाई। गुणवंती नित गुण रवै हृदय नाम वसाई। अवगुणवंती कामणी दुख लगै लागै बिल लाई। सबना का पधार एक है स्वामी कहना किसु न जाई। नानक आपे वेख कीती अन आपे लयन लाई। वडहंस महला तीजा
ਅੰਮ੍ਰਿਤ ਨਾਮ ਸਦ ਮਿੱਠਾ ਲਾਗਾ, ਗੁਰ ਸ਼ਬਦੀ ਸਾਧ ਆਇਆ, ਸੱਚੀ ਬਾਣੀ ਸਹਿਜ ਸਮਰਣੀ, ਹਰ ਜੀਉ ਮਨ ਵਸਾਇਆ, ਹਰ ਕਰ ਕਿਰਪਾ ਸਤਿਗੁਰੂ ਮਿਲਾਇਆ, ਪੂਰੈ ਸਤਿਗੁਰ ਹਰ ਨਾਮ ਧਿਆਇਆ, ਰਹਾਉ ਬ੍ਰਹਮ ਵੇਦ ਬਾਣੀ ਪ੍ਰਗਾਸੀ, ਮਾਇਆ ਮੋਹ ਪਸਾਰਾ, ਮਹਾਂਦੇਵ ਅਗਿਆ ਗਿਆਨੀ ਵਰਤੈ, ਘਰ ਆਪਣੇ ਤਾਮਸ ਬਹੁਤਾ ਬਹੁਤ ਅਹੰਕਾਰਾ, ਕਿਸਨ ਸਦਾ ਅਵਤਾਰੀ ਰੁਦਾ, ਕਿਤ ਬਿਲ ਲਗ ਤਰੈ ਸੰਸਾਰਾ, ਗੁਰਮੁਖ ਗਿਆਨ ਰਤੀ ਜੁਗ ਅੰਤਰ, ਚੂਕੈ ਮੋਹ ਗਵਾਰਾ, ਸਤਿਗੁਰ ਸੇਵਾ ਤੇ ਨਿਸਤਾਰਾ, ਗੁਰਮੁਖ ਤਰੈ ਸੰਸਾਰਾ, ਸਚੈ ਨਾਈ ਰਤੀ ਬੈਰਾਗੀ, ਪਾਇਨ ਮੋਖ ਦੁਆਰਾ, ਏਕੋ ਸਚ ਵਰਤੈ ਸਭ ਅੰਤਰ, ਸਭਨਾ ਕਰੀ ਪ੍ਰਤਪਾਲਾ, ਨਾਨਕ ਇਕਸ ਬਿਨ ਮੈਂ ਅਵਰ ਨਾ ਜਾਣਾ, ਸਭਨਾ ਦੀਵਾਨ ਦਇਆਲਾ। ਬੜਹੰਸ ਮਹੱਲਾ ਤੀਜਾ, ਗੁਰਮੁਖ ਸੱਚ ਸੰਜਮ ਤਤ ਗਿਆਨ, ਗੁਰਮੁਖ ਲਾਗੈ ਸਹਿਜ ਗੁਰਮੁਖ ਸੱਚੇ ਲੱਗੈ ਧਿਆਨ, ਗੁਰਮੁਖ ਮਨ ਮੇਰੇ ਨਾਮ ਸੰਭਾਲ, ਸਦਾ ਨਿਭੈ ਚੱਲੈ ਤੇਰੇ ਨਾਲ ਰਹਾਉ, ਗੁਰਮੁਖ ਜਾਤ ਪਾਤ ਸੱਚ ਸੋਏ, ਗੁਰਮੁਖ ਅੰਤਰ ਸਖਾਈ ਪ੍ਰਭ ਹੋਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਏ, ਗੁਰਮੁਖ ਆਪ ਵਡਾਈ ਦੇਵੈ ਸੋਏ, ਗੁਰਮੁਖ ਸ਼ਬਦ ਸੱਚ ਕਰਨੀ ਸਾਰ, ਗੁਰਮੁਖ ਨਾਨਕ ਪਰਵਾਰੈ ਸਾਧਾਰੁ। ਵਡਹੰਸ ਮਹੱਲਾ ਤੀਜਾ, ਰਤਨਾ ਹਾਰ ਸਾਧ ਲੱਗੀ ਸਹਿਜ ਸੁਭਾਈ, ਮਨ ਤ੍ਰਿਪਤਿਆ ਹਰ ਨਾਮ ਧਿਆਈ, ਸਦਾ ਸੁਖ ਸਾਚੈ ਸ਼ਬਦ ਵਿਚਾਰੀ, ਆਪਣੇ ਸਤਿਗੁਰ ਬਿਟਹੁ ਸਦਾ ਬਲਿਹਾਰੀ, ਰਹਾਉ ਅੱਖੀ ਸੰਤੋਖੀਆਂ ਏਕਲ ਬਲਾਈ, ਮਨ ਸੰਤੋਖਿਆ ਦੂਜਾ ਭਾਉ ਗਵਾਈ, ਦੇਹ ਸਰੀਰ ਸੁਖ ਹੋਵੈ ਸ਼ਬਦ ਹਰ ਨਾਈ, ਨਾਮ ਪਰਮਲ ਹਿਰਦੈ ਰਹਿਆ ਸਮਾਈ, ਨਾਨਕ ਮਸਤਕ ਜਿਸ ਵਡਭਾਗ, ਗੁਰ ਕੀ ਬਾਣੀ ਸਹਿਜ ਬੈਰਾਗ, ਵਡਹੰਸ ਮਹੱਲਾ ਤੀਜਾ, ਪੂਰੇ ਗੁਰ ਤੇ ਨਾਮ ਪਾਇਆ ਜਾਈ, ਸੱਚੈ ਸ਼ਬਦ ਸੱਚ ਸਮਾਈ, ਇਹ ਮਨ ਨਾਮ ਨਿਧਾਨ ਤੂੰ ਪਾਈ, ਆਪਣੇ ਗੁਰ ਕੀ ਮਨ ਲਹਿ ਰਜਾਈ, ਰਹਾਉ ਗੁਰ ਕੈ ਸ਼ਬਦ ਵਿੱਚ ਹੋਂ ਮੈਲ ਗਵਾਈ, ਨਿਰਮਲ ਨਾਮ ਵਸੈ ਮਨ ਆਈ, ਭਰਮੇ ਭੂਲਾ ਫਿਰੇ ਸੰਸਾਰ, ਮਾਰ ਜਨਮੈ ਜਮ ਕਰੀ ਖੁਆਰ, ਨਾਨਕ ਸੇ ਵਡਭਾਗੀ ਜਿਨ ਹਰ ਨਾਮ ਧਿਆਇਆ, ਗੁਰਪ੍ਰਸਾਦੀ ਮਨ ਵਸਾਇਆ। ਵਡਹੰਸ ਮਹੱਲਾ ਤੀਜਾ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨਾ ਵਸੈ ਕਠਾਈ, ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਵਿਰਥਾ ਜਾਏ, ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਈ, ਹੁਕਮ ਮੰਨਹਿ ਤਾਂ ਹਰ ਮਿਲਾਏ, ਤਾਂ ਵਿੱਚੋਂ ਹਉਮੈ ਜਾਈ, ਰਹਾਉ ਹਉਮੈ ਸਭ ਸਰੀਰ ਹੈ, ਹਉਮੈ ਉਪਤ ਹੋਏ, ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਈ, ਹਉਮੈ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁੱਝਿਆ ਜਾਈ, ਹਉਮੈ ਵਿੱਚ ਜੀਉ ਬੰਧ ਹੈ, ਨਾਮ ਨਾ ਵਸੈ ਮਨ ਆਈ, ਨਾਨਕ ਸਤਿਗੁਰ ਮਿਲਿਆ ਹਉਮੈ ਗਈ, ਤਾਂ ਸੱਚ ਵਸਿਆ ਮਨ ਆਈ, ਸੱਚ ਕਮਾਵੈ ਸੱਚ ਰਹੇ, ਸੱਚੇ ਸੇਵ ਸਮਾਈ। ਵਡਹੰਸ ਮਹੱਲਾ ਚੌਥਾ, ਕਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸੇਜ ਏਕ, ਏਕੋ ਪ੍ਰਭ ਠਾਕੁਰ, ਗੁਰਮੁਖ ਹਰ ਰਾਵੇ ਸੁਖ ਸਾਗਰ, ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ, ਗੁਰ ਪੂਰਾ ਮੇਲਾ ਵੈ ਮੇਰਾ ਪ੍ਰੀਤਮ, ਹਉ ਵਾਰ ਵਾਰ ਆਪਣੇ ਗੁਰੂ ਕਉ ਜਾਸਾ, ਰਹਾਉ ਮੈਂ ਅਵਗੁਣ ਭਰਪੂਰ ਸਰੀਰੇ, ਹਉ ਕਿਉਂ ਕਰ ਮਿਲਾਂ ਆਪਣੇ ਪ੍ਰੀਤਮ ਪੂਰੇ, ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ, ਸੇ ਮੈਂ ਗੁਣ ਨਾਹੀ, ਹਉ ਕਿਉਂ ਮਿਲਾ ਮੇਰੀ ਮਾਇਆ, ਹਉ ਕਰ ਕਰ ਥਾਕਾ ਉਪਾਵ ਬਹੁ ਤੇਰੀ, ਨਾਨਕ ਗਰੀਬ ਰਾਖੂ ਹਰ ਮੇਰੀ। ਵਡਹੰਸ ਮਹੱਲਾ ਚੌਥਾ, ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ, ਹਉ ਹਾਰ ਪ੍ਰਭ ਛੋੜ ਦੂਜੈ ਲੋਭਾਣੀ, ਹਉ ਕਿਉਂ ਕਰ ਫਿਰ ਕਉ ਮਿਲਾ ਇਆਣੀ, ਜੋ ਪਿਰ ਭਾਵੈ ਸਾ ਸੁਹਾਗਣ, ਸਾਈ ਪਿਰ ਕਉ ਮਿਲੈ ਸਿਆਣੀ, ਰਹਾਉ ਮੈਂ ਵਿੱਚ ਦੋਸ਼, ਹਉ ਕਿਉਂ ਕਰ ਫਿਰ ਪਾਵਾਂ, ਤੇਰੀ ਅਨੇਕ ਪਿਆਰੀ ਹਉ ਪਿਰ ਚਿਤ ਨ ਆਵਾਂ,
ਜੈਨੋ ਪੈਰ ਰਾਵਿਆ ਸਾ ਭਰੀ ਸੁਹਾਗਣੋ ਸੇ ਮੈਂ ਗੁਣ ਨਾਹੀ ਹਉ ਕਿਆ ਕਰੀ ਦੁਹਾਗਣੋ ਨਿਤ ਸੁਹਾਗਣੋ ਸਦਾ ਪਿਰ ਰਾਵੈ ਮੈਂ ਕਰਮਹੀਣ ਕਭੀ ਗਲ ਲਾਵੈ ਤੂੰ ਪੈਰ ਗੁਣਵੰਤਾ ਹਉ ਔਗਣਿਆਰਾ ਮੈਂ ਨਿਰਗੁਣ ਬਖਸ਼ ਨਾਨਕ ਵੇਚਾਰਾ ਵਡਹੰਸ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੀ ਕਿਉਂ ਕਾਰ ਹਰ ਦਰਸ਼ਨ ਪਾਵਾਂ ਹਉ ਜਾਇ ਪੁੱਛਾਂ ਆਪਣੇ ਸਤਿਗੁਰੈ ਗੁਰ ਪੁੱਛ ਮਾਨ ਮੁਗਧ ਸਮਝਾਵਾਂ ਭੂਲਾ ਮਨ ਸਮਝੈ ਗੁਰ ਸ਼ਬਦੀ ਹਰ ਹਰ ਸਦਾ ਧਿਆਈ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਈ ਹਉ ਸਭ ਵੇਸ ਕਰੀ ਪਿਰ ਕਾਰਣ ਜੇ ਹਰ ਪ੍ਰਭ ਸਾਚੇ ਭਾਵਾਂ ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੈ ਹਉ ਕਿਉਂ ਕਾਰ ਹੂ ਧੀਰਜ ਪਾਵਾਂ ਜਿਸ ਕਾਰਨ ਹਉ ਸ਼ਿੰਗਾਰ ਸ਼ਿੰਗਾਰੀ ਸੋ ਪਿਰ ਰਤਾ ਮੇਰਾ ਅਵਰਾ ਨਾਨਕ ਧਨ ਧਨ ਧਨ ਸੁਹਾਗਣ ਜਿਨ ਪਿਰ ਰਾਵਿਆੜਾ ਸੱਚ ਸਬਰਾ ਹਉ ਜਾਇ ਪੁੱਛਾਂ ਸੁਹਾਗ ਸੁਹਾਗਣ ਤੁਸੀਂ ਕਿਉਂ ਪਿਰ ਪਾਇੜਾ ਪ੍ਰਭ ਮੇਰਾ ਮੈਂ ਉੱਪਰ ਨਦਰ ਕਰੀ ਪਿਰ ਸਾਜਾ ਸਾਚੈ ਮੈਂ ਸੋਡਿਆੜਾ ਮੇਰਾ ਤੇਰਾ ਸਭ ਤਨ ਮਨ ਤਨ ਜੀਓ ਕਰ ਹਾਰ ਪ੍ਰਭ ਕਾ ਇਤ ਮਾਰਗ ਭੈਣੇ ਮਿਲੀ ਆਪਣਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲੀ ਹੈ ਜੋ ਹਰ ਪ੍ਰਭ ਕਾ ਮੈਂ ਦੇ ਸੁਨੇਹਾ ਤਿਸ ਮਨ ਧਰ ਆਪਣਾ ਦੇਵਾ ਨਿਤ ਪੱਕਾ ਫੇਰੀ ਸੇਵਕ ਮਾਵਾਂ ਤਿਸ ਆਗੈ ਪਾਣੀ ਢੋਵਾਂ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਾਰ ਹਰ ਕਥਾ ਸੁਣਾਈ ਧਨ ਧਨ ਗੁਰੂ ਗੁਰ ਸਤਿਗੁਰ ਪੂਰਾ ਨਾਨਕ ਮਨ ਆਸ ਪੁਜਾਈ ਗੁਰ ਸੱਜਣ ਮੇਰਾ ਮੇਲ ਹਰੀ ਜਿਤ ਮਿਲ ਹਰ ਨਾਮ ਧਿਆਵਾਂ ਗੁਰ ਸਤਿਗੁਰ ਪਾਸੋਂ ਹਾਰ ਗੋਸ਼ਟ ਪੁੱਛਾਂ ਕਰ ਸਾਂਝੀ ਹਰ ਗੁਣ ਗਾਵਾਂ ਗੁਣ ਗਾਵਾਂ ਨਿਤ ਨਿਤ ਸਦ ਹਰ ਕੇ ਮਨ ਜੀਵੈ ਨਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਤ ਵੇਲੇ ਮਰ ਜਾਈ ਜੀਉ ਮੇਰਾ ਹਾਰ ਵੇਖਣ ਕਹੋ ਸਭ ਕੋਈ ਲੋਚੈ ਸੋ ਵੇਖੈ ਜਿਸ ਆਪ ਦੇ ਵਿਖਾ ਲਈ ਜਿਸਨੂੰ ਨਦਰ ਕਰੀ ਮੇਰਾ ਪਿਆਰਾ ਸੋ ਹਾਰ ਹਾਰ ਸਦਾ ਸੰਭਾਲ ਲਈ ਸੋ ਹਰ ਹਰ ਨਾਮ ਸਦਾ ਸਦਾ ਸੰਭਾਲ ਲਈ ਜਿਸ ਸਤਿਗੁਰ ਪੂਰਾ ਮੇਰਾ ਮਿਲਿਆ ਹਾ ਨਾਨਕ ਹਾਰ ਦਾ ਜਨ ਹਰ ਇੱਕ ਹੋਈ ਹਰ ਜਾਪ ਹਾਰ ਸੇਤੀ ਰਲਿਆ ਵਡਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਤ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿਛ ਬਾਰਾ ਵਾਰਾ ਕੋਟ ਕੋਟ ਲੱਖ ਕੋਟ ਕੋਟ ਕੋਟ ਲੱਖ ਧਾਵੈ ਇੱਕ ਤਿਲ ਤਾਂ ਕਾ ਮਹਿਲ ਨਾ ਪਾਵੈ ਸੁਹਾਵੀ ਕੌਣ ਸੋ ਵੇਲਾ ਜਿਤ ਪ੍ਰਭ ਮੇਲਾ ਰਹਾਉ ਲੱਖ ਭਗਤ ਜਾਂ ਕੋ ਆਰਾਧਹੀ ਲੱਖ ਤਪੀ ਸਰੂ ਤਪਹੀ ਸਾਧਹੀ ਲਾਖ ਜੋਗੀ ਸਰ ਕਰਤੇ ਜੋਗਾ ਲਾਖ ਭੋਗੀ ਸਰ ਭੋਗੈ ਭੋਗਾ ਘਟ ਘਟ ਵਸੈ ਜਾਣੈ ਸੂਰਾ ਥੋਰਾ ਹੈ ਕੋਈ ਸਾਜਨ ਪਰਦਾ ਤੋਰਾ ਕਰੋ ਯਤਨ ਜੇ ਹੋਏ ਮਿਹਰਬਾਨਾ ਤਾਂ ਕਉ ਦੇਈ ਦਿਓ ਕੁਰਬਾਨਾ ਫਿਰਤ ਫਿਰਤ ਸੰਤਨ ਪਹਿ ਆਇਆ ਦੁਖ ਭ੍ਰਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਕਉ ਨਾਨਕ ਪ੍ਰਭ ਮੇਰਾ ਉੱਚਾ ਵਡਹੰਸ ਮਹੱਲਾ ਪੰਜਵਾਂ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਹੋਂ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚ ਤੇਰੇ ਰਹਾਉ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ ਸੁਜਾਣੀ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨਾ ਜਾਵੈ ਮੇਰਾ ਪ੍ਰਭ ਅਬਨਾਸੀ ਤੁਮ ਮਿਹਰਵਾਨ ਦਾਸ ਹਮ ਦੀਨਾ ਨਾਨਕ ਸਾਹਿਬ ਭਰਪੁਰ ਲੀਨਾ ਵਡਹੰਸ ਮਹੱਲਾ ਪੰਜਵਾਂ ਤੂੰ ਬੇਅੰਤ ਕੋ ਬਿਰਲਾ ਜਾਣੈ ਗੁਰਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੀ ਜਪ ਜੀਵਾਂ ਪ੍ਰਭ ਚਰਨ ਤੁਮਾਰੀ ਰਹਾਉ ਦਿਆਲ ਪੁਰਖ ਮੇਰੇ ਪ੍ਰਭ ਦਾਤੇ ਜਿਸੈ ਜਨਾਬ ਹੋ ਤਿਨਹਿ ਤੁਮ ਜਾਤੇ ਸਦਾ ਸਦਾ ਜਾਈ ਬਲਹਾਰੀ ਇਤ ਉਤ ਦੇਖੋ ਉਲਟ ਤੁਹਾਰੀ ਤੁਮਾਰੀ ਮੋਹੇ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਵਡਹੰਸ ਮਹੱਲਾ ਪੰਜਵਾਂ ਅੰਤਰਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਤੇਰੀ ਓਟ ਪੂਰਨ ਗੋਪਾਲਾ ਰਾਉ
ਜਲ ਥਾਲ ਮਹੀ ਅਲ ਰਹਿਆ ਭਾਰ ਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸਨੋ ਨਦਰ ਕਰੇ ਸੋ ਧਿਆਈ ਆਠ ਪੈਰ ਹਰ ਕੇ ਗੁਣ ਗਾਈ ਜੀ ਜੰਤ ਸਗਲੇ ਪ੍ਰਤ ਪਾਰੀ ਸਰਣ ਪਰਿਉ ਨਾਨਕ ਹਰ ਦੁਆਰੀ ਵਡਾਂਸ ਮਹੱਲਾ ਪੰਜਵਾਂ ਤੂੰ ਵਡਦਾਤਾ ਅੰਤਰ ਜਾਮੀ ਸਭ ਮੈਂ ਰਵਿਆ ਪੂਰਨ ਪ੍ਰਭ ਸੁਆਮੀ ਪ੍ਰਭ ਮੇਰੇ ਪ੍ਰਭ ਪ੍ਰੀਤਮ ਪ੍ਰਨਾਮ ਆਧਾਰਾ ਹਉ ਸੁਣ ਸੁਣ ਜੀਵਾ ਨਾਮ ਤੁਮਾਰਾ ਰਹਾਉ ਤੇਰੀ ਸ਼ਰਨ ਸਤਿਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਧੂਰੇ ਚਰਨ ਕਮਲ ਹਿਰਦੈ ਉਰ ਧਾਰੀ ਤੇਰੇ ਦਰਸ਼ਨ ਕਉ ਜਾਈ ਬਲਹਾਰੀ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਵਡਹੰਸ ਮਹੱਲਾ ਪੰਜਵਾਂ ਸਾਧ ਸੰਗ ਹਾਰੋ ਅੰਮ੍ਰਿਤ ਪੀ ਜਾਏ ਨਾ ਜੀਉ ਮਰੈ ਨ ਕਬੂ ਸੀ ਜਾਏ ਵਡਭਾਗੀ ਗੁਰ ਪੂਰਾ ਪਾਈ ਆਏ ਕਰ ਕਿਰਪਾ ਪ੍ਰਤੇ ਗੁਰ ਕਿਰਪਾ ਤੇ ਪ੍ਰਭੂ ਧਿਆਈ ਹੈ ਰਹਾਉ ਰਤਨ ਜਵਾਹਰ ਹਰ ਮਾਣਕ ਲਾਲਾ ਸਿਮਰ ਸਿਮਰ ਪ੍ਰਭ ਭਈ ਨਿਹਾਲਾ ਜਾਤ ਜਾਤ ਭੇਖੋ ਸਾਧੂ ਸ਼ਰਣਾ ਹਰ ਗੁਣ ਗਾਈ ਨਿਰਮਲ ਮਨ ਕਰਣਾ ਘਟ ਘਟ ਅੰਤਰ ਮੇਰਾ ਸੁਆਮੀ ਉਠਾ ਨਾਨਕ ਨਾਮ ਪਾਇਆ ਪ੍ਰਭ ਤੂਠਾ ਵਡਹੰਸ ਮਹੱਲਾ ਪੰਜਵਾਂ ਬਿਸਤਰ ਨਾਹੀ ਪ੍ਰਭ ਦੀਨ ਦਇਆਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਰਹਾਉ ਜਹਿ ਚਿਤ ਆਵੈ ਸੋ ਥਾਨ ਸੁਹਾਵਾ ਜਿਤ ਮੇਲ ਵੇਲਾ ਵਿਸਰੈ ਤਾਂ ਲਾਗੈ ਹਾਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਤੇ ਕੱਢਦੇ ਹਾਥੀ ਆਵਣ ਜਾਣਾ ਤੁਮ ਹੀ ਕੀਆ ਜਿਸ ਤੂੰ ਰੱਖ ਤਿਸ ਦੁਖ ਨਾ ਥੀਆ ਤੂੰ ਏਕੋ ਸਾਹਿਬ ਅਬਰ ਨਾ ਹੋਰ ਬਿਨੋ ਕਰੈ ਨਾਨਕ ਕਰ ਜੋਰ ਵਡਹੰਸ ਮਹੱਲਾ ਪੰਜਵਾਂ ਤੂੰ ਜਾਣਾ ਹੀ ਤਾਂ ਕੋਈ ਜਾਣੈ ਤੇਰਾ ਦੀਆ ਨਾਮ ਬਖਾਣੈ ਤੂੰ ਆਚਰਜ ਕੁਦਰਤ ਤੇਰੀ ਬਿਸਮਾ ਰਹਾਉ ਤੁਧ ਆਪੇ ਕਾਰਣ ਆਪੇ ਕਰਣਾ ਹੁਕਮੇ ਜੰਮਣ ਹੁਕਮੇ ਮਰਣਾ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਖਸ਼ੀਸ਼ ਤੁਮਾਰੀ ਵਡਹੰਸ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਹਉ ਕਿਉਂ ਪਾਈ ਗੁਰਪੂਰੇ ਜੇ ਸੋ ਖੇਲ ਖਿਲਾਈਆ ਪਾਲ ਬਾਲਕੋ ਰਹਿ ਨਾ ਸਕੈ ਬਿਨ ਖੀਰੇ ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੀ ਜੇ ਸੌ ਭੋਜਨ ਮੈਂ ਨੀਰੇ ਮੇਰਾ ਮਨ ਤਨ ਪ੍ਰੇਮ ਬ੍ਰਹਮ ਕਾਲ ਬਿਨ ਦਰਸ਼ਨ ਕਿਉਂ ਮਨ ਧੀਰੇ ਸੁਣ ਸੱਜਣ ਮੇਰੇ ਪ੍ਰੀਤਮ ਭਾਈ ਮੈਂ ਮਿਲ ਹਾਂ ਮਿੱਤਰ ਸੁਖਦਾਤਾ ਉਹ ਜੀ ਕੀ ਮੇਰੀ ਸਭ ਬੇਦਨ ਜਾਣੇ ਨਿਤ ਸੁਣਾਵੇ ਹਰ ਕੀਆਂ ਬਾਤਾਂ ਹਾਂ ਇੱਕ ਖਿਨ ਤਿਸ ਬਿਨ ਰਹਿ ਨਾ ਸਕਾਂ ਜਿਉਂ ਚਾਤਰੁਕ ਜਲ ਕਉ ਬਿਲ ਲਾਤਾ ਹਉ ਕਿਆ ਗੁਣ ਤੇਰੇ ਸਾਰ ਸੰਭਾਲੀ ਮੈਂ ਨਿਰਗੁਣ ਕਉ ਰੱਖ ਲੀਤਾ ਹਉ ਭਈ ਉਡੇਣੀ ਕੰਤ ਕਉ ਅਮਾਲੀ ਸੋ ਪਿਰ ਕਦ ਨੈਣੀ ਦੇਖਾ ਸਭ ਰਸ ਭੋਗਣ ਵਿਸਤਰੇ ਬਿਨ ਪਿਰ ਕਿਤੈ ਨਾ ਲੇਖਾ ਇਹ ਕਾਪੜ ਤਨ ਨਾ ਸੁਖਾਵਈ ਕਰ ਨਾ ਸਕਉ ਹਉ ਵਿਸਤਾ ਜਿੰਨੀ ਸਖੀ ਲਾਲ ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ ਮੈਂ ਸਭ ਸ਼ਿੰਗਾਰ ਬਣਾਇਆ ਮਾਲੀ ਬਿਨ ਪਿਰ ਕਾਮਨ ਆਈ ਇਸ ਜਾ ਸਹਿਬਾਤ ਨ ਪੁੱਛੀਆਂ ਅਮਾਲੀ ਤਾਂ ਬਿਰਥਾ ਜੋਵਨ ਸਭਜਾਈ ਧਨ ਧਨ ਤੇ ਸੁਹਾਗਣੀ ਅਮਾਲੀ ਜਿਨ ਸਹਿ ਰਹਿਆ ਸਮਾਈ ਹਉ ਵਾਰਿਆ ਤਿਨ ਸੁਹਾਗਣੀ ਅਮਾਲੀ ਤਿਨ ਕੇ ਧੋਵਾਂ ਸਦ ਪਾਈ ਜਿਚਰ ਦੂਜਾ ਭਰਮ ਸਾ ਮਾਲੀ ਤਿਚਰ ਮੈਂ ਜਾਣਿਆ ਪ੍ਰਭ ਦੂਰੇ ਜਾ ਮਿਲਿਆ ਪੂਰਾ ਸਤਿਗੁਰੂ ਅਮਾਲੀ ਤਾਂ ਆਸਾ ਮਨਸਾ ਸਭ ਪੂਰੇ ਮੈਂ ਸਰਬ ਸੁੱਖਾਂ ਸੁਖ ਪਾਇਆ ਅਮਾਲੀ ਪਿਰ ਸਰਬ ਰਹਿਆ ਭਰ ਪੂਰੇ ਜਨ ਨਾਨਕ ਹਰ ਰੰਗ ਮਾਣਿਆ ਅਮਾਲੀ ਗੁਰ ਸਤਿਗੁਰ ਕਹਿ ਲਗ ਪੈਰੀ ਵਡਹੰਸ

ਸੱਚੀ ਬਾਣੀ ਸੱਚ ਧੁਨ ਸੱਚ ਸ਼ਬਦ ਵਿਚਾਰ ਆਨ ਦਿਨ ਸੱਚ ਸਲਾਇਣਾ ਧਨ ਧਨ ਵੱਡ ਭਾਗ ਹਮਾਰਾ ਮਨ ਮੇਰੇ ਸਾਚੇ ਨਾਮ ਵਿਟੋਂ ਬਲ ਜਾਉ ਦਾਸਨ ਦਾਸਾ ਹੋਈ ਰਹੇ ਤਾਂ ਪਾਵੇ ਸੱਚਾ ਨਾਉ ਰਹਾਉ ਜਿਹਾ ਸੱਚੀ ਸੱਚ ਰਤਾ ਤਨ ਮਨ ਸੱਚਾ ਹੋਈ ਬਿਨ ਸਾਚੀ ਹੋਰ ਸਲਾਹ ਸਾਲਾਹਣਾ ਜਾਸੈ ਜਨਮ ਸਭ ਕੋਈ ਸੱਚ ਖੇਤੀ ਸੱਚ ਬੀਜਣਾ ਸਾਚਾ ਵਾਪਾਰਾ ਅਨਦਨ ਲਾਹਾ ਸੱਚ ਨਾਮ ਭਗਤ ਭਰੀ ਅਣਦਿਨ ਲਾਹਾ ਸੱਚ ਨਾਮ ਧਨ ਭਗਤ ਭਰੀ ਭੰਡਾਰਾ ਸੱਚ ਖਾਣਾ ਸੱਚ ਪਹਿਨਣਾ ਸੱਚ ਟੀਕ ਹਰ ਨਾਉ ਜਿਸਨੂੰ ਬਖਸ਼ੇ ਤਿਸ ਮਿਲਾਏ ਮਹਿਲੀ ਪਾਈ ਥਾਉ

ਮੈਂ ਸਾਚੇ ਮਾਇ ਸਮਾਈ ਅੰਤਰ ਸੱਚਾ ਮਨ ਸੱਚਾ ਸੱਚੀ ਸਿਫਤ ਸੁਣਾਈ ਸੱਚੇ ਥਾਨ ਸੱਚ ਸਾਲਾਹਿਣਾ ਸਤਿਗੁਰ ਬਲਹਾਰੇ ਜਾਉ ਸੱਚ ਵੇਲਾ ਮੂਰਤ ਸੱਚ ਜਿਤ ਸੱਚੇ ਨਾਲ ਪਿਆਰੂ ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰੂ ਨਾਨਕ ਸੱਚੇ ਮਿਲੇ ਤਾਂ ਮਿਲੇ ਪਾਈ ਆਪੇ ਲਈ ਮਿਲਾਈ ਜਿਉਂ ਭਾਵੇ ਤਿਉਂ ਰੱਖਸੀ ਆਪੇ ਕਰੀ ਰਜਾਈ ਵਡੰਸ ਮਹੱਲਾ ਤੀਜਾ ਮਨੁਆਂ ਦਾ ਦਿਸਧਾ ਬੰਦਾ ਉਹ ਕੈਸੀ ਹਰ ਗੁਣ ਗਾਵੇ ਇੰਦਰੀ ਵਿਆਪ ਰਹੀ ਅਧਿਕਾਈ ਕਾਮ ਕ੍ਰੋਧ ਨਿਤ ਸੰਤਾਵੇ ਵਾਹ ਵਾਹ ਸਹਿਜੇ ਗੁਣ ਰਵੀ ਜੈ ਰਾਮ ਨਾਮ ਇਸ ਯੁਗ ਮੈਂ ਹੈ ਦੁਰਲੱਭ ਹੈ ਗੁਰਮਤਿ ਹਰ ਰਸ ਪੀਜੈ ਰਾਉ ਸ਼ਬਦ ਚੀਨ ਮਨ ਨਿਰਮਲ ਹੋਵੇ ਤਾਂ ਹਾਰ ਕੇ ਗੁਣ ਗਾਵੇ ਗੁਰਮਤੀ ਆਪੇ ਆਪ ਪਛਾਣੇ ਤਾਂ ਨਿਜ ਘਰ ਵਾਸਤਾ ਪਾਵੇ ਇਹ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਊ ਹਰ ਨਿਰਮਲ ਸਦਾ ਸੁਖਦਾਤਾ ਮਨ ਚੰਦਿਆ ਫਲ ਪਾਊ ਹਮ ਨੀਚ ਸੇ ਉਤਮ ਭਾਈ ਹਰ ਕੀ ਸਰਣਾਈ ਪਾਥਰ ਡੁੱਬਦਾ ਕਾਢ ਲਈਆ ਸਾਚੀ ਵਡਿਆਈ ਬਿਖ ਸੇ ਅੰਮ੍ਰਿਤ ਭਾਏ ਗੁਰਮਤ ਬੁੱਧ ਪਾਈ ਅਕਹੋਂ ਸਤਿਗੁਰ ਮਿਲੈ ਹਰ ਨਾਮ ਧਿਆਏ ਅਕਹੋਂ ਪਰਮਲ ਭਈ ਅੰਤਰ ਵਾਸਨਾ ਵਸਾਈ ਮਾਨਸ ਜਨਮ ਦੁਲੰਭ ਹੈ ਜਗ ਮੈਂ ਖੱਟਿਆ ਆਏ ਪੂਰੇ ਭਾਗ ਸਤਿਗੁਰ ਮਿਲੈ ਹਰ ਨਾਮ ਧਿਆਏ ਮਨਮੁਖ ਭੂਲੇ ਬਿਖ ਲੱਗੇ ਅਹਿਲਾ ਜਨਮ ਗਵਾਇਆ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨ ਪਾਇਆ ਮੁਖੋਂ ਹਰ ਹਰ ਸਭ ਕੋ ਕਰੈ ਵਿਰਲੈ ਹਿਰਦੈ ਵਸਾਇਆ ਨਾਨਕ ਜਿਸਨ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਨ ਪਾਇਆ ਵਡਹੰਸ ਮਹੱਲਾ ਪਹਿਲਾ ਸ਼ੰਤ ਇਕ ਓਅੰਕਾਰੂ ਸਤਿਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਾਹੇ ਨਹਾਈ ਐ ਨਾਤਾ ਸੋ ਪ੍ਰਵਾਨ ਸੱਚ ਕਮਾਈ ਐ ਜਬ ਸਾਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਐ ਲਿਖੇ ਬਾਝੋਂ ਸੁਰਤ ਨਾਹੀ ਬੋਲ ਬੋਲ ਗਵਾਈਐ ਜਿੱਥੇ ਜਾਈ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਿਖਾਈਐ ਕਾਇਆ ਕੂੜ ਵਿਗਾੜ ਕਾਹੇ ਨਹਾਈਐ ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ ਅੰਮ੍ਰਿਤ ਹਰਿ ਕਾ ਨਾਮ ਮੇਰਾ ਮਨ ਪਾਇਆ ਨਾਮ ਮਿੱਠਾ ਮਨ ਹੈ ਲਾਗਾ ਦੁੱਖ ਡੇਰਾ ਢਾਹਿਆ ਸਪੂ ਸੁਖ ਮਨ ਮੈਂ ਆਏ ਵਸਿਆ ਜਾਮ ਤੈ ਫੁਰਮਾਇਆ ਨਦਰ ਤੁਧ ਅਰਦਾਸ ਮੇਰੀ ਜੈਨ ਆਪ ਪਾਇਆ ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ ਵਾਰੀ ਖਸਮ ਕਢਾਈ ਕਿਰਤ ਕਮਾਵਣਾ ਮੰਦਾ ਕਿਸੇ ਨਾ ਆਖ ਝਗੜਾ ਪਾਵਣਾ ਨਹਿ ਪਾਈ ਝਗੜਾ ਸਵਾਮ ਸੇਤੀ ਆਪ ਆਪ ਵੰਜਾਵਣਾ ਹਾਰ ਜਿਸ ਨਾਲ ਸੰਗਤ ਕਰ ਸਰੀਕੀ ਜਾਏ ਕਿਆਰੂ ਆਵਣਾ ਜੋ ਦੇ ਸਹਿਣਾ ਮਨਹਿ ਕਹਿਣਾ ਆਖ ਨਾਹੀ ਵਾਵਣਾ ਵਾਰੀ ਖਸਮ ਕਢਾਈ ਕਿਰਤ ਕਮਾਵਣਾ ਸਭ ਉਪਾਈ ਅਨ ਆਪ ਆਪੇ ਨਦਰ ਕਰੀ ਕੌੜਾ ਕੋਈ ਨਾ ਮੰਗੈ ਮਿੱਠਾ ਸਭ ਮੰਗੈ ਸਭ ਕੋਈ ਮਿੱਠਾ ਕੋਈ ਮਿੱਠਾ ਮੰਗ ਦੇਖੈ ਖਸਮ ਭਾਵੈ ਸੋ ਕਰੇ ਕਿਛ ਪੁੰਨ ਦਾਨ ਅਨੇਕ ਕਰਨੀ ਨਾਮ ਤੁਲ ਨਾ ਤੁਮਸ ਸਮ ਸਰੇ ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਰੀ ਸਭ ਪਾਈਅਨ ਆਪ ਆਪੇ ਨਦਰ ਕਰੀ ਵਡੰਸ ਮਹੱਲਾ ਪਹਿਲਾ ਕਰਹੁ ਦਇਆ ਤੇਰਾ ਨਾਮ ਵਿਖਾਇਣਾ ਸਭ ਪਾਈਐ ਆਪ ਆਪੇ ਸਰਬ ਸਮਾਣਾ ਸਰਬ ਸਮਾਣਾ ਆਪ ਤੂੰ ਹੈ ਉਪਾਈ ਧੰਦੈ ਲਾਈਐ ਇੱਕ ਉਜ ਤੁਜ ਹੀ ਕੀਏ ਰਾਜੇ ਇੱਕ ਨਾ ਭਿਖ ਪਵਾਈਐ ਲੋਭ ਮੋਹ ਤੁਝ ਕੀਆ ਮਿੱਠਾ ਏਤ ਭਰਮ ਭੁਲਾਣਾ ਸਦਾ ਦਇਆ ਕਰ ਆਪਣੀ ਤਾਮ ਨਾਮ ਵਿਖਾਣਾ

సుగుడు సుజానా సురనారు సుగుడు సుజాను గావహి జ్యోతి రే మన పావహి నా మాయా మోహి చిత నాహి అహలా జన్మ గవావహి. ఇక మూడు ముగ్ధ నా చేత మూలై జే జో ఆయా తిస జానా నామ తీరా సదా సాచా సోయి మై మన పాణా. ਤੇਰਾ ਵਕਤ ਸੁਹਾਵਾ ਅੰਮ੍ਰਿਤ ਸੇ ਤੇਰੀ ਬਾਣੀ ਸੇਵਕ ਸੇਵੈ ਭਾਉ ਕਾਰੂ ਲਾਗਾ ਸਾਹੁ ਪੁਰਾਣੀ ਤਿੰਨਾ ਲਾਗੀ ਲਾਗਾ ਜਿੰਨੀ ਅੰਮ੍ਰਿਤ ਪਾਇਆ ਨਾਮ ਤੇਰਾ ਜੋਏ ਰਾਤੇ ਨਿਤ ਚੜ੍ਹੈ ਸਵਾਇਆ ਇੱਕ ਕਰਮ ਧਰਮ ਨਾ ਹੋਏ ਸੰਜਮ ਜਾਮ ਏਕ ਨਜ ਪਛਾਣੀ ਜਾਮ ਨਾ ਏਕ ਪਛਾਣੀ ਵਕਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਹੋਂ ਬਲਹਾਰੀ ਸਾਚੇ ਨਾਵੈ ਰਾਜ ਤੇਰਾ ਕਭੋ ਨਾ ਜਾਵੈ ਰਾਜੂ ਤਾਂ ਤੇਰਾ ਸਦਾ ਨੇ ਚਲ ਇਹ ਕਭੋ ਨਾ ਜਾਵੇ ਚਾਕਰ ਤਾਂ ਤੇਰਾ ਸੋਏ ਹੋਵੇ ਜੋਏ ਸਹਿਜ ਸਮਾਵੇ ਦੁੱਖ ਦੁਸ਼ਮਣ ਤਾਂ ਦੁੱਖ ਨਾ ਲਾਗੈ ਮੂਲੇ ਪਾਪ ਨੇੜ ਨਾ ਆਵੇ ਹੋਂ ਬਲਹਾਰੀ ਸਦਾ ਹੋਵਾ ਏਕ ਤੇਰੇ ਨਾਵੇ ਜੁਗਾ ਜੁਗੰਤਰ ਭਗਤ ਤੁਮਾਰੀ ਕੀਰਤ ਕਰਹੇ ਸੁਆਮੀ ਤੇਰੇ ਦੁਆਰੀ ਜਪ ਹੈ ਤਾਂ ਸਾਚਾ ਇਕ ਮੁਰਾਰੀ ਸਾਚਾ ਮੁਰਾਰੀ ਤਾਮ ਜਪ ਹੈ ਜਾਮ ਮਨ ਵਸਾਵੇ ਪਰਮ ਭੁਲਾਵਾ ਤੁਜੇ ਕੀਆ ਜਾਮ ਇਹ ਚੁਕਾਵੇ ਗੁਰ ਪ੍ਰਸਾਦੀ ਕਰਹੋ ਕਿਰਪਾ ਲੇਹ ਜਮਹ ਉਭਾਰੀ ਜੁਗਾ ਜੁਗੰਤਰ ਭਗਤ ਤੁਮਾਰੀ ਵੱਡੇ ਮੇਰੇ ਸਾਹਿਬਾ ਅਲਖ ਅਪਾਰ ਕਿਉਂ ਕਰ ਕਰੂੰ ਬੇਨਤੀ ਹਾਂ ਆਖ ਨਾ ਜਾਣ ਨਜ਼ਰ ਕਰੇ ਤਾਂ ਸੱਚ ਪਛਾਣ ਨਜ਼ਰ ਕਰੇ ਤਾਂ ਸੱਚ ਪਛਾਣ ਸੱਚ ਪਛਾਣਾ ਤਾਮ ਤੇਰਾ ਜਾਮ ਆਪ ਬੁਝਾਵੇ ਦੁੱਖ ਭੂਖ ਸੰਸਾਰ ਕੀਏ ਸਹਿਸਾ ਇਹ ਚੁਕਾਵੇ ਬਿਨਵੰਤ ਨਾਨਕ ਜਾਏ ਸਹਿ

ਸੋਹਣੇ ਲੱਕ ਜਨ ਲਮੜੇ ਬਾਲਾ ਕੰਚਨ ਕਾਇਆ ਸੋਹਣੇ ਕੀ ਢਾਲਾ ਸੁਭਾ ਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲੀਓ ਜਮ ਦੁਆਰ ਨਾ ਹੋਏ ਖੜੀਆਂ ਸਿੱਖ ਸੁਣੋ ਮਹਿਲੀ ਹੋ ਹੰਸ ਹੰਸਾ ਬਗ ਬਗਾ ਲਹੇ ਮਨ ਕੀ ਜਾਲਾ ਬੰਕੇ ਲੋਇਣ ਦੰਤਰ ਸਾਲਾ ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ ਕੋਕਲ ਕੋਹਕਲ ਕੋਕਲਾ ਤਰ ਜਵਾਣੀ ਤਰਲਾ ਜਵਾਣੀ ਆਪ ਬਾਣੀ ਇੱਛੇ ਮਨ ਕੀ ਪੂਰੇ ਪੂਰੀ ਸਾਰੰਗ ਜਉ ਪੱਗ ਧਰੇ ਠਿਮ ਠਿਮ ਆਪ ਆਪ ਸੰਧੂਰ ਸ੍ਰੀ ਰੰਗ ਰਾਤੀ ਫਿਰੈ ਮਾਤੀ ਉਦਕ ਗੰਗ ਸਮਾਈ ਉਦਕ ਗੰਗਾ ਬਾਣੀ ਬਿਨਵੰਤ ਨਾਨਕ ਦਾਸ ਹਰਿ ਕਾ ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ ਬਡਹੰਸ ਮਹੱਲਾ ਤੀਜਾ ਸ਼ਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪਣੇ ਪਿਰ ਕੈ ਰੰਗ ਰਤੀ ਮੂਹੀਏ ਸੁਭਾਵੰਤੀ ਨਾਰੀ ਸੱਚਾ ਸ਼ਬਦ ਮਿਲੈ ਮਿਲ ਰਹੀ ਹੈ ਮੂਹੀਏ ਪਿਰ ਰਾਵੇ ਭਾਈ ਪਿਆਰੀ ਸੱਚ ਹੈ ਭਾਈ ਪਿਆਰੀ ਕੰਤ ਸਵਾਰੀ ਹਰ ਹਰ ਸਿਉ ਨਿਹੁਰ ਚਾਇਆ ਆਪ ਗਵਾਇਆ ਤਾਂ ਫਿਰ ਪਾਇਆ ਗੁਰ ਕੈ ਸ਼ਬਦ ਸਮਾਇਆ ਸਾਤ ਹਨ ਸ਼ਬਦ ਸੁਹਾਵੀ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ।

ਬਖਾਣੀਐ ਲਾਹਾ ਹਰ ਰਸ ਪੀਜੈ ਰਾਮ ਲਾਹਾ ਹਰ ਰਸ ਲੀਜੈ ਹਰ ਰਾ ਬੀਜੈ ਅਣਦਿਨ ਨਾਮ ਬਖਾਣਾ ਗੁਣ ਗਾ ਸੰਗ੍ਰਹਿ ਅਵਗੁਣ ਵਿਕਣੈ ਪਾਪੈ ਆਪ ਆਪੈ ਆਪ ਛਾਣਾ ਗੁਰਮਤਿ ਪਾਈ ਵੱਡੀ ਵਡਿਆਈ ਸੱਚੈ ਸ਼ਬਦ ਰਸ ਪੀਜੈ ਨਾਨਕ ਹਰਿ ਕੀ ਭਗਤ ਨਿਰਾਲੀ ਗੁਰਮੁਖ ਬਿਰਲੈ ਕੀਜੈ ਗੁਰਮੁਖ ਖੇਤੀ ਹਰ ਤਿਆ ਅੰਤਰ ਬੀਜੀਐ ਹਰ ਲੀਜੈ ਸ੍ਰੀ ਮਾਈ ਰਾਮ ਆਪਣੇ ਘਰ ਅੰਦਰ ਰਾਸ ਪੁੰਚ ਤੂੰ ਲਾ ਲੈ ਪ੍ਰਥਾਈ ਰਾਮ ਲਾਹਾ ਪ੍ਰਥਾਈ ਹਰ ਮਨ ਵਸਾਈ ਤਨ ਖੇਤੀ ਵਪਾਰਾ ਹਰ ਨਾਮ ਤੇ ਆਈ ਮਨ ਵਸਾਈ ਬੁਝੈ ਗੁਰ ਵਿਚਾਰਾ ਮਨਮੁਖ ਖੇਤੀ ਵਣਜ ਕਰ ਥਾਕੇ ਤ੍ਰਿਸ਼ਨਾ ਭੁੱਖ ਨਾ ਜਾਈ ਨਾਨਕ ਨਾਮ ਬੀਜ ਮਨ ਅੰਦਰ ਸੱਚਾ ਸ਼ਬਦ ਸੁਭਾਏ ਹਰ ਵਪਾਰ ਸੇ ਜਨ ਲਾਗੇ ਜਿੰਨਾ ਮਸਤਕ ਮਣੀ ਵਡ ਭਾਗੋ ਰਾਮ ਗੁਰਮਤੀ ਮਨ ਨਿਜ ਕਰ ਵਸਿਆ ਸੱਚਾ ਸ਼ਬਦ ਬੈਰਾਗੋ ਰਾਮ ਮੁਖ ਮਸਤਕ ਭਾਗੋ ਸੱਚ ਬੈਰਾਗੋ ਸਾਜਰ ਤੇ ਵਿਚਾਰੀ ਨਾਮ ਬਿਨਾ ਸਭ ਜਗ ਬੋਰਨਾ ਸ਼ਬਦੇ ਹੋ ਮੈਂ ਮਾਰੀ ਸੱਚੈ ਸ਼ਬਦ ਲਾਗ ਮਤ ਉਪਜੈ ਗੁਰਮੁਖ ਨਾਮ ਸੁਹਾਗੋ ਨਾਨਕੋ ਸ਼ਬਦ ਮਿਲੈ ਪਉ ਭੰਜਨ ਹਰ ਵਾਰ ਹਰ ਰਾਵੇ ਮਸਤਕ ਭਾਗੋ ਖੇਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵਡਾਈ ਵਡਿਆਈ ਰਾਮ ਗੁਰਮਤਿ ਹੁਕਮ ਬੁਝੀਐ ਹੁਕਮੇ ਮੇਲ ਮਿਲਾਈ ਰਾਮ ਹੁਕਮ ਲਾਈ ਸਹਿਜ ਸਮਾਈ ਗੁਰ ਕਾ ਸ਼ਬਦ ਅਪਾਰਾ ਸੱਚੀ ਵਡਿਆਈ ਗੁਰ ਤੇ ਪਾਈ ਸੱਚ ਸਵਾਰਣ ਹਾਰ ਪਉ ਪੰਜਨ ਪਾਇਆ ਆਪ ਗਵਾਇਆ ਗੁਰਮੁਖ ਮੇਲ ਮਿਲਾਈ ਕਹੋ ਨਾਨਕ ਨਾਮ ਨਿਰੰਜਨ ਅਗਮਾ ਗੋਚਰ ਹੁਕਮੇ ਰਹਿਆ ਸਮਾਈ ਬੜਾ ਹੰਸ ਮਹੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ ਆਪਣੇ ਘਰ ਤੂੰ ਸੁਖ ਵਸੈ ਪੋਹ ਨਾ ਸਕੈ ਜਮ ਕਾਲ ਜੀਓ ਕਾਲ ਜਾਲ ਜਮਜੋਹ ਨ ਸਾਕੈ ਸੱਚ ਸਬਦ ਵਿਲੇ ਬੁਲਾਈ ਸਦਾ ਸੱਚ ਰਤਾ ਮਨ ਬੈ ਨਿਰਮਲ ਆਵਣ ਜਾਣ ਰਹਾਈ ਦੂਜੈ ਭਾਈ ਪਰਮ ਬਗੋਤੀ ਮਨਮੁਖ ਮੋਹੀ ਜਮ ਕਾਲ ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ ਬਾਹਰ ਵਸਤ ਨਾ ਭਾਲ ਜੋ ਭਾਵੈ ਸੋ ਪੰਚ ਤੂੰ ਗੁਰਮੁਖ ਨਜ਼ਰ ਨਿਹਾਲ ਗੁਰਮੁਖ ਨਜ਼ਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਧਿਆਏ ਅੰਤਰ ਹਰ ਨਾਮ ਸਿਖਾਈ ਮਨਮੁਖ ਅੰਧਲੇ ਗਿਆਨ ਵਿਹੂਣੇ ਦੂਜੇ ਪਾਏ ਖੁਆਈ ਬਿਨ ਨਾਵੈ ਕੋ ਛੂਟੈ ਨਾਹੀ ਸਭ ਬਾਧੀ ਜਮਕਾਲ ਨਾਨਕ ਅੰਤਰ ਤੇਰਾ ਨਿਧਾਨ ਹੈ ਤੂੰ ਬਾਹਰ ਵਸਤ ਨਾ ਪਾਲ ਮਨ ਮੇਰਿਆ ਜਨਮ ਪਦਾਰਥ ਪਾਏ ਕਾ ਇੱਕ ਸੱਚੀ ਇੱਕ ਸੱਚ ਲੱਗੇ ਪਿਆਵਾ ਪਾਰਾ ਨਾ ਸਤਿਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨੌਨਦ ਪਾਈ ਮਨਮੁਖ ਮਾਇਆ ਮੋਹ ਵਿਆਪੇ ਦੂਜੈ ਦੁਖ ਦੁਖ ਸੰਤਾਪੇ ਦੂਜੈ ਪਤ ਗਵਾਈ ਹਉਮੈ ਮਾਰ ਸ਼ਬਦ ਸੱਚ ਸ਼ਬਦ ਸਮਾਣੀ ਸੱਚ ਰਤੇ ਅਧਿਕਾਈ ਨਾਨਕ ਮਾਨਸ ਜਨਮ ਦੁਲੰਭ ਹੈ ਸਤਿਗੁਰ ਬੂਝ ਬੁਝਾਈ ਮਨ ਮੇਰੇ ਸਤਿਗੁਰ ਸੇਵਨ ਆਪਣਾ ਸੇ ਜਨ ਵਡ ਭਾਗੀ ਰਾਮ ਜੋ ਮਨ ਮਾਰੇ ਆਪਣਾ ਸੇ ਪੁਰਖ ਬੈਰਾਗੀ ਰਾਮ ਸੇ ਜਨ ਬੈਰਾਗੀ ਸੱਚ ਲਿਵਲਾਗੀ ਆਪਣਾ ਆਪ ਪਛਾਣਿਆ ਮਤ ਨਹਿ ਚੇਵ ਨਹਿ ਚਲ ਸਦਾ ਮਤ ਨਹਿ ਚਲ ਅਤ ਗੂੜੀ ਗੁਰਮੁਖ ਸਹਿਜੇ ਨਾਮ ਬਖਾਣਿਆ ਇੱਕ ਕਾਮਣ ਹਿਤਕਾਰੀ ਮਾਇਆ ਮੋਹ ਪਿਆਰੀ ਮਨਮੁਖ ਸੋਏ ਰਹਿਆ ਭਾਗੀ ਨਾਨਕ ਸਹਿਜੇ ਸੇ ਵੈਂਗੋੜ ਆਪਣਾ ਸੇ ਪੂਰੇ ਵੱਡ ਭਾਗੇ ਵਡਹੰਸ ਮਹੱਲਾ ਤੀਜਾ ਰਤਨ ਪਦਾਰਥ ਬਣ ਜੀ ਹੈ ਸਤਿਗੁਰ ਦੀ ਆ ਬੁਝਾਈ ਰਾਮ ਲਾਹਾ ਲਾਭ ਹਰ ਭਗਤ ਹੈ ਗੁਣ ਮਹਿ ਹੈ ਗੁਣੀ ਸਮਾਈ ਰਾਮ ਗੁਣ ਮਹਿ ਗੁਣੀ ਸਮਾਈ ਜਿਸ ਆਪ ਬੁਝਾਈ ਲਾਹਾ ਭਗਤ ਸੰਸਾਰੀ ਬਿਨ ਭਗਤੀ ਸੁਖ ਕਦੇ ਨਹੀਂ ਸੁਖ ਨਾ ਦੂ ਹੋਈ ਦੂਜੇ ਬਿਨ ਭਗਤੀ ਸੁਖ ਨਾ ਹੋਈ।

ਜਿਸਨੋ ਨਾਮ ਵਸਾਏ, ਜਿਸਨੋ ਏਤ ਵਾਪਾਰ ਲਾਏ, ਰਤਨ ਪਦਾਰਥ ਬਣ ਜੀਐ ਜਾਂ ਸਤਿਗੁਰ ਦੇ ਬੁਝਾਏ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਏ ਵਾਪਾਰ ਰਾਮ, ਕੂੜ ਬੋਲ ਵਿਖ ਖਾਵਣੀ, ਬਹੁਤ ਵਿਕਾਰਾ ਰਾਮ, ਬਹੁਤ ਵਿਕਾਰਾ ਸਹਿਜ ਅਪਾਰਾ। ਬਹੁ ਵਧੇ ਵਿਕਾਰਾ ਸਹਿਸਾਏ, ਬਿਸੰਸਾਰਾ ਬਿਨ ਨਾਵੇ ਪਤ ਖੋਈ, ਪੜ ਪੜ ਪੰਡਿਤ ਵਾਦ ਵਿਖਾਣੇ, ਬਿਨ ਬੂਝੇ ਸੁਖ ਨਾ ਹੋਈ, ਆਪਣੇ ਜਾਣਾ ਕਦੇ ਨਾ ਚੁਕੈ ਮਾਇਆ ਮੋਹ ਪਿਆਰ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਏ ਵਾਪਾਰ, ਖੋਟੇ ਖਰੇ ਸਭ ਬਰਖੀਆਨ, ਚਿਤ ਸੱਚਾ ਸੱਚੇ ਕਹਿ ਦਰਬਾਰਾ ਰਾਮ, ਖੋਟੇ ਦਰਗਹਿ ਛੁੱਟੀਆਨ, ਉਬੇ ਕਰਨ ਪੁਕਾਰਾ ਰਾਮ, ਉਬੇ ਕਰਨ ਪੁਕਾਰਾ ਮੁਗਧ ਗਵਾਰਾ, ਮਨਮੁਖ ਜਨਮ ਗਵਾਇਆ, ਵਿਖਿਆ ਮਾਇਆ ਜਿਨ ਪਰਮ ਜਗਤ ਬੁਲਾਇਆ, ਨਾ ਸਾਚਾ ਨਾਮ ਨਾ ਪਾਇਆ, ਮਨਮੁਖ ਸੰਤਾਂ ਨਾਲ ਵੈਰ ਕਰ ਦੁੱਖ ਖੱਟੇ ਸੰਸਾਰਾ, ਖੋਟੇ ਖਰੇ ਪਰਖੀਆਨ, ਤਿਤ ਸੱਚਾ ਦਰਬਾਰ ਰਾਮ, ਅੰਤਰ ਆਪੇ ਕਿਸ ਆਪ ਕਰੇ ਕਿਸ ਆਖੀਐ, ਹੋਰ ਕਰਨਾ ਕਿਸੂ ਨਾ ਜਾਈ ਰਾਮ, ਜਿਤ ਭਾਵੇ ਤਿਤ ਲਾਏ ਸੀ, ਜਿਉਂ ਤਿਸ ਦੀ ਵਡਿਆਈ ਰਾਮ, ਜਿਉਂ ਤਿਸ ਦੀ ਵਡਿਆਈ, ਹਰ ਆਪ ਕਰਾਈ, ਵਰੀਆਮ ਨਾ ਫੁਸੀ ਹੋਈ ਕੋਈ, ਵਰੀਆਮ ਨਾ ਫੁਸੀ ਕੋਈ, ਜਗ ਜੀਵਨ ਦਾਤਾ ਕਰਮ ਵਿਦਾਤਾ ਆਪੇ ਬਖਸ਼ੇ ਸੋਈ, ਗੁਰਪ੍ਰਸਾਦੀ ਆਪ ਗਵਾਈ ਹੈ, ਨਾਨਕ ਨਾਮ ਪਤ ਖੋ ਪਾਈ, ਨਾਨਕ ਗੁਰਪ੍ਰਸਾਦੀ ਆਪ ਗਵਾਈਐ, ਨਾਨਕ ਨਾਮ ਪਤ ਪਾਈ, ਆਪ ਕਰੇ ਕਿਸੇ ਆਖੀਐ, ਹੋਰ ਕਰਨਾ ਕਿਛੂ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਪਹਿਰੇਦਾਰ ਨੂੰ ਭਾਈ ਮਹਿਤਾਬ ਸਿੰਘ ਅਤੇ ਸੁੱਖਾ ਸਿੰਘ ਆਖਣ ਲੱਗੇ, ਸਾਡਾ ਚੰਦ ਕੁ ਮਿੰਟ ਇੰਤਜ਼ਾਰ ਕਰ, ਅਸੀਂ ਤੈਨੂੰ ਨਿਹਾਲੋ ਨਿਹਾਲ ਕਰਕੇ ਜਾਵਾਂਗੇ, ਤੈਨੂੰ ਇਹੋ ਜਿਹਾ ਧਨ ਦੇ ਕੇ ਜਾਵਾਂਗੇ, ਦੌਲਤ ਇੰਨੀ ਦੇ ਕੇ ਜਾਵਾਂਗੇ, ਪਹਿਲਾਂ ਇੰਨੀ ਕਿਸੇ ਨੇ ਤੁਹਾਨੂੰ ਦਿੱਤੀ ਨਹੀਂ ਹੋਣੀ, ਪਹਿਲਾਂ ਤੁਹਾਡੇ ਜਾ ਕੇ ਚੌਧਰੀ ਨੂੰ ਦੇ ਆਈਏ, ਉਹਦੇ ਨਾਲ ਸਾਡਾ ਹਿਸਾਬ ਕਿਤਾਬ ਬੜਾ ਪੁਰਾਣਾ, ਪਹਿਲਾਂ ਉਹਦੇ ਨਾਲ ਹਿਸਾਬ ਕਿਤਾਬ ਚੁੱਕਤਾ ਕਰਿਆਈਏ, ਉਹਦੇ ਹਿਸਾਬ ਕਿਤਾਬ ਕਰਨ ਤੋਂ ਬਾਅਦ ਤੁਹਾਨੂੰ ਵੀ ਕੁਝ ਨਾ ਕੁਝ ਜ਼ਰੂਰ ਦੇ ਕੇ ਜਾਵਾਂਗੇ। ਪਹਿਰੇਦਾਰਾਂ ਨੇ ਦੋਨਾਂ ਮਹਾਨ ਯੋਧਿਆਂ ਨੂੰ ਅੰਦਰ ਜਾਣ ਦੀ ਆਗਿਆ ਦੇ ਦਿੱਤੀ ਗਈ। ਜਿਉਂ ਜਿਉਂ ਸੂਰਮੇ ਇੱਕ ਇੱਕ ਕਦਮ ਦਰਬਾਰ ਸਾਹਿਬ ਨੂੰ ਭਰਦੇ ਜਾਂਦੇ ਨੇ, ਤਾਂ ਉਹਨਾਂ ਦੇ ਸਰੀਰ ਦਾ ਸਾਰਾ ਖੂਨ ਚਿਹਰੇ ਉੱਤੇ ਇਕੱਠਾ ਹੁੰਦਾ ਜਾਂਦਾ, ਹਿਰਦੇ ਦੇ ਵਿੱਚ ਇੱਕ ਲਾਟ ਵਲਦੀ ਜਾ ਰਹੀ ਹੈ ਕਿ ਕਦੋਂ ਉਸ ਜਾ ਕੇ ਜ਼ਾਲਮ ਨੂੰ ਫੋਤਾ ਲਾਇਆ ਜਾਵੇ, ਕਿਹੜੇ ਢੰਗ ਦੇ ਨਾਲ ਲਾਇਆ ਜਾਵੇ, ਕਿਹੜੀ ਵਿਉਂਤ ਦੇ ਨਾਲ ਲਾਇਆ ਜਾਵੇ। ਦੋਨੋਂ ਸੂਰਮੇ ਪਹੁੰਚੇ, ਜਦੋਂ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਪੈਰ ਪਾਇਆ, ਦੋਨਾਂ ਸੂਰਮਿਆਂ ਦੇ ਅੱਖਾਂ ਦੇ ਵਿੱਚ ਖੂਨ ਧਰਿਆਇਆ ਦੇਖ ਕੇ ਪਾਪੀ ਮੱਥੇ ਰੰਗਣ ਨੂੰ, ਜਿਹਦਾ ਮਤੀਰੇ ਵਰਗਾ ਸਿਰ ਉਹ ਬੇਸਵਾ ਨਾਚ ਕਰਦੀ, ਉੱਚੀਆਂ ਉੱਚੀਆਂ ਬਾਹਾਂ ਉਧਾਰ ਉਧਾਰ ਕੇ ਉਹ ਜਿਹੜੇ ਨਾਚ ਦੇ ਸਾਜੀ ਉਹ ਸਾਜ ਵਜਾਉਂਦੇ ਨੇ, ਉਹਨਾਂ ਨੂੰ ਵੇਖ ਕੇ ਸੂਰਮਿਆਂ ਦੀ ਕ੍ਰੋਧ ਦੀ ਹੱਦ ਨਾ ਰਹੀ। ਉਹ ਨਸ਼ੇ ਦੇ ਵਿੱਚ ਹੋਇਆ ਗੁੱਟ ਇੱਕ ਹੱਥ ਦੇ ਵਿੱਚ ਫੜਿਆ ਹੋਇਆ ਦਲ ਦਾ ਪੈਗ, ਤੇ ਦੂਏ ਹੱਥ ਦੇ ਵਿੱਚ ਫੜਿਆ ਹੋਇਆ ਪਾਪੀ ਮੱਥੇ ਨੇ ਫੁੱਕੇ ਦੀ ਨਾਲੀ ਨੂੰ, ਫੁੱਕਾ ਪੀ ਕੇ ਗੁੜਗੜਾਉਣ ਲੱਗਿਆ ਹੋਇਆ। ਜਦੋਂ ਦੋਨਾਂ ਸੂਰਮਿਆਂ ਨੂੰ ਸਾਹਮਣੇ ਟੱਕਿਆ, ਆਖਣ ਲੱਗਿਆ

ਸੀ ਚੁਕਾਇਆ। ਗੁਰੂ ਕੇ ਖਾਲਸੇ ਦਾ ਸਾਰਾ ਜੋਸ਼ ਅੱਖਾਂ ਦੇ ਵਿੱਚ ਆਇਆ ਔਰ ਹਿਰਦੇ ਦੇ ਵਿੱਚ ਆ ਕੇ ਕਰਜੀਆਂ ਵਾਲੇ ਸਤਿਗੁਰਾਂ ਨੂੰ ਭਾਈ ਤੁਕਾ ਸਿੰਘ ਆਖਣ ਗਿਆ, ਮੈਂ ਤਰਸਿਆ ਹੁਣ ਕੀ ਦੇਖਦਾ, ਲਾਜੇ ਕਰਦਾ ਮੌਤ ਦੇ ਭਾਜੀ ਸੂਰਮੇ ਸਰ ਕਰੀ ਤੂੰ ਕੇ ਤਲਵਾਰ ਉਹ ਪਾਪੀ ਮੱਤੀਆਂ ਦੇ ਪਾਪੀ ਮੱਤੇ ਰੰਗਰ ਦੀ ਧੌਣ ਦੇ ਉੱਤੇ ਜ਼ੋਰਦਾਰ ਧਰਮਾਦਾਰ ਹੈ।

0: ਜਦ ਪਾਪੀ ਮੱਸੇ ਨੇ ਆਪਣੇ ਸਿਰ ਨੂੰ ਝੁਕਾਇਆ ਭਾਈ ਮਹਤਾਬ ਸਿੰਘ ਨੇ ਫੁਰਤੀ ਦੇ ਹੱਥ ਨਾਲ ਟੈਗ ਨੂੰ ਪਾਇਆ ਇਹਨੇ ਜੋਰ ਦਾ ਵਾਰ ਕੀਤਾ ਪਲਾਂ ਦੇ ਵਿੱਚ ਅੱਖ ਦੇ ਝਮਕੇ ਦੇ ਨਾਲ ਪਾਪੀ ਮੱਸੇ ਦੇ ਮੱਤੀ ਦੇ ਵਰਗੇ ਸਿਰ ਨੂੰ ਲਾ ਕੇ ਉਹ ਮਾਰਿਆ ਜਦੋਂ ਧੜਮ ਦੇਣੇ ਗਿਰਿਆ ਤਾਂ ਨੱਚਣ ਵਾਲੀ ਬੇਸਵਾ ਨੇ ਤੱਕਿਆ ਚਿੱਟਾ ਲੱਕ ਸੁਨੱਟਾ ਪਾ ਗਿਆ ਦਰਬਾਰ ਸਾਹਿਬ ਦੇ ਵਿੱਚੋਂ ਭੱਜ ਕੇ ਬਾਹਰ ਜਾਣ ਲੱਗੇ ਤਾਂ ਕੁਝ ਅਹਿਲਕਾਰ ਵੱਜ ਕੇ ਅਗਾਂਹ ਆਏ ਭਾਈ ਸੁੱਖਾ ਸਿੰਘ ਨੇ ਆਉਂਦਿਆਂ ਨੂੰ ਝਟਕਾ ਦਿੱਤਾ ਨੇਜੇ ਉੱਤੇ ਪਾਪੀ ਦਾ ਮਤੀਰੇ ਵਰਗਾ ਸਿਰ ਗੁਰੂ ਕੇ ਖਾਲਸੇ ਨੇ ਟੰਗਿਆ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੋਂ ਦੋਨੇ ਸੋਨੇ ਆਪਦੇ ਫੜ ਕੇ ਜਕਾਰੇ ਦੋਨੇ ਸੂਰਮਿਆਂ ਨੇ ਪਾਏ ਚਾਲੇ ਅੱਗੋਂ ਜਦੋਂ ਅਹਿਲਕਾਰ ਕਹਿੰਦੇ ਕਹਿੰਦੇ ਸਾਨੂੰ ਕੁਝ ਦੇ ਕੇ ਜਾਵੋ ਸੂਰਮੇ ਆਖਣ ਲੱਗੇ ਆ ਜਾਓ ਤੁਹਾਡਾ ਵੀ ਹਿਸਾਬ ਕਿਤਾਬ ਕੁਝ ਬਾਕੀ ਹੈ ਜੋ ਕੁਝ ਲੈਣਾ ਚਾਹੁੰਦੇ ਹੋ ਤਾਂ ਅਗਾਂਹ ਆ ਜਾਓ ਉਹ ਪਛਾਟ ਗਏ ਦੋਨੇ ਸੂਰਮਿਆਂ ਨੇ ਘੋੜੇ ਖੋਲੇ ਇੱਕ ਹੱਥ ਵਿੱਚ ਫੜ ਕੇ ਨੇਜਾ ਉੱਤੇ ਟੰਗਿਆ ਪਾਪੀ ਦਾ ਸਿਰ ਖੋਕੇ ਘੋੜੇ ਉੱਤੇ ਸਵਾਰ ਲਾਈ ਪਾਉਣ ਦੇ ਪੁੱਤਰ ਘੋੜੇ ਨੂੰ ਵੱਡੀ ਹਵਾ ਦੇ ਨਾਲ ਗੱਲਾਂ ਕਰਦੇ ਦੋਨੇ ਸੂਰਮੇ ਪੰਚਾ ਬੁੱਢਾ ਜੋੜ ਦੀ ਧਰਤੀ ਉੱਤੇ ਬਾਬਾ ਬੁੱਢਾ ਸਿੰਘ ਦੇ ਕੋਲ ਜਾ ਕੇ ਬੀਕਾਨੇਰ ਦੀ ਧਰਤੀ ਉੱਤੇ ਦੋਨਾਂ ਸੂਰਮਿਆਂ ਨੇ ਉਹ ਪਾਪੀ ਮੱਸੇ ਰੰਗਰ ਦਾ ਮਤੀਰੇ ਵਰਗਾ ਸਿਰ ਭਗਾ ਕੇ ਮਰਿਆ ਖਾਲਸੇ ਪੰਥ ਨੇ ਉਸ ਬੁੱਚਰ ਦੇ ਸਿਰ ਨੂੰ ਵੇਖਦਿਆਂ ਹੋਇਆ ਪੈਰਾਂ ਦੇ ਠੱਡ ਮਾਰੇ ਬੱਲੇ ਸੋਨੇ ਆਪਦੇ ਜੈਕਾਰੇ ਗਜਾਏ ਇਹ ਆ ਗੁਰੂ ਕੇ ਖਾਲਸੇ ਦਾ ਇਤਿਹਾਸ ਗੁਰੂ ਕੇ ਖਾਲਸੇ ਨੇ ਬੈਰ ਲਿਆ ਜਿਹੜਾ ਵੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਚੜ੍ਹ ਕੇ ਆਇਆ ਜੇ ਵੈਰੀ ਨੇ 21 ਨਿਉਂਦਾ ਪਾਇਆ ਤਾਂ ਗੁਰੂ ਕੇ ਖਾਲਸੇ ਨੇ 21 ਦਾ 51 ਕਰਕੇ ਨਿਉਂਦੇ ਦਾ ਮੋੜਾ ਮੋੜਿਆ ਜਦੋਂ ਤੱਕ ਜ਼ਾਲਮ ਲੋਕ ਸਿੱਖ ਕੌਮ ਉੱਤੇ ਜ਼ੁਲਮ ਕਮਾਉਂਦੇ ਰਹਿਣਗੇ ਤਾਂ ਗੁਰੂ ਕੇ ਖਾਲਸੇ ਪਾਈ ਹੋਈ ਜੈਵੈਰੀ ਦੀ ਭਾਜੀ ਦਾ ਨਿਉਂਦਾ ਸਮੇਂ ਸਿਰ ਲਾਉਂਦੇ ਆਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲਾਉਂਦੇ ਰਹਿਣਗੇ ਇਸ ਦੁਨੀਆਂ ਉੱਤੇ ਸੰਸਾਰ ਦੇ ਉੱਤੇ ਅੱਜ ਵੀ ਸੂਰਮੇ ਯੋਧਿਆਂ ਬਹਾਦਰਾਂ ਦੀ ਕੋਈ ਘਾਟ ਨਹੀਂ ਕਿਉਂਕਿ ਗੁਰ ਕੀ ਨਿੰਦਾ ਸੁਣੇ ਨਾ ਕਾਨ ਗੁਰੂ ਦਾ ਨਿਰਾਦਰ ਗੁਰੂ ਦਾ ਖਾਲਸਾ ਕਦੇ ਸਹਿਣ ਨਹੀਂ ਕਰ ਸਕਦਾ ਜਦੋਂ ਵੀ ਪੰਥ ਦੇ ਉੱਤੇ ਵਕਤ ਆਇਆ ਵਕਤ ਦੀ ਘੜੀ ਆਈ ਤਾਂ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਉਹਨਾਂ ਨਾਦੀ ਪੁੱਤਰਾਂ ਨੇ ਮਹਾਨ ਯੋਧਿਆਂ ਨੇ ਜ਼ਾਲਮ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਦਿੱਤਾ ਸਮਾਂ ਸਮਾਪਤ ਸਮੁੱਚੀਆਂ ਸੰਗਤਾਂ ਵੱਲੋਂ ਬਹੁਤ ਸਾਰਾ ਪਿਆਰ ਆਇਆ ਸਾਰੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਿਚਾਰਾਂ ਕਰਦਿਆਂ ਕੋਲੋਂ ਇਤਿਹਾਸ ਦੀਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁਪਹਿਰਾ ਜਾਇਆ ਕਰਦੀਆਂ ਨੇ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਇੰਨੀ ਸੇਵਾ ਪ੍ਰਵਾਨ ਕਰਦੇ ਹੋਏ ਫਤਿਹ ਸਾਂਝੀ ਕਰੀਏ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

समर्थ गुरु सिर हाथ करे दयाल है, समर्थ गुरु सिर हाथ करे।

ज्ञानपीठ की तरह थोड़े है। गुरु एक ऐसा दाता है जिनके दर से कोई कुछ किस्म का भी दान मंग ले उनकी लोड़ निर्भर है, जिनके नाल उनका जीवन आबाद होता हो, खेड़े विच आता हो, उनकी मुरझाहट दूर होती है। कई तरह के दान मंग असी पांच चार छह तरह के दान से असी रोज ही मंगी जाने जेड़े सिखी तौर पर गुरमत मर्यादा के तौर पर गिनती विच आवश्यक आए हैं। सिखा सिखी दान यही तो लोड़ है, मत समझो जेड़िया चीजा अस रोज मंगने हैं बेलोड़िया ही ने, इस रसम ही है। इस जिन्हें मैंने लफ्जों द्वारा ग्रंथी रोज आख जाता है, बस उनकी ड्यूटी है। अरदास पका ली है, उन्हें कर दी है, असी खलो के रस्मी तौर से शामिल हो गए। इन्ना मत समझो जी चीज दान विच शामिल है वह जरूर किसी लोड़ विच शामिल है, और अत की जरूरत विच शामिल है। जेड़ी पंथ ने जेड़ी सिक्की ने जेड़ी गुरमत अनुसार अरदास रोज की अरदास शामिल हो, जी रसिख रोज ही मंगी जाता है, रोज ही मंगी जाता है, भला वह कैदी लोड़ की चीज होगी। मत समझो बेलोड़ी है, यह गल वक्री है। असी एनी बेलोड़ी समझ ली है सिखी कि खोरे कहन मात्र ही है रोज सिखा सिखी जाए। गुरु दया भी तद भी चोर संकोच लेने हैं, असी रसम पूरी कर लें रोज आख देने सिखा सिखी दान, रोल कह देने केस दान, बड़िया लोड़ दी चीजा ने एवं नहीं शामिल हो गया दान वजो मंगने दान लफज है ना, दान मंगन मंगता ही आ दान मंगया भी उस चीज का जाता जिंदी अत थोड़ हो अत की लोड़ हो, जेड़ा रोज की अरदास शामिल हो जाए वह तो बहुत ही लोड़ है। खरी इस गल का एहसास करना सिखा सिखी दान केस दान रैत दान भला यह रोज असं मंगने या रस्मी मंगने, इन्हों की लोड़ कोई नहीं, ये बेलोड़िया चीजा ने असी बेलोड़ा ही मंगते बने हुए। रोज कही जाने सिखा सिखी दान केस दान रैत दान बबेक दान, क्योंकि रोज बाणी पढ़ पढ़ के सुन सुन के भी बबेक नहीं आया, नहीं आया। ये बबेक आ जाता गुरमत के नाम से धर्म के नाम से साढ़े इख्तराफ न रहे, जे बबेक आ जाता टकराओ न रहें बबेक नहीं है। गुरु ने क्यों आख दिता पढ़िया केवल पढ़िया नहीं नाल कहने लगे पढ़िया बूझे सौ परवान पढ़िया बूझे सो प्रभात, इस कारण बबेक नहीं आ गया। पढ़िए सुनिए नाम सब सुनिए अनुभव भाव ना दर्द इसलिए बबेक नहीं आया है। बड़ी अत लोड़ दी चीज जिंदे बिना उलझे फिरने जिंदे बिना गुमराह होए हुए हैं जिंदे बिना अंधेरे विच भटक रहे हैं, बबेक ही साइक रोशनी सी बबेक ही का एक चानन सी जिंद नाल जीवन की मंजिल मिलनी सी बबेक भी खो बैठे, बबेक तो भी खाली हो गए। चलो हो गए गुरु बबेक का घर है मनते बन के मंगन भी लग पे पर रस्मी रस्मी
ਤੇ ਰੋਜ਼ ਆਖੀ ਜਾਂਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਬੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਐਡੀ ਲੰਬੀ ਲਿਸਟ ਰੋਜ਼ ਦੀ ਲਿਸਟ ਮੰਗਤਾ ਰੋਜ਼ ਮੰਗੇ ਫਿਰ ਖਾਲੀ ਰਹਿ ਜਾਏ। ਮੈਂ ਇੱਕ ਵਾਰ ਕੀਤੀ ਸੀ ਗੁਰੂ ਨੇ ਬਾਣੀ ਚੱਕੇ ਜੇ ਰੋਜ਼ ਰਹਿਤ ਮੰਗਿਆ ਅਸੀਂ ਰਹਿਤ ਤੋਂ ਖਾਲੀ ਹਾਂ। ਇਹ ਕੋਈ ਅੱਜ ਦਾ ਦਿਨ ਜਾਂ ਹੋਰ ਦੋ ਮਹੀਨੇ ਚਾਰ ਮਹੀਨੇ ਬਾਅਦ ਆਉਣ ਵਾਲਾ ਦਿਨ ਹੀ ਤਾਂ ਰਹਿਤ ਨਾਲ ਸੰਬੰਧਿਤ ਨਹੀਂ। ਅਸੀਂ ਰੋਜ਼ ਤੋਂ ਮੰਗਦੇ ਮਤ ਸਮਝਿਓ ਕਿ ਅਪ੍ਰੈਲ ਵਿੱਚ ਵਿਸਾਖੀ ਵਾਲਾ ਦਿਨ ਹੀ ਰਹਿਤ ਮੰਗਣੀ ਹੈ। ਪਤਾ ਨਹੀਂ ਕਿੰਨੀਆਂ ਸਦੀਆਂ ਤੋਂ ਮੰਗੀ ਜਾਂਦੇ ਹਾਂ ਫਿਰ ਕਿਉਂ ਖਾਲੀ ਹੈ ਕਿ ਮਾਲਕ ਦੇ ਦਾਤੇ ਰਹਿਤ ਮੁੱਕ ਗਈ ਹੈ ਫਿਰ ਕਿਉਂ ਖਾਲੀ। ਮੈਂ ਚਾਹੁੰਦਾ ਕਿਸੇ ਆਉਣ ਵਾਲੇ ਸਮੇਂ ਵਿੱਚ ਰਹਿਤ ਦੇ ਸੰਬੰਧ ਵਿੱਚ ਸਬਜੈਕਟ ਹੋ ਜਾਵੇ। ਅਰੇ ਖਿਆਲ ਕਰਿਓ ਜੇ ਅਸੀਂ ਰਹਿਤ ਰੋਜ਼ ਮੰਗ ਰਹੇ ਹਾਂ ਸਾਡੇ ਕੋਲ ਰਹਿਤ ਨਹੀਂ। ਜੇ ਕੇਸ ਦਾਨ ਰੋਜ਼ ਮੰਗ ਰਹੇ ਹਾਂ ਤੇ ਫਿਰ ਨਾਲ ਨਾਲ ਹੀ ਕੋਸ ਰਹੇ ਹਾਂ ਆਪਣੇ ਆਪ ਨੂੰ ਆਪਣੀ ਆਉਣ ਵਾਲੀ ਨਵੀਂ ਜਨਰੇਸ਼ਨ ਨੂੰ ਕਿ ਪਤਿਤ ਹੋ ਰਹੇ ਨੇ ਆਖਦੇ ਹਨ ਆਉਣ ਵਾਲੀ ਜਨਰੇਸ਼ਨ ਪਤਿਤ ਹੋ ਰਹੀ ਹੈ। ਆਉਣ ਵਾਲੀ ਪੀੜ੍ਹੀ ਇਸ ਬਾਣੀ ਨੂੰ ਇਸ ਸਰੂਪ ਨੂੰ ਕਿਵੇਂ ਸੰਭਾਲੇ ਸਿਧਾਂਤ ਤਾਂ ਭਲਾ ਪੜਿਆ ਬੁੱਝੇ ਹੋਣ ਤੋਂ ਬਾਅਦ ਹੀ ਸੰਭਾਲਿਆ ਜਾਏ ਸਰੂਪ ਨੂੰ ਕਿਵੇਂ ਸੰਭਾਲੇ। ਹਾਲਾਂਕਿ ਰੋਜ਼ ਇਸ ਗੱਲ ਦੀ ਸਾਡੇ ਕੋਲ ਦਾਨ ਵਜੋਂ ਮੰਗ ਹੈ ਮਾਲਕ ਕੋਲੋਂ ਜਿਹਦੇ ਵਿੱਚ ਰਹਿਤ ਵੀ ਹੈ ਰਹਿਤ ਹੈ। ਕੇਸਾਂ ਦਾ ਦਾਨ ਮੰਗਣੇ ਆ ਉਹ ਵੀ ਸਾਬਤ ਨਹੀਂ ਸਾਰਿਆਂ ਤੋਂ। ਸਿੱਖੀ ਦਾ ਦਾਨ ਮੰਗਣੇ ਆ ਪਰ ਜਦੋਂ ਸਿੱਖੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹਨੂੰ ਸਿੱਖੀ ਅਸੀਂ ਸਮਝ ਬੈਠੇ ਹਾਂ ਨਾ ਜਿਹੜੇ ਟਪਲੇ ਖਾ ਰਹੇ ਹਾਂ ਭੁਲੇਖੇ ਖਾ ਰਹੇ ਹਾਂ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਸਵੱਟੀ ਤੇ ਉਸ ਸਿੱਖੀ ਨੂੰ ਪਰਖਾਂਗੇ ਅਸੀਂ ਮਹਿਸੂਸ ਕਰਾਂਗੇ ਅਜੇ ਬਹੁਤ ਦੂਰ ਖਲੋਤੇ ਹਾਂ ਅਜੇ ਬਹੁਤ ਦੂਰ ਖਲੋਤੇ ਹਾਂ। ਫਿਰ ਕਿਹੜੀ ਚੀਜ਼ ਹੈ ਰੋਜ਼ ਮੰਗਣ ਤੋਂ ਬਾਅਦ ਖਾਲੀ ਕਿਉਂ ਹਾਂ। ਮੈਂ ਇੱਕ ਵਾਰ ਕੀਤੀ ਸਾਧੂ ਨੇ ਬਾਣੀ ਵਿੱਚ ਇਸ ਗੱਲ ਦਾ ਫੈਸਲਾ ਦਿੱਤਾ ਗੁਰੂ ਕਹਿੰਦੇ ਨੇ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨ ਵਾਹਿਗੁਰੂ ਸਾਹਿਬ ਜੀਓ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ ਸਾ ਵਿਧ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ, ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰ ਸਰਿਤਾ। ਜੁਗੋ ਜੁਗ ਅਟਲ ਸ਼ਬਦ ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸਵਾਇਮਾਨ ਹੋ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗਤ ਜੀ, ਉਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈ। ਉਸ ਸਤਸੰਗਤ ਵਿੱਚ ਬੈਠਣ ਦਾ ਪਵਿੱਤਰ ਸਮਾਂ ਪ੍ਰਾਪਤ ਹੋਇਆ ਹੈ, ਜਿੱਥੇ ਹਰੀ ਦੇ ਨਾਮ ਦੀ ਵਿਚਾਰ ਉਹਦਾ ਕੀਰਤਨ ਹੁੰਦਾ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਆਪ ਸਾਰਿਆਂ ਦੇ ਉੱਤੇ, ਸਾਡੇ ਸਾਰਿਆਂ ਦੇ ਉੱਤੇ, ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਣ ਦਾ ਸੁਭਾਗ ਪ੍ਰਾਪਤ ਹੋਇਆ, ਦਰਸ਼ਨ ਦੀਦਾਰੇ ਪ੍ਰਾਪਤ ਹੋਏ, ਅੰਮ੍ਰਿਤ ਵੇਲੇ ਦਾ ਜਾਗਣਾ ਪ੍ਰਾਪਤ ਹੋਇਆ, ਗੁਰਬਾਣੀ ਦਾ ਕੀਰਤਨ ਸਰਵ ਧਰਮ ਮਾਨੋ ਤੇ ਕੀਏ ਜੇ ਕੀਰਤ ਪ੍ਰਭ ਗਾਈ, ਇਹ ਦਾਤ ਉਹਦੀ ਕਿਰਪਾ ਨਾਲ ਪ੍ਰਾਪਤ ਹੋਈ। ਉਹਨੇ ਹੋਰ ਬਖਸ਼ਿਸ਼ ਕੀਤੀ ਹੈ ਕਿ ਬਣੇ ਹੋਏ ਸਮੇਂ ਦੇ ਅਨੁਸਾਰ, ਨਿਯਤ ਕੀਤੇ ਸਮੇਂ ਦੇ ਅਨੁਸਾਰ, ਜੋ ਹਰਿਮੰਦਰ ਸਾਹਿਬ ਜੀ ਤੋਂ ਅੱਜ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ, ਉਹਦੀ ਵਿਚਾਰ ਨਾਲ ਜੁੜਨ ਦਾ ਵੀ ਪਵਿੱਤਰ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹ ਜੋ ਬਚਨ ਆਪ ਜੀ ਨੇ ਸਨਮਾਨਯੋਗ ਗਿਆਨੀ ਜੀ ਪਾਸੋਂ ਬੜੇ ਅਦਬ ਸਤਿਕਾਰ ਨਾਲ ਸਰਵਣ ਕੀਤੇ ਨੇ ਮੂਲ ਪਾਠ ਦੇ, ਗੁਰੂ ਅਰਜਨ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਜੈਸਰੀ ਕੀ ਵਾਰ ਦੇ ਅੰਦਰ ਪੌੜੀ ਨੰਬਰ 17 ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਕ 709 ਤੇ ਸਵਾਇਮਾਨ ਨੇ। ਆਓ ਇਹਨਾਂ ਬਚਨਾਂ ਦੀ ਸਾਂਝ ਕਰਨ ਲਈ ਮਨਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਇੱਕ ਵਾਰੀ ਉਚਾਰਨ ਕਰੋ, ਸਤਨਾਮ ਵਾਹਿਗੁਰੂ। ਵਾਰਾਂ ਦੇ ਅੰਦਰ ਸਤਿਗੁਰੂ ਜੀ ਨੇ ਇੱਕ ਨਿਯਮ ਰੱਖਿਆ ਕਿ ਜਦੋਂ ਇਹ ਵਾਰਾਂ ਦਰਜ ਕੀਤੀਆਂ ਨੇ, ਉਹਨਾਂ ਦੇ ਨਾਲ ਸਲੋਕ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕੀਤੇ ਹਨ। ਕਈ ਵਾਰਾਂ ਦੇ ਆਰੰਭ ਦੇ ਵਿੱਚ ਸਾਨੂੰ ਹੈਡਿੰਗ ਪ੍ਰਾਪਤ ਹੁੰਦਾ ਹੈ ਵਾਰ ਸਲੋਕਾਂ ਨਾਲ, ਜਿੱਥੋਂ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਵਾਰ ਸਲੋਕਾਂ ਸਹਿਤ ਹੈ। ਔਰ ਇੱਕ ਨਿਯਮ ਸਤਿਗੁਰੂ ਜੀ ਨੇ ਰੱਖਿਆ ਹੈ ਕਿ ਇੱਕ ਵਾਰ ਦੇ ਅੰਦਰ ਇੱਕ ਪੌੜੀ ਦੇ ਨਾਲ ਘੱਟ ਤੋਂ ਘੱਟ ਦੋ ਸਲੋਕ ਦਰਜ ਕੀਤੇ ਨੇ। ਇਸ ਤੋਂ ਇਲਾਵਾ ਕਈ ਥਾਵਾਂ ਦੇ ਉੱਤੇ ਬਹੁਤ ਜ਼ਿਆਦਾ ਸਲੋਕ ਵੀ ਨੇ, ਦੋ ਤੋਂ ਜ਼ਿਆਦਾ ਨੇ, ਤਿੰਨ ਵੀ ਨੇ, ਚਾਰ ਵੀ ਨੇ, ਪੰਜ ਵੀ ਨੇ। ਔਰ ਉਹਨਾਂ ਬਾਰਾਂ ਦੇ ਵਿੱਚ ਵੱਖ ਵੱਖ ਗੁਰੂ ਸਾਹਿਬਾਨ ਜੀ ਦੇ ਸਲੋਕ ਹਨ, ਪਰ ਜਿਸ ਵਾਰ ਵਿੱਚੋਂ ਅੱਜ ਅਸੀਂ ਵਿਚਾਰ ਕਰ ਰਹੇ ਹਾਂ, ਇਸ ਵਾਰ ਦੇ ਵਿੱਚ ਸਲੋਕ ਵੀ ਸਾਰੇ ਗੁਰੂ ਅਰਜਨ ਸਾਹਿਬ ਜੀ ਦੇ ਹਨ ਤੇ ਪੌੜੀਆਂ ਵੀ ਸਾਰੀਆਂ ਗੁਰੂ ਅਰਜਨ ਸਾਹਿਬ ਜੀ ਦੀਆਂ। ਪੌੜੀ ਦਾ ਸਰੂਪ, ਵਾਰ ਦਾ ਸਰੂਪ ਕੇਵਲ ਮੂਲ ਰੂਪ ਦੇ ਵਿੱਚ ਪੌੜੀਆਂ ਨੇ, ਸਲੋਕ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕੀਤੇ ਨੇ। ਇਸ ਦਾ ਸਬੂਤ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਪ੍ਰਾਪਤ ਹੁੰਦਾ। ਦੋ ਵਾਰਾਂ ਸਤਿਗੁਰੂ ਜੀ ਨੇ ਐਸੀਆਂ ਸੰਭਾਲੀਆਂ ਨੇ ਜਿਹੜੀਆਂ ਮੂਲ ਰੂਪ ਵਿੱਚ ਨੇ, ਪੌੜੀਆਂ ਦੇ ਰੂਪ ਵਿੱਚ ਨੇ। ਜਿਵੇਂ ਕਿ ਆਪਾਂ ਰਾਏ ਬਲਵੰਡ ਤਥਾ ਸੱਤੇ ਡੂਮ ਆਖੀ, ਬਲਵੰਡ ਜੀ ਦੀ ਵਾਰ, ਸੱਤੇ ਜੀ ਦੀ ਵਾਰ ਜੋ ਦਰਜ ਕੀਤੀ ਹੈ ਉਹਦੇ ਅੰਦਰ ਕੇਵਲ 8 ਪੌੜੀਆਂ ਨੇ, ਉਹਦੇ ਵਿੱਚ ਸਲੋਕ ਕੋਈ ਦਰਜ ਨਹੀਂ। ਫਿਰ ਬਸੰਤ ਕੀ ਵਾਰ ਮਹਲ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦੀ ਵਾਰ ਹੈ, ਜੋ ਸਤਿਗੁਰੂ ਜੀ ਨੇ ओरिजिनल रूप दे विच मूल रूप दे विच उस बार नूं संभाले है। यह संकेत बख्शिश किया है कि बार का असली स्वरूप पौड़ियां ने और उन्हां दे नाल सलोक दर्ज किए गए संपादना वेले। सियाणियां ने बख्शिश की है, बजुर्गां ने, विद्वाना ने, कि शब्द का केंद्रीय भाव जिन्हां विच रहाओ की पंक्ति है वह रहाओ विच है, पर जदों असीं बारां दे दर्शन करते हैं तो इन्हां बारां दे अंदर जो पौड़ी है, क्योंकि मूल रूप विच बार का स्वरूप वह है, तो पौड़ी का आखिरी जिहड़ी पंक्ति आखिरी बंद है, जे विचार उत्थों आरंभ की जाए तो बाकी पंक्तियां की समझ अपने आप फिर सुखैन तरीके लग जाती है। तो सतगुरु पातशाह जी ने अज इस बार की पौड़ी की आखिरी पंक्ति बख्शिश की है, आठ पहर हर ध्याए हर जस नित सुन, कि जिहड़े संत जन ने, साधु जन ने, गुरमुख जन ने, उन्हां दी जिंदगी जिहड़ी है वह कोई भेख नहीं, कोई पहरावा नहीं, और यह भी नहीं कि वह रब नूं कदों चेते करदे ने, क्योंकि बहुत सारे लोगों का ख्याल है कि रब नूं चेते करन वाले वास्ते भी खास वेला चाहिए, और कई लोगों के अंदर तो इन्ने भरम ने कि जे किते आ मंत्र असी मुहूर्त तो पहला पढ़ लिया तो उस मंत्र का जिहड़ा असर है वह उल्टा हो सकता है। गुरमत ने बख्शिश की है कि असी जदों भी प्रभु का सिमरन करिए, बंदगी करिए, अपने गुरु के दर्शन करिए, साडे वास्ते समा वह पवित्र है। बचन किते आप जी ने, धन सो बेड़ा घड़ी धन, धन मूर्त पलसार, धन सो दिन स संजोगड़ा, जित डिठा गुरदरसार। ओ दिहाड़ा, ओ दिन, ओ घड़ी, ओ पल साडे वास्ते भागां वाले ने, जदों असी गुरु का दर्शन करते हैं। इस संत की यह निशानी, गुरमुख की यह निशानी, भगत की यह निशानी, साधु की यह निशानी, गुरु की यह निशानी, आठ पहर हर ध्याए, कि उहदा जीवन किसी खास दिन नाल नहीं जुड़िया होया कि रब नूं जां गुरु नूं संगरांद वाले दिन ही चेता करना है। क्योंकि सानू बहुतियां नूं गुरुद्वारे का चेता केवल संगरांद वाले दिन ही आउंदा है, जां पूर्णमासी वाले दिन आउंदा है, जां मस्या वाले दिन आउंदा है, जां मेरे वर्गियां नूं बहुतियां नूं गुरपुरब वाले दिन चेता आउंदा है। सिख का फर्ज तां बनदा सी गुर सतगुर का जो सिख अखाए सो पलके उठ हर नाम त्यावै, उद्यम करे पलके प्रभाती इशनान करे अमृत सरण आवै, उपदेश गुरु हर हर जप जापै सब किलविख पाप दोखला जावै, फिर चढ़ै दिवस गुरबाणी गावै बहिंदिआं उठदिआं हर नाम त्यावै। अगली पंक्ति है जो सास गिरास त्याए मेरा हर हर सो गुरसिख गुरु मन भावै, खास दिहाड़े दे उत्ते नहीं बल्कि जो सास गिरास ओदी याद विच रहिंदा है, ओह गुरसिख, ओह संत जन, ओह भगत जन, ओह साधु जन, ओह गुरमुख प्यारा गुरु दे मन नूं चंगा लगदा। ते धन गुरु अर्जन पातशाह जी बख्शिश कर रहे ने, कहिंदे फिर संत दा भाव ओह अठे पहर अपने उस मालक नूं चेते करदे ने, ओहदा सिमरन करदे ने, ओहनूं ध्याउंदे ने, हर जस नित सुन, ते निता प्रति हरी जस नूं सुनदे हन। जिहड़ा खजाना सानू बख्शिश कीता गुरु ग्रंथ साहिब जी दे रूप दे विच, इह खजाना जदों सतगुरु पातशाह जी ने बख्शिश कर दिता, इहदा संपादन कर दिता, ते सतगुरु जी ने अखीर विच जाके बचन कीते, थाल विच तीन वस्तु पईओ सत संतोख विचारो, साडा हिरदा रूपी थाल भी है, उहदे अंदर भी सत संतोख विचार पए ने, गुरु दे शब्द दी राही प्रगट करने ने। दुनियावी तौर दे अर्थ यह जो गुरु ग्रंथ साहिब जी दे रूप विच थाल प्राप्त होया, जो गुरु ने परोस के दिता, सजा के दिता है, इहदे अंदर सत संतोख ते विचार पई है। सत संतोख ते विचार नूं धारण करन वाला हंकारी हो सकदा है। किन्ने लोग होणगे कहिंदे मेरे वर्गा किसे दा कोई करैक्टर नहीं हो सकदा, मेरे वर्गा सच नहीं बोल सकता, ਮੇਰੇ ਵਰਗਾ ਸੰਤੋਖੀ ਨਹੀਂ ਹੋ ਸਕਦਾ, ਮੇਰੇ ਵਰਗਾ ਵਿਚਾਰਵਾਨ ਨਹੀਂ ਹੋ ਸਕਦਾ। ਇਹ ਕਦੋਂ ਹੁੰਦਾ? ਜਦੋਂ ਇਹਨਾਂ ਤਿੰਨਾਂ ਗੱਲਾਂ ਦਾ ਸੱਤ ਸੰਤੋਖ ਵਿਚਾਰ ਦਾ ਆਧਾਰ ਪਰਮਾਤਮਾ ਦਾ ਨਾਮ ਨੇ। ਸਾਹਿਬ ਜੀ ਨੇ ਕਿਰਪਾ ਕੀਤੀ ਕਿ ਜਿੱਥੇ ਸੱਤ ਸੰਤੋਖ ਤੇ ਵਿਚਾਰ ਤੇਰੇ ਪੱਲੇ ਹੋਵੇ, ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸ ਕਾ ਸਭ ਆਧਾਰੋ। ਅੰਮ੍ਰਿਤ ਨਾਮ ਜੋ ਠਾਕੁਰ ਦਾ ਹੈ, ਸਾਡੇ ਜੀਵਨ ਨੂੰ ਅਮਰ ਕਰਨ ਵਾਲਾ, ਉਹ ਇਹਦਾ ਆਧਾਰ ਬਣਾ ਦਿੱਤਾ ਤਾਂ ਕਿ ਸੱਤ ਪ੍ਰਾਪਤ ਕਰਨ ਤੋਂ ਬਾਅਦ, ਸੰਤੋਖੀ ਹੋਣ ਤੋਂ ਬਾਅਦ, ਵਿਚਾਰਵਾਨ ਹੋਣ ਤੋਂ ਬਾਅਦ ਹੰਕਾਰ ਨਾ ਪੈਦਾ ਹੋਵੇ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਦਾ ਸਭ ਆਧਾਰੋ। ਜੇ ਕੋ ਖਾਵੇ ਜੇ ਕੋ ਭੁੰਚੈ। ਖਾ ਲੈਣਾ ਬਹੁਤ ਸੌਖਾ ਹੁੰਦਾ, ਬਹੁਤ ਸਾਰੇ ਲੋਕੀ ਪ੍ਰਸ਼ਾਦਾ ਛਕ ਲੈਂਦੇ ਹੈ, ਪਰ ਛਕਣ ਤੋਂ ਬਾਅਦ ਜਦੋਂ ਡਾਕਟਰ ਕੋਲ ਜਾਂਦੇ ਨੇ ਬਿਮਾਰ ਹੋ ਕੇ, ਉਹ ਕਹਿੰਦਾ ਤੁਹਾਨੂੰ ਫੂਡ ਪੋਇਜ਼ਨ ਹੋ ਗਈ ਹੈ, ਤੁਹਾਡੇ ਅੰਦਰ ਜਿਹੜਾ ਡਾਈਜੈਸਟ ਸਿਸਟਮ ਹੈ, ਹਜ਼ਮ ਕਰਨ ਵਾਲਾ ਜਿਹੜਾ ਸਿਸਟਮ ਹੈ, ਜਿਹੜੀ ਗੱਲਬਾਤ ਹੈ ਉਹ ਪੂਰੀ ਨਹੀਂ, ਤੁਹਾਡਾ ਹਾਜ਼ਮਾ ਠੀਕ ਨਹੀਂ, ਜੋ ਕੋਈ ਤੁਸੀਂ ਖਾਧਾ ਤੁਹਾਨੂੰ ਹਜ਼ਮ ਨਹੀਂ ਹੋ ਸਕਿਆ। ਸਤਿਗੁਰੂ ਕਹਿੰਦੇ ਖਾਣਾ ਵੀ ਹੈ ਤੇ ਖਾਣ ਤੋਂ ਬਾਅਦ ਹਜ਼ਮ ਵੀ ਕਰਨਾ ਹੈ। ਬਹੁਤ ਸਾਰੇ ਲੋਕਾਂ ਨੇ ਸਿਮਰਨ ਕੀਤਾ, ਬੰਦਗੀ ਕੀਤੀ, ਤੇ ਬੰਦਗੀ ਕਰਨ ਤੋਂ ਬਾਅਦ ਉਹਨਾਂ ਨੂੰ ਹਜ਼ਮ ਨਹੀਂ ਹੋਈ, ਉਹ ਰੱਬ ਬਣ ਕੇ ਬਹਿ ਗਏ। ਗੁਰੂ ਨਾਨਕ ਸਾਹਿਬ ਜੀ ਬਟਾਲੇ ਤੋਂ ਚੱਲ ਕੇ ਮੁਲਤਾਨ ਪਹੁੰਚੇ, ਮੇਲਿਓਂ ਬਾਬਾ ਉੱਠਿਆ, ਮੁਲਤਾਨੇ ਦੀ ਜ਼ਿਆਰਤ ਜਾਈ। ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ, ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਮਿਲਾਈ। ਜਦੋਂ ਉਹ ਪੀਰ ਇਕੱਠੇ ਹੋ ਕੇ ਆ ਗਏ ਕਟੋਰਾ ਭਰ ਕੇ ਦੁੱਧ ਦਾ, ਸਤਿਗੁਰੂ ਜੀ ਨੇ ਚਮੇਲੀ ਕੱਢ ਕੇ ਦੁੱਧ ਵਿੱਚ ਟਿਕਾ ਦਿੱਤੀ। ਆਮ ਤੌਰ ਦੇ ਉੱਤੇ ਅਸੀਂ ਚਮੇਲੀ ਨੂੰ ਫੁੱਲ ਸਮਝਦੇ ਹਾਂ। ਦਾਸ ਇੱਕ ਦਿਨ ਨਿਊਯਾਰਕ ਵਿਖੇ ਵਿਚਾਰ ਕਰਕੇ ਬਾਹਰ ਨਿਕਲਿਆ ਰਿਚਮੰਡ ਹਿਲ ਤੋਂ, ਤੇ ਬਾਹਰ ਇੱਕ ਸੱਜਣ ਮਿਲੇ, ਕਹਿਣ ਲੱਗੇ ਅੱਜ ਤੁਸੀਂ ਆ ਪੌੜੀ ਵਿੱਚੋਂ ਪੰਕਤੀਆਂ ਦਾ ਹਵਾਲਾ ਦਿੱਤਾ ਤੇ ਉਹਦੇ ਅਰਥ ਕੀਤੇ ਨੇ ਤੁਸੀਂ ਕਿ ਫੁੱਲ ਕੱਢ ਕੇ ਬਗਲ ਵਿੱਚੋਂ ਦੁੱਧ ਵਿੱਚ ਟਿਕਾ ਦਿੱਤਾ। ਕਹਿਣ ਲੱਗੇ ਇਹਦੇ ਇਹ ਅਰਥ ਨੇ। ਕਹਿਣ ਲੱਗੇ ਮੈਂ ਮੁਲਤਾਨ ਦਾ ਰਹਿਣ ਵਾਲਾ ਹਾਂ ਤੇ ਮੁਲਤਾਨੀ ਬੋਲੀ ਵਿੱਚ ਚਮੇਲੀ ਦਾ ਅਰਥ ਹੈ ਮਿਸ਼ਰੀ, ਔਰ ਇਹ ਬਿਲਕੁਲ ਫਿੱਟ ਬਹਿੰਦੀ ਗੱਲ, ਕਿਉਂਕਿ ਦੁੱਧ ਦੇ ਵਿੱਚ ਜਾਂ ਤਾਂ ਅਸੀਂ ਸ਼ੂਗਰ ਪਾਉਂਦੇ ਹਾਂ, ਮਿਸ਼ਰੀ ਪਾਉਂਦੇ ਹਾਂ, ਸ਼ੱਕਰ ਪਾਉਂਦੇ ਹਾਂ, ਉਹਦੇ ਵਿੱਚ ਘੁਲ ਕੇ ਇੱਕ ਮਿਕ ਹੋ ਜਾਂਦੀ ਹੈ। ਜਿਵੇਂ ਮਿਸ਼ਰੀ ਦੁੱਧ ਵਿੱਚ ਘੁਲ ਕੇ ਇੱਕ ਮਿਕ ਹੋ ਜਾਂਦੀ ਹੈ, ਸਤਿਗੁਰੂ ਕਹਿਣ ਲੱਗੇ ਮੈਂ ਤੁਹਾਨੂੰ ਬਿਲਕੁਲ ਛੇੜਛਾੜ ਨਹੀਂ ਕਰਨ ਵਾਸਤੇ ਆਇਆ, ਬਲਕਿ ਤੁਹਾਡੀ ਸੇਵਾ ਵਾਸਤੇ ਹਾਜ਼ਰ ਹੋਇਆ ਹਾਂ। ਕਿਉਂਕਿ ਉੱਥੇ ਸ਼ਮਸ ਤਬਰੇਜ਼ ਦਾ ਮਕਬਰਾ ਸੀ, ਸ਼ਮਸ ਤਬਰੇਜ਼ ਨੇ ਬੰਦਗੀ ਕੀਤੀ ਤੇ ਬੰਦਗੀ ਕਰਦਿਆਂ ਕਰਦਿਆਂ ਅਨਲ ਹੱਕ ਦਾ ਨਾਰਾ ਲਾ ਦਿੱਤਾ, ਅਨਲ ਹੱਕ ਦਾ ਭਾਵ ਮੈਂ ਖੁਦਾ ਬਣ ਗਿਆ ਹਾਂ, ਰੱਬ ਬਣ ਗਿਆ ਹਾਂ। ਖੁਦਾ ਦਾ ਅਰਥ ਕੀ ਹੈ? ਖੁਦਾ ਦਾ ਅਰਥ ਹੈ ਜੋ ਖੁਦ ਬਣਿਆ, ਜਿਹਨੂੰ ਕਿਸੇ ਨੇ ਸਾਜਿਆ ਨਹੀਂ। ਜਿਵੇਂ ਅਸੀਂ ਰੱਬ ਬਾਰੇ ਪੜ੍ਹਦੇ ਹਾਂ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇੱਕ ਤਾਂ ਉਹਨੇ ਨਾਰਾ ਮਾਰ ਕੇ ਅਨਲ ਹੱਕ ਦਾ ਹੰਕਾਰੀ ਗੱਲ ਕੀਤੀ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਹਾਲਤ ਹੁੰਦੀ ਹੈ। ਸ਼ੇਕਸਪੀਅਰ ਲਿਖਦਾ ਹੈ, ਕਹਿੰਦਾ ਜਦੋਂ ਬੰਦਾ ਕੋਠੇ ਤੇ ਚੜ੍ਹਦਾ ਨਾ ਛੱਤ ਵੱਲ ਨੂੰ, ਉਹ ਸਟੈਪ ਬਾਈ ਸਟੈਪ ਚੜ੍ਹਦਾ ਜਾਂਦਾ, ਇੱਕ ਇੱਕ ਪੌੜੀ ਦੇ ਉੱਤੇ ਪੌੜੇ ਦੇ ਉੱਤੇ ਪੈਰ ਰੱਖਦਾ, ਪੌੜੀ ਨੂੰ ਵੇਖਦਾ ਜਾਂਦਾ, ਪਰ ਜਿਉਂ ਹੀ ਛੱਤ ਦੇ ਉੱਤੇ ਪਹੁੰਚ ਜਾਂਦਾ ਪੌੜੀ ਵੱਲ ਪਿੱਠ ਕਰਕੇ ਬਹਿ ਜਾਂਦਾ। ਜਿਹਦੇ ਰਾਹੀਂ ਕੋਠੇ ਤੇ ਚੜ੍ਹਿਆ, ਛੱਤ ਤੇ ਚੜ੍ਹਿਆ, ਉਹਦੇ ਵੱਲ ਪਿੱਠ ਕਰ ਲਈ। ਹੁਣ ਇੱਕ ਇੱਕ ਸਟੈਪ ਕਰਕੇ ਰੱਬ ਵੱਲ ਨੂੰ ਤੁਰਦਾ ਗਿਆ ਤੇ ਜਦੋਂ ਰੱਬ ਦੇ ਨਾਲ ਸਾਂਝ ਬਣ ਗਈ ਤੇ ਰੱਬ ਬਣ ਕੇ ਬਹਿ ਗਿਆ। ਸਤਿਗੁਰੂ ਕਹਿੰਦੇ ਨਹੀਂ, ਤੂੰ ਰੱਬ ਦੇ ਘਰ ਪਹੁੰਚ ਕਰਕੇ ਵੀ ਜਿਵ ਜਿਵ ਹੁਕਮ ਕਿਵੇਂ ਤਿਵਕਾਰ। ਦੇਖੋ ਨਾ ਗੁਰੂ ਨਾਨਕ ਦੀ ਵਿਚਾਰਧਾਰਾ ਕਿੱਥੇ ਖੜੀ ਹੈ। ਜੇ ਹੋ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹਨੇ ਅਨਲ ਹੱਕ ਦਾ ਨਾਰਾ ਮਾਰ ਦਿੱਤਾ। ਸਤਿਗੁਰੂ ਕਹਿਣ ਲੱਗੇ ਪਹਿਲੀ ਗੱਲ ਤਾਂ ਬੰਦਗੀ ਕਰਨ ਦਾ ਭਾਵ ਇਹ ਹੰਕਾਰੀ ਹੋਣਾ ਨਹੀਂ, ਰੱਬ ਬਣ ਕੇ ਬੈਠਣਾ ਨਹੀਂ, ਬਲਕਿ ਉਹਦੇ ਸੇਵਕ ਬਣਨਾ, ਉਹਦੇ ਚਾਕਰ ਬਣਨਾ, ਉਹਦੇ ਦਰ ਦੇ ਕੂਕਰ ਬਣਨਾ, ਆਪਣੇ ਅੰਦਰ ਇਹ ਭਾਵਨਾ ਰੱਖਣੀ। ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਹ ਰੱਬ ਬਣ ਕੇ ਬਹਿ ਗਿਆ। ਸਤਿਗੁਰੂ ਮੁਲਤਾਨ ਵਿੱਚ ਉਹਨੂੰ ਸਮਝਾਉਣ ਵਾਸਤੇ ਗਏ ਉਹਨਾਂ ਲੋਕਾਂ ਨੂੰ ਕਿ ਰੱਬ ਦੀ ਬੰਦਗੀ ਕਰਨੀ ਆ, ਕਬਰਾਂ ਦੀ ਪੂਜਾ ਨਹੀਂ ਕਰਨੀ, ਅਹੰਕਾਰੀ ਨਹੀਂ ਹੋਣਾ, ਔਰ ਨਾ ਹੀ ਜਿਹੜਾ ਸਿਮਰਨ ਕਰਨਾ ਹੈ, ਇਸ ਕਰਕੇ ਕਰਨਾ ਵੀ ਰੱਬ ਦਾ ਅਸੀਂ ਅੰਤ ਪਾਉਣਾ ਹੈ। ਰੱਬ ਦਾ ਅੰਤ ਪਾਉਣ ਵਾਸਤੇ ਨਹੀਂ, ਬਲਕਿ ਆਪਣੇ ਜੀਵਨ ਨੂੰ ਸਵਾਰਨ ਵਾਸਤੇ ਕਰਨਾ ਹੈ, ਜੀਵਨ ਨੂੰ ਪਵਿੱਤਰ ਕਰਨ ਵਾਸਤੇ ਕਰਨਾ ਹੈ। ਬੜੀ ਸਿੰਪਲ ਐਗਜ਼ਾਮਪਲ ਦਿੱਤੀ ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ। ਆਪ ਜੀ ਬਹੁਤ ਸਾਰੇ ਪਿੰਡਾਂ ਦੇ ਰਹਿਣ ਵਾਲੇ ਹੋ, ਮੈਂ ਵੀ ਪਿੰਡਾਂ ਦਾ ਰਹਿਣ ਵਾਲਾ। ਜਦੋਂ ਕੋਈ ਜ਼ਿਮੀਂਦਾਰ ਕਿਸੇ ਗੱਡੇ ਦੇ ਉੱਤੇ, ਟਰਾਲੀ ਦੇ ਉੱਤੇ ਭਾਰ ਲੱਦ ਕੇ ਘਰੋਂ ਤੁਰਦਾ ਨਾ, ਜਾਂ ਘਰ ਤੋਂ ਗੱਡਾ ਲੈ ਕੇ ਤੁਰਦਾ, ਘਰ ਵਿੱਚ ਪਾਲਤੂ ਕੁੱਤਾ ਰੱਖਿਆ ਹੋਵੇ, ਉਹ ਵੀ ਨਾਲੇ ਤੁਰ ਪੈਂਦਾ। ਜਿਵੇਂ ਜਿਵੇਂ ਉਹ ਲੰਘਦਾ ਜਾਂਦਾ, ਕੁੱਤਾ ਵੀ ਨਾਲ ਤੁਰਿਆ ਜਾਂਦਾ। ਪਰ ਕਈ ਵਾਰੀ ਰਸਤੇ ਵਿੱਚ ਬਹੁਤ ਸਾਰਾ ਗਰੁੱਪ ਮਿਲਦਾ ਕੁੱਤਿਆਂ ਦਾ, ਜਿਹੜੇ ਇਕੱਠੇ ਹੋ ਕੇ ਉਹਨਾਂ ਨੂੰ ਪੈ ਜਾਂਦੇ ਨੇ ਕੁੱਤੇ ਨੂੰ। ਹੁਣ ਜਦੋਂ ਉਹ ਕੁੱਤੇ ਭੌਂਕਦੇ ਨੇ ਨਾ ਉਹਨੂੰ, ਉਹ ਵੀ ਅੱਗਿਓਂ ਭੌਂਕਦਾ, ਪਰ ਉਹਨੂੰ ਇੱਕ ਮਾਣ ਹੁੰਦਾ ਕਿ ਮੈਂ ਆਪਣੇ ਮਾਲਕ ਦੇ ਨਾਲ ਜਾ ਰਿਹਾ ਹਾਂ। ਹੁਣ ਸਤਿਗੁਰੂ ਕਹਿੰਦੇ ਉਹ ਜਿਹੜਾ ਕੁੱਤਾ ਕੁੱਤਿਆਂ ਦੇ ਸਾਹਮਣੇ ਭੌਂਕ ਰਿਹਾ ਹੈ, ਨਾ ਤਾਂ ਉਹ ਖੁਸ਼ਾਮਦ ਕਰਨ ਵਾਸਤੇ ਭੌਂਕ ਰਿਹਾ ਹੈ, ਨਾ ਉਹਨਾਂ ਦਾ ਅੰਤ ਪਾਉਣ ਵਾਸਤੇ ਭੌਂਕ ਰਿਹਾ ਹੈ। ਕਦੇ ਵਾਸਤੇ ਭੌਂਕ ਰਿਹਾ ਹੈ? ਆਪਣਾ ਬਚਾਅ ਕਰਨ ਵਾਸਤੇ, ਆਪਣੀ ਸੇਫਟੀ ਵਾਸਤੇ, ਤਾਂ ਕਿ ਮਾਲਕ ਮੇਰੀ ਰਾਖੀ ਕਰੇ। ਸਤਿਗੁਰੂ ਕਹਿੰਦੇ ਜੋ ਸਿਮਰਨ ਕਰਨਾ ਹੈ, ਜੋ ਬੰਦਗੀ ਕਰਨੀ ਹੈ, ਜੋ ਭਗਤੀ ਕਰਨੀ ਹੈ, ਜੋ ਚੰਗੇ ਗੁਣ ਧਾਰਨ ਕਰਨੇ ਹੈ, ਉਹਦਾ ਅੰਤ ਪਾਉਣ ਵਾਸਤੇ ਨਹੀਂ, ਨਾ ਹੀ ਮੇਰੇ ਪ੍ਰਮਾਤਮਾ ਨੂੰ ਖੁਸ਼ਾਮਦਾਂ ਦੀ ਜ਼ਰੂਰਤ ਹੈ। ਉਹ ਕਾਹਦੇ ਵਾਸਤੇ ਕਰਨੀ? ਸਤਿਗੁਰੂ ਕਹਿੰਦੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਵਾਸਤੇ। ਗੁਰੂ ਨੇ ਬਚਨ ਕੀਤੇ, ਏਤੇ ਕੂਕਰ ਹੋ ਬੇਗਾਨਾ ਭੌਂਕਾ ਇਸ ਤਨ ਤਾਈ। ਮੇਰੇ ਅੰਦਰ ਵੀ 5 ਕੁੱਤੇ ਬੈਠੇ ਨੇ ਜਿਹੜੇ ਬਾਰ ਬਾਰ ਮੈਨੂੰ ਡਰਾਉਂਦੇ ਨੇ, ਬਾਰ ਬਾਰ ਭੌਂਕਦੇ ਨੇ। ਏਤੇ ਕੂਕਰ ਹੋ ਬੇਗਾਨਾ, ਮੈਂ ਬੇਗਾਨਾ ਕੁੱਤਾ ਹਾਂ ਤੇਰੇ ਦਰ ਦਾ, ਇਸ ਕਰਕੇ ਮੈਨੂੰ ਕਾਮ ਕ੍ਰੋਧ ਲੋਭ ਅਹੰਕਾਰ ਭੌਂਕ ਭੌਂਕ ਕੇ ਡਰਾਉਂਦੇ ਨੇ। ਭੌਂਕਾਂ ਇਸ ਤਨ ਤਾਈ, ਭਗਤਹੀਨ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਏ। ਜੇ ਮੈਂ ਭਗਤੀ ਤੋਂ ਹੀਣਾ ਵੀ ਹੈ ਨਾ, ਤੇਰੇ ਨਾਂ ਨੂੰ ਨਹੀਂ ਭੁੱਲਣਾ ਚਾਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਆ ਸੰਤ ਦੀ ਨਿਸ਼ਾਨੀ, ਭਗਤ ਦੀ ਨਿਸ਼ਾਨੀ, ਕਿ ਉਹ ਹਰ ਵੇਲੇ ਉਸ ਨੂੰ ਚੇਤੇ ਕਰਦੇ ਨੇ, ਉਹਦੀ ਯਾਦ ਵਿੱਚ ਰਹਿੰਦੇ ਨੇ। ਤੇ ਸਤਿਗੁਰੂ ਨੇ ਸੰਤ ਦੇ ਸੰਬੰਧ ਵਿੱਚ ਗੱਲ ਵੀ ਐਸੀ ਕੀਤੀ ਹੈ, ਜਿਨ੍ਹਾਂ ਸਾਥ ਗਿਰਾਸ ਨਾ ਬਿਸਰੈ, ਹਰ ਨਾਮਾ ਮਨ ਮੰਤ, ਧਨ ਤੇ ਸੇਈ ਨਾਨਕਾ, ਪੂਰਨ ਸੋਈ ਸੰਤ। ਇਸ ਕਰਕੇ ਉਹਨਾਂ ਦੀ ਨਿਸ਼ਾਨੀ ਕੀ ਹੈ? ਆਸ ਪਹਿਰ ਹਰ ਧਿਆਏ, ਹਰ ਜਸ

0: ਜਿਹੜੇ ਸੰਤ ਜਨ ਨੇ ਉਹ ਪ੍ਰਭੂ ਦਿਆਲੂ ਹੋ ਕਰਕੇ ਸੰਤ ਉਦਾਹਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ, ਕਿਉਂਕਿ ਉਹ ਆਪਣੀ ਜ਼ਿੰਦਗੀ ਵਿੱਚ ਉਸ ਦਿਆਲੂ ਗੋਪਾਲ ਜੋ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਹੈ ਉਹਦਾ ਕੀਰਤਨ ਉਹਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦੇ ਹੋ। ਉਹ ਕਿਸੇ ਹੋਰ ਚੀਜ਼ ਨੂੰ ਆਧਾਰ ਨਹੀਂ ਬਣਾਉਂਦੇ। ਕੀਰਤਨ ਆਧਾਰ ਕਿਵੇਂ ਬਣੇ? ਨਿਤ ਨਿਤ ਰੱਖ ਉਰਧਾਰੋ ਦੀ ਬਿਰਤੀ ਕਿਵੇਂ ਬਣੇ? ਹੁਣ ਬਹੁਤ ਸਾਰੇ ਗੁਰਮਤ ਵਿੱਚ ਜੋ ਕੀਰਤਨ ਕਰਨ ਦੀ ਮਰਜ਼ਾਦਾ ਹੈ, ਸਿੱਖ ਰਹਿਤ ਮਰਜ਼ਾਦਾ ਦੇ ਅਨੁਸਾਰ ਸਾਜਾਂ ਦੇ ਨਾਲ ਰਾਗਬੱਧ ਹੋ ਕੇ ਤਾਲਬੱਧ ਹੋ ਕੇ ਗੁਰਬਾਣੀ ਦਾ ਗਾਇਨ ਕਰਨਾ, ਇਹ ਸਾਡੀ ਕੀਰਤਨ ਦੀ ਮਰਜ਼ਾਦਾ ਹੈ। ਪਰ ਜੇਕਰ ਬੰਦਾ ਕੇਵਲ ਤੇ ਕੇਵਲ ਸਾਜਾਂ ਵੱਲ ਹੀ ਧਿਆਨ ਰੱਖਦਾ ਹੈ, ਆ ਸਾਡੀ ਬਿਰਤੀ ਕੀ ਹੈ, ਕਿਹੜਾ ਰਾਗੀ ਆ ਰਿਹਾ, ਜਿਵੇਂ ਗਾਉਣ ਵਾਲਿਆਂ ਦੀ ਗੱਲ ਹੈ ਨਾ ਵੀ ਕਿਹੜਾ ਆ ਰਿਹਾ ਗਾਇਕ, ਇਵੇਂ ਅਸੀਂ ਵੀ ਬਹੁਤੇ ਬੰਦਿਆਂ ਨਾਲ ਜੁੜੇ ਹਾਂ, ਸ਼ਬਦ ਨਾਲ ਨਹੀਂ ਜੁੜਦੇ ਬਹੁਤੇ। ਉੱਥੇ ਭੀੜ ਇਕੱਠੀ ਹੁੰਦੀ ਨਾਵਾਂ ਦੇ ਉੱਤੇ, ਗੁਰਬਾਣੀ ਦੇ ਉੱਤੇ ਨਹੀਂ। ਕਿਹੜੇ ਬਾਬਾ ਜੀ ਆ ਰਹੇ ਨੇ? ਵੇਖੋ ਨਾ, ਜਦੋਂ ਕਿਸੇ ਬਾਬੇ ਨੇ ਆਉਣਾ ਹੋਵੇ, ਜਿਹੜੇ ਚੰਗੇ ਕੰਮ ਕਰਦੇ ਨੇ ਸਤਿਕਾਰਯੋਗ ਨੇ, ਪਰ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਨਹੀਂ। ਇਹ ਗੱਲ ਦਾ ਧਿਆਨ ਕਰ ਲਿਓ ਕਿ ਉਹਨਾਂ ਨੂੰ ਉਡੀਕਦੀ ਭੀੜ ਲੱਖਾਂ ਵਿੱਚ ਹੁੰਦੀ ਹੈ, ਪਰ ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲੈ ਕੇ ਜਾਣੀ ਹੋਵੇ, ਜੇ ਪੰਜ ਸਿੰਘ ਵੀ ਨਾ ਉੱਥੇ ਹੋਣ, ਫਿਰ ਸਾਡੀ ਕਹਾਣੀ ਕਿੱਥੇ ਖੜੀ ਹੈ? ਫਿਰ ਅਸੀਂ ਬੰਦੇ ਨੂੰ ਵੱਡਾ ਸਮਝਿਆ ਕਿ ਸ਼ਬਦ ਨੂੰ ਵੱਡਾ ਸਮਝਿਆ? ਭੋਗ ਪੈਣ ਤੋਂ ਬਾਅਦ ਕੀ ਮਿੰਨਤਾਂ ਕਰਨੀਆਂ ਨਹੀਂ ਪੈਂਦੀਆਂ ਕਿ ਸਰੂਪ ਲੈ ਕੇ ਜਾਣਾ, ਪੰਜ ਸਿੰਘ ਘੱਟੋ ਘੱਟ ਸਾਨੂੰ ਦੇ ਦਿਓ। ਲਿਆਉਣਾ ਹੋਵੇ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ, ਕਿੰਨਾ ਚੰਗਾ ਹੁੰਦਾ ਜੇ ਇਸਦੇ ਪਾਠ ਕਰਾਉਣਾ ਹੋਵੇ, ਜਿਵੇਂ ਦਰਸ਼ਨ ਕਰਨੇ ਹੋਣ, ਉਹ ਬੜੇ ਆਦਰ ਸਤਿਕਾਰ ਨਾਲ ਪੂਰਾ ਪਰਿਵਾਰ ਰਿਸ਼ਤੇਦਾਰ ਇਕੱਠੇ ਹੋ ਕੇ, ਗੁਆਂਢੀ ਇਕੱਠੇ ਹੋ ਕੇ ਸਤਿਗੁਰੂ ਨੂੰ ਸਤਿਕਾਰ ਵਜੋਂ ਲੈ ਕੇ ਆਉਣ, ਸਤਿਕਾਰ ਨਾਲ ਲੈ ਕੇ ਆਉਣ। ਪਰ ਸਾਡੀ ਬਿਰਤੀ ਹੋਰ ਪਾਸੇ ਜੁੜ ਗਈ ਹੈ, ਹੋਰ ਪਾਸੇ ਬਣ ਗਈ ਹੈ, ਤੇ ਹੁਣ ਅਸੀਂ ਸ਼ਬਦ ਨਾਲ ਜੁੜਨਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਸਨ ਇੱਕ ਦਿਨ, ਤੇ ਬੈਠਿਆਂ ਬੈਠਿਆਂ ਭਾਈ ਮਰਦਾਨਾ ਜੀ ਨੇ ਵਚਨ ਕੀਤਾ ਕਿ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸੰਸਾਰ ਵਿੱਚ ਸੁਣਨ ਵਾਲੇ ਨੇ ਬਾਣੀ ਨੂੰ, ਕੀਰਤਨ ਨੂੰ, ਉਹ ਕਿੰਨੀ ਤਰ੍ਹਾਂ ਦੇ ਨੇ। ਤੇ ਸਤਿਗੁਰੂ ਨੇ ਜਿਹੜੇ ਬਚਨ ਕੀਤੇ, ਕਵੀ ਸੰਤੋਖ ਸਿੰਘ ਜੀ ਨੇ ਉਹਨਾਂ ਨੂੰ ਅੰਕਿਤ ਕੀਤਾ, ਕਿਉਂਕਿ ਸਤਿਗੁਰੂ ਬਚਨ ਕਰ ਰਹੇ ਨੇ ਕਿ ਜਿਹੜਾ ਸੰਤ ਹੈ, ਜਿਨ੍ਹਾਂ ਦੀ ਰਾਖੀ ਕਰਦਾ, ਜਿਨ੍ਹਾਂ ਦਾ ਉਧਾਰ ਕਰਦਾ, ਉਹ ਅਕਾਲ ਪੁਰਖ, ਉਹਨਾਂ ਦਾ ਇਹ ਜੀਵਨ ਹੈ ਕਿ ਉਹ ਗੋਪਾਲ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਂਦੇ ਹੈ। ਤੇ ਸਤਿਗੁਰੂ ਨੇ ਬਚਨ ਕੀਤਾ, ਕਵੀ ਸੰਤੋਖ ਸਿੰਘ ਜੀ ਨੇ ਉਹਨੂੰ ਅੰਕਿਤ ਕੀਤਾ, ਕਹਿਣ ਲੱਗੇ, ਸਭ ਤੋਂ ਪਹਿਲੀ ਪ੍ਰਕਾਰ ਦਾ ਸਰੋਤਾ ਰਾਗ ਰਾਗਣੀ ਸਮਝ ਹੈ ਏਕਾ, ਜਿਨ੍ਹਾਂ ਨੂੰ ਰਾਗਾਂ ਤੇ ਰਾਗਣੀਆਂ ਦੀ ਸੂਝ ਹੈ। ਤੇ ਕਿਹੜੇ ਰਾਗ ਵਿੱਚ ਕੀਰਤਨ ਹੋ ਰਿਹਾ, ਨਿਰਧਾਰਤ ਰਾਗ ਵਿੱਚ ਹੋ ਰਿਹਾ ਕਿ ਹੋਰ ਕਿਸੇ ਟੂਨ ਵਿੱਚ ਹੋ ਰਿਹਾ ਹੈ। ਰਾਗ ਰਾਗਣੀ ਸਮਝ ਹੈ ਏਕਾ, ਦੁਤੀਏ ਸੁਰਸੋਂ ਲਖੇ ਵਿਵੇਕਾ, ਤੀਜਿਆਂ ਕੋਲ ਦੂਜਿਆਂ ਕੋਲ ਵਿਵੇਕ ਹੈ ਕਿ ਸੁਰ ਗਿਆਨ ਬੜਾ ਉਹਨਾਂ ਨੂੰ। ਰਾਗ ਰਾਗਣੀ ਸਮਝ ਹੈ ਏਕਾ, ਦੁਤੀਏ ਸੁਰਸੋਂ ਲਖੇ ਵਿਵੇਕਾ, ਤ੍ਰਿਤੀਏ ਤਾਲ ਵਿਖੇ ਹਿਤ ਦਈਆ। ਤੀਜੇ ਨੇ ਜਿਨ੍ਹਾਂ ਨੂੰ ਤਾਲ ਦੀ ਸਮਝ ਹੈ, ਤਬਲੇ ਦੇ ਉੱਤੇ ਕਿੰਨੇ ਮਾਤਰਾ ਦਾ ਤਾਲ ਵੱਜ ਰਿਹਾ, ਕਿਹੜਾ ਤਾਲ ਵੱਜ ਰਿਹਾ। ਪਹਿਲੇ ਰਾਗਾਂ ਤੇ ਰਾਗਣੀਆਂ ਦੀ ਸਮਝ ਰੱਖਣ ਵਾਲਾ ਸਰੋਤਾ, ਦੂਸਰਾ ਸੁਰ ਗਿਆਨ ਰੱਖਣ ਵਾਲਾ, ਤੀਸਰਾ ਤਾਲ ਨਾਲ ਸੰਬੰਧ ਰੱਖਣ ਵਾਲਾ, ਚਥਰਤ ਬਾਦਤ ਕੋ ਰਸ ਲਈਆ। ਚੌਥੀ ਪ੍ਰਕਾਰ ਦਾ ਸਰੋਤਾ ਹੈ ਜਿਹੜਾ ਬਾਜਿਆਂ ਦਾ ਰਸ ਲਈ ਜਾਂਦਾ ਹੈ ਕਿ ਤਾਂਤੀ ਸਾਜ ਵੱਜ ਰਹੇ ਆ, ਹਾਰਮੋਨੀਅਮ ਵੱਜ ਰਿਹਾ, ਕਿਹੜਾ ਸਾਜ ਵੱਜ ਰਿਹਾ, ਉਹਦਾ ਧਿਆਨ ਇੱਥੇ ਤੱਕ ਹੀ ਸੀਮਿਤ ਰਹਿੰਦਾ ਹੈ। ਰਾਗ ਰਾਗਣੀ ਸਮਝ ਹੈ ਏਕਾ, ਦੁਤੀਏ ਸੁਰਸੋਂ ਲਖੇ ਵਿਵੇਕਾ, ਤ੍ਰਿਤੀਏ ਤਾਲ ਵਿਖੇ ਹਿਤ ਦਈਆ, ਚਥਰਤ ਬਾਦਤ ਕੋ ਰਸ ਲਈਆ, ਪੰਚਮ ਸ਼ਬਦ ਅਰਥ ਕੋ ਚੀਨਾ। ਪੰਜਵੀਂ ਪ੍ਰਕਾਰ ਦਾ ਸਰੋਤਾ ਹੈ ਕਿ ਸ਼ਬਦ ਕਿਹੜਾ ਗਾਇਆ ਜਾ ਰਿਹਾ। ਵੇਖੋ ਨਾ, ਸਾਨੂੰ ਬਹੁਤਿਆਂ ਨੂੰ ਹੁਕਮ ਦੀ ਕੋਈ ਚੇਤੇ ਨਹੀਂ ਹੁੰਦੀ, ਉੱਥੇ ਪ੍ਰਧਾਨ ਨੇ ਕੀ ਕੀਤਾ, ਫਲਾਣੇ ਨੇ ਕੀ ਕੀਤਾ, ਸਾਰੀਆਂ ਗੱਲਾਂ ਚੇਤੇ ਨੇ ਗੁਰਦੁਆਰੇ ਦੀਆਂ, ਲੇਕਿਨ ਜੇ ਪੁੱਛੀਏ ਵੀ ਅੱਜ ਕਿਹੜਾ ਹੁਕਮ ਸੀ, ਕਹਿੰਦੇ ਪਤਾ ਨਹੀਂ। ਅੱਜ ਕਿਹੜਾ ਸ਼ਬਦ ਪੜਿਆ ਸੀ, ਪਤਾ ਨਹੀਂ। ਜੇ ਪਤਾ ਨਹੀਂ, ਫਿਰ ਉਹ ਸ਼ਬਦ ਨੇ ਅੰਦਰ ਕਿਵੇਂ ਵਸਣਾ ਹੈ? ਸਤਿਗੁਰੂ ਕਹਿੰਦੇ ਪੰਜਵੀਂ ਪ੍ਰਕਾਰ ਦਾ ਸਰੋਤਾ ਹੈ ਪੰਚਮ ਸ਼ਬਦ ਅਰਥ ਤੋਂ ਚੀਨਾ। ਉਹ ਸ਼ਬਦ ਦੇ ਅਰਥ ਭਾਵ ਨੂੰ ਸਮਝਦਾ ਹੈ, ਔਰ ਅਰਥ ਭਾਵ ਨੂੰ ਸਮਝ ਕੇ ਉਹਨੂੰ ਆਪਣੇ ਹਿਰਦੇ ਚ ਬਸਾਉਂਦਾ ਹੈ। ਤਾਤ ਪਰੇ ਸਮਝਤ ਪ੍ਰਵੀਨ, ਉਹ ਤਾਤ ਸਾਰ ਨੂੰ ਸਮਝਦਾ ਪ੍ਰਵੀਨ ਹੋ ਕੇ। ਔਰ ਜੇ ਸ਼ਰੋਤਾ ਚਾਰ ਪ੍ਰਕਾਰੀ ਛੀਲਰ ਖਾਨ ਦੇਖਿਆ ਹਿੱਤ ਧਾਰੀ, ਕਹਿੰਦੇ ਪਹਿਲੇ ਜਿਹੜੇ ਚਾਰ ਪ੍ਰਕਾਰ ਦੇ ਸ਼ਰੋਤੇ ਨੇ ਨਾ, ਜੇ ਉਹਨਾਂ ਨੂੰ ਸ਼ਬਦ ਦਾ ਗਿਆਨ ਨਹੀਂ, ਅਰਥ ਬੋਧ ਨਹੀਂ, ਜਾਂ ਉਹਨਾਂ ਨੇ ਸ਼ਬਦ ਨਾਲ ਜੁੜਨ ਦਾ ਯਤਨ ਨਹੀਂ ਕੀਤਾ, ਕੇਵਲ ਬਾਜਿਆਂ ਨਾਲ ਜੁੜੇ, ਰਾਗਾਂ ਨਾਲ ਜੁੜੇ, ਤਾਲ ਨਾਲ ਜੁੜੇ, ਬਾਜਿਆਂ ਨਾਲ ਜੁੜੇ, ਸੁਰ ਨਾਲ ਜੁੜੇ, ਤੇ ਫਿਰ ਕਹਿੰਦੇ ਉਹਨਾਂ ਦੀ ਹਾਲਤ ਹੈ ਜਿਵੇਂ ਕਿਸੇ ਨੇ ਅੰਬ ਚੂਬ ਕੇ ਛਿਲਕ ਬਾਹਰ ਸੁੱਟਿਆ ਹੋਵੇ, ਤੇ ਮੇਰੇ ਵਰਗਾ ਬੰਦਾ ਛਿਲਕ ਚੁੱਕ ਕੇ ਚੂਸੇ ਤੇ ਆਖੇ ਮੈਂ ਬਹੁਤ ਰਸ ਮਾਣ ਲਿਆ। ਔਰ ਜੇ ਸ਼ਰੋਤਾ ਚਾਰ ਪ੍ਰਕਾਰੀ ਛੀਲਰ ਖਾਨ ਵਿਖਿਆ ਹਿੱਤ ਧਾਰੇ। ਇਸ ਕਰਕੇ ਜਿਹੜੇ ਸੰਤ ਜਾਣੇ ਉਹਨਾਂ ਦੇ ਜੀਵਨ ਦਾ ਆਸਰਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਸੰਤ ਉਦਾਹਰਣ ਦਿਆਲੰਗ ਆਸਰੰਗ ਗੋਪਾਲ ਕੀਰਤਨਾ, ਕਿ ਉਹ ਗੋਪਾਲ ਪ੍ਰਿਥਵੀ ਦੇ ਮਾਲਕ ਪਾਲਣ ਹਾਰ ਪ੍ਰਭੂ ਦੇ ਕੀਰਤਨ ਨਾਲ ਪਿਆਰ ਕਰਦੇ ਨੇ, ਉਹਨੂੰ ਆਸਰਾ ਬਣਾਉਂਦੇ ਨੇ, ਤੇ ਫਿਰ ਕੀ ਹੁੰਦਾ ਉਹ ਅਕਾਲ ਪੁਰਖ ਦਿਆਲੂ ਹੋ ਕੇ ਉਹਨਾਂ ਸੰਤ ਜਨਾਂ ਦੀ ਆਪ ਰਾਖੀ ਕਰਦਾ ਹੈ ਜੀ।
1: ਨਿਰਮਲੰਗ ਸੰਤ ਸੰਗੇਨ ਊਟ ਨਾਨਕ ਪਰਮੇਸ਼ੁਰ ਹੈ।
0: ਸਤਿਗੁਰੂ ਕਹਿੰਦੇ ਹੇ ਨਾਨਕ, ਤੂੰ ਵੀ ਉਸ ਪਰਮਾਤਮਾ ਦੀ ਓਟ ਪ੍ਰਾਪਤ ਕਰ, ਜਿਹਦੀ ਓਟ ਪ੍ਰਾਪਤ ਕਰਕੇ ਸੰਤ ਜਨ ਜਿਹੜੇ ਨੇ ਉਹਦੇ ਵਰਗੇ ਬਣ ਗਏ ਨੇ। ਕਿਉਂਕਿ ਗੁਰਬਾਣੀ ਨੇ ਬਾਰ ਬਾਰ ਬਚਨ ਕੀਤੇ ਨੇ, ਮੇਰੇ ਰਾਮ ਹਰ ਸੰਤਾਂ ਜੇ ਵਡਨਾ ਕੋਈ, ਭਗਤਾਂ ਬਣ ਆਈ ਪ੍ਰਭ ਆਪਣੇ ਸਿਓ, ਜਲ ਥਲ ਮਈ ਅਲਸੋਈ। ਭੇਖ ਅੱਜ ਵੀ ਭਾਰੂ ਹੋ ਰਿਹਾ, ਪਹਿਲਾਂ ਵੀ ਭਾਰੂ ਸੀ। ਇਹ ਭੇਖ ਦੀ ਗੱਲ, ਪਖੰਡ ਦੀ ਗੱਲ ਇਸ ਭੇਖ ਦੇ ਵਿੱਚ, ਸੰਤ ਦੇ ਵਿੱਚ ਅੱਜ ਨਹੀਂ, ਬਲਕਿ ਜਦੋਂ ਅਸੀਂ ਭਗਤ ਕਬੀਰ ਸਾਹਿਬ ਜੀ ਨੂੰ ਪੜ੍ਹਦੇ ਹਾਂ, ਕਬੀਰ ਸਾਹਿਬ ਤਾਂ ਕਈ ਸਦੀਆਂ ਪਹਿਲਾਂ ਹੋ ਚੁੱਕੇ ਨੇ, ਉਹਨਾਂ ਦੇ ਸਮੇਂ ਵੀ ਜਦ ਕੁਝ ਵਰਤ ਰਿਹਾ ਸੀ ਨਾ, ਜਿੱਥੇ ਉਹਨਾਂ ਨੇ ਸੰਤ ਅਨੰਤ ਅੰਤਰ ਨਾਹੀ ਦੀ ਗੱਲ ਨੂੰ ਸਮਝਿਆ, ਰਾਮ ਸੰਤ ਮੈਂ ਭੇਦ ਕਿਸ ਨਾਹੀ ਦੀ ਗੱਲ ਨੂੰ ਸਮਝਿਆ, ਉੱਥੇ ਨਾਲ ਅਲਰਟ ਕੀਤਾ ਮਨੁੱਖਤਾ ਨੂੰ। ਕਹਿਣ ਲੱਗੇ ਦੁਨੀਆਂ ਦੇ ਲੋਕੋ, ਇਹ ਬੜੀ ਮਹਾਨ ਪਵਿੱਤਰ ਆਤਮਾ ਹੈ, ਪਵਿੱਤਰ ਜੀਵਨ ਹੈ ਸੰਤ ਦਾ। ਕਬੀਰ ਸੰਤ ਨਾ ਛੋਟੇ ਸੰਤ ਹੀ, ਜੋ ਕੋਟਕ ਮਿਲੇ ਅਸੰਤ, ਮਲਿਆਗਰ ਭਿਅੰਗਮ ਵੇਢਿਓ ਤਾਂ ਸ਼ੀਤਲਤਾ ਨਾ ਤਜੰਤ। ਸੰਤ ਦੀ ਦ੍ਰਿੜਤਾ ਉਹ ਤੋਂ ਬਲਿਹਾਰ ਜਾਈਏ। ਲੇਕਿਨ ਕਹਿੰਦੇ ਮੈਂ ਤੁਹਾਨੂੰ ਦੂਜਾ ਪੱਖ ਵੀ ਦੇਣਾ ਚਾਹੁੰਦਾ ਹਾਂ, ਕੇਵਲ ਬਾਹਰੋਂ ਭੇਖ ਬਣਾ ਕੇ ਬਹਿ ਜਾਣਾ, ਚੋਲਾ ਪਾ ਲੈਣਾ, ਕੋਈ ਖਾਸ ਕਿਸਮ ਦਾ ਮੇਕਅਪ ਕਰ ਲੈਣਾ, ਕਹਿਣ ਲੱਗੇ ਮੈਂ ਅਲਰਟ ਕਰਨਾ ਚਾਹੁੰਦਾ ਹਾਂ, ਮੇਰੇ ਬੱਚੇ ਨਹੀਂ ਨਾ ਤੁਹਾਡੇ ਨੇ, ਕਬੀਰ ਸਾਹਿਬ ਜੀ ਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦਰਜ ਨੇ, ਗਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਇਨ ਤਗ ਗਲੀ ਜਿਨ੍ਹਾਂ ਜਪਮਾਲੀਆਂ, ਲੋਟੇ ਹੱਥ ਨਿਵਗ ਕੋਈ ਹਰ ਕੇ ਸੰਤ ਨਾ ਆਖੀ ਹੈ ਬਨਾਰਸ ਕੇ ਠੱਗ। ਉਹ ਅੱਜ ਵੀ ਚੱਲਦੇ ਹੈ, ਪਹਿਲਾਂ ਵੀ ਚੱਲਦਾ ਆ ਰਿਹਾ, ਲੇਕਿਨ ਜਿਹੜਾ ਸੰਤ ਜਨ ਹੈ ਉਹ ਐਡਾ ਪਵਿੱਤਰ ਹੈ, ਨਿਰਮਲੰਗ ਸੰਤ ਸੰਗੇਨ, ਕਿ ਉਹ ਆਪ ਪਵਿੱਤਰ ਨੇ। ਜਿਹੜਾ ਮਨੁੱਖ ਉਹਨਾਂ ਦੀ ਸੰਗਤ ਵਿੱਚ ਆਏਗਾ, ਉਹਨਾਂ ਕੋਲ ਬੈਠੇਗਾ, ਉਹ ਵੀ ਪਵਿੱਤਰ ਹੋ ਜਾਏਗਾ। ਇਸ ਕਰਕੇ ਸਤਿਗੁਰੂ ਕਹਿੰਦੇ ਤੂੰ ਵੀ ਉਹਦੀ ਓਟ ਲੈ, ਉਸ ਪਰਮਾਤਮਾ ਦੀ, ਜਿਸ ਨੂੰ ਜਿਹਦੀ ਓਟ ਲੈ ਕਰਕੇ ਸੰਤ ਜਨ ਪਵਿੱਤਰ ਹੋ ਗਏ ਨੇ। ਹੁਣ ਸੰਤ ਕਿੱਦਾਂ ਦਾ ਚਾਹੀਦਾ, ਕਿ ਉਹਦੀ ਕੋਈ ਖਾਸ ਕਿਸਮ ਦੀ ਦਸਤਾਰ ਹੋਵੇ, ਚੋਲਾ ਖਾਸ ਕਿਸਮ ਦਾ ਹੋਵੇ, ਉਹਨੇ ਚੂੜੀਦਾਰ ਪਜਾਮਾ ਪਾਇਆ ਹੋਵੇ, ਲੱਤਾਂ ਨੰਗੀਆਂ ਕੀਤੀਆਂ ਹੋਣ, ਕਿ ਇਹ ਪਰਿਭਾਸ਼ਾ ਹੈ? ਸਤਿਗੁਰੂ ਕਹਿੰਦੇ ਨਹੀਂ, ਉਹਦੀ ਪਰਿਭਾਸ਼ਾ ਹੈ ਮੰਤਰਿੰਗ ਰਾਮ ਰਾਮ ਨਾਮੰਗ ਧਿਆਨੰਗ ਸਰਵੱਤਰ ਪੂਰਨ ਹੈ। ਉਹ ਆਪਣੇ ਜੀਵਨ ਦੇ ਵਿੱਚ ਰਾਮ ਰਾਮ ਨੂੰ ਜਪਦਾ ਹੈ, ਪਰਮਾਤਮਾ ਦਾ ਸਿਮਰਨ ਕਰਦਾ ਹੈ, ਫਿਰ ਸਿਮਰਨ ਕਰਕੇ ਸਾਰਿਆਂ ਵਿੱਚੋਂ ਉਸ ਪਰਮਾਤਮਾ ਦਾ ਧਿਆਨ ਕਰਦਾ ਕਿ ਜਿਸ ਦਾ ਮੈਂ ਸਿਮਰਨ ਕੀਤਾ ਹੈ, ਉਹ ਪਰਮਾਤਮਾ ਨੇ ਸਾਰੀ ਖਲਕਤ ਪੈਦਾ ਕੀਤੀ, ਅਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਜਿਹੜਾ ਸੰਤ ਜਾਤ ਪਾਤ ਦੀ ਗੱਲ ਕਰਦਾ ਉਹ ਸੰਤ ਨਹੀਂ ਹੋ ਸਕਦਾ। ਔਰ ਸਾਡੇ ਪੰਜਾਬ ਦੇ ਵਿੱਚ ਐਸੇ ਡੇਰੇ ਨੇ, ਐਸੇ ਥਾਂ ਨੇ ਜਿੱਥੇ ਸ਼ੂਦਰਾਂ ਨੂੰ ਅਜੇ ਵੀ ਅੰਕ ਨਹੀਂ, ਅੰਦਰ ਐਂਟਰ ਨਹੀਂ ਹੋਣ ਦਿੱਤਾ ਜਾਂਦਾ। ਮਾਲਵੇ ਚ ਇੱਕ ਇੰਟਰਨੈਟ ਤੇ ਤੁਸੀਂ ਦੇਖ ਸਕਦੇ ਹੋ, ਯੂਟਿਊਬ ਤੇ ਦੇਖ ਸਕਦੇ ਹੋ, ਡੇਰਾ ਹੈ ਜਿੱਥੇ ਸ਼ੂਦਰਾਂ ਵਾਸਤੇ ਵੱਖਰੀ ਥਾਂ ਵੱਖਰੇ ਥਾਂ ਤੇ ਲੰਗਰ ਵਰਤਾਇਆ ਜਾਂਦਾ, ਪਰ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਪ੍ਰਕਾਸ਼ ਵੀ ਹੈ। ਇਸ ਕਰਕੇ ਗੁਰੂ ਨਾਨਕ ਦਾ ਸਿਧਾਂਤ ਸੀ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਜ਼ਰ ਤੇਰੀ ਬਖਸ਼ੀਸ਼, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕਰ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਜ਼ਰ ਤੇਰੀ ਬਖਸ਼ੀਸ਼। ਸੰਤ ਦਾ ਧਿਆਨ ਸਰਵੱਤਰ ਪੂਰਨ ਹੈ, ਫਿਰ ਗਿਆਨੰਗ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਿਰਵੈਰਨ ਹੈ, ਉਹਨੂੰ ਦੁੱਖ ਤੇ ਸੁੱਖ ਵਿੱਚ ਬਰਾਬਰ ਰਹਿਣ ਦਾ ਗਿਆਨ ਪ੍ਰਾਪਤ ਹੋ ਗਿਆ। ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਫਰਮਾਨ ਕਰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੇ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਇਹ ਅਵਸਥਾ ਪ੍ਰਾਪਤ ਹੋ ਗਈ। ਗਿਆਨ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈ ਰਹਿਣਾ, ਉਹਨੂੰ ਨਿਰਮਲ ਤੇ ਨਿਰਵੈ ਰਹਿਣ ਵਾਲੀ ਜੁਗਤੀ ਪ੍ਰਾਪਤ ਹੋ ਗਈ। ਦਿਆਲੰਗ ਸਰਵੱਤਰ ਜੀਆ ਪੰਜ ਦੁੱਖ ਵਿਵਰਜਤੇ, ਉਹ ਸਾਰਿਆਂ ਜੀਵਾਂ ਦੇ ਉੱਤੇ ਦਇਆ ਕਰਦਾ ਹੈ। ਇਹਨੇ ਵੀ ਆਪਣੇ ਵਰਗ ਦੇ ਉੱਤੇ ਦਇਆ ਕਰਦਾ ਹੈ, ਜਾਂ ਆਪਣਿਆਂ ਚ ਸਮਝਦਾ ਹੈ, ਜਾਂ ਕਿਸੇ ਖਾਸ ਵਰਗ ਸਮਝਦਾ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਜਿਨ੍ਹਾਂ ਨੇ ਸਟੀਕ ਲਿਖਿਆ ਵਿਆਕਰਨ ਦੇ ਅਨੁਸਾਰ, ਜਿਹੜਾ ਕਿ ਅੱਜ ਸਭ ਤੋਂ ਜ਼ਿਆਦਾ ਪਾਪੂਲਰ ਹੈ ਉਹਨਾਂ ਲੋਕਾਂ ਵਿੱਚ ਜਿਹੜੇ ਬਾਣੀ ਪੜ੍ਹਦੇ ਨੇ, ਕਹਿੰਦੇ ਮੈਂ ਜਦੋਂ ਖਾਲਸਾ ਕਾਲਜ ਪੜ੍ਹਾ ਰਿਹਾ ਸਾਂ, ਇੱਕ ਦਿਨ ਮੇਰੇ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਸੱਜਣ ਆਏ, ਉਹਨਾਂ ਦੇ ਨਾਲ ਬਜ਼ੁਰਗ ਬਾਬਾ ਜੀ, ਤੇ ਉਹ ਬਜ਼ੁਰਗ ਬਾਬਾ ਜੀ ਦੇ ਬਾਰੇ ਦੱਸਣ ਲੱਗੇ, ਇਹ ਬੜੇ ਬ੍ਰਹਮ ਗਿਆਨੀ ਨੇ, ਬਹੁਤ ਚੰਗੀ ਬਿਰਤੀ ਵਾਲੇ ਨੇ। ਇੱਕ ਦਿਨ ਪ੍ਰਸ਼ਾਦਾ ਛੱਕ ਰਹੇ ਸਨ, ਕਹਿੰਦੇ ਕੁੱਤਾ ਵੀ ਨਾਲ ਖਾਣ ਲੱਗ ਪਿਆ ਆ ਕੇ। ਬਾਬਾ ਜੀ ਵੀ ਛੱਕਦੇ ਰਹੇ ਤੇ ਕੁੱਤਾ ਵੀ ਛੱਕਦਾ ਰਿਹਾ, ਇਹ ਉਹਨਾਂ ਦੀ ਜੀਵਨੀ ਵਿੱਚ ਲਿਖਿਆ ਹੋਇਆ। ਜਦੋਂ ਇਹ ਗੱਲ ਕਹੀ, ਕਹਿੰਦੇ ਮੈਂ ਨਮਸਕਾਰ ਕੀਤੀ, ਬਹੁਤ ਵਧੀਆ ਗੱਲ ਹੈ ਇਹੋ ਜਿਹੀ ਬਿਰਤੀ ਪ੍ਰਾਪਤ ਹੋਣੀ। ਕਹਿਣ ਲੱਗੇ ਮੇਰੀ ਬੇਨਤੀ ਹੈ, ਜਿਹੜਾ ਮੇਰੇ ਘਰ ਭੰਗੀ ਦਾ ਕੰਮ ਕਰਦਾ ਨਾ, ਅਸੀਂ ਵੱਖਰੀ ਵੱਖਰੀ ਥਾਲੀ ਲੈ ਕੇ ਬੈਠਾਂਗੇ, ਭਾਂਡਾ ਲੈ ਕੇ ਬੈਠਾਂਗੇ, ਤੁਹਾਡੇ ਬਾਬਾ ਜੀ ਵੀ ਨਾਲ ਬੈਠਣਗੇ ਤੇ ਮੈਂ ਵੀ ਨਾਲ ਬੈਠਾਂਗਾ, ਅਸੀਂ ਇੱਕ ਥਾਂ ਤੇ ਬੈਠ ਕੇ ਪ੍ਰਸ਼ਾਦਾ ਛਕਾਂਗੇ। ਕਹਿੰਦੇ ਉਹ ਨਾ ਮੱਥੇ ਤਿਊੜੀਆਂ ਪਾਉਣ ਲੱਗ ਪਏ, ਕਹਿਣ ਲੱਗੇ ਜਿਹੜਾ ਜੁਗਾਂ ਜੁਗਾਂਤਰਾਂ ਤੋਂ ਗੰਦਗੀ ਚੁੱਕਦੇ ਆ ਰਹੇ ਨੇ ਸਾਡੇ ਬਾਬਾ ਜੀ, ਉਹਨਾਂ ਨਾਲ ਕਿਵੇਂ ਬੈਠਣ। ਕਹਿੰਦੇ ਮੈਂ ਹੈਰਾਨ ਹੋ ਕੇ ਪੁੱਛਿਆ, ਤੁਹਾਡੇ ਬਾਬਾ ਜੀ ਦਾ ਰੱਬ ਕਿੱਦਾਂ ਦਾ ਹੈ, ਜਿਹੜਾ ਕੁੱਤੇ ਵਿੱਚ ਵਿਖਾਈ ਦਿੰਦਾ ਬੰਦੇ ਵਿੱਚ ਵਿਖਾਈ ਨਹੀਂ ਦਿੰਦਾ। ਰੱਬ ਤਾਂ ਸਾਰੀਆਂ ਥਾਵਾਂ ਦੇ ਉੱਤੇ, ਦਿਆਲੰਗ ਸਰਵੱਤਰ ਪੂਰਨ ਹੈ, ਪੰਜ ਦੁੱਖ ਵਿਵਰਜਤੇ, ਉਹ ਪੰਜਾਂ ਦੁੱਖਾਂ ਤੋਂ ਵਿਵਰਜਿਤ ਹੋ ਜਾਂਦੇ ਨੇ, ਰੋਕ ਲੈਂਦੇ ਨੇ ਆਪਣੇ ਆਪ ਨੂੰ, ਪੰਜਾਂ ਦੋਸ਼ਾਂ ਦੇ ਉੱਤੇ ਕਾਬੂ ਪਾ ਲੈਂਦੇ ਨੇ। ਭੋਜਨੰ ਗੋਪਾਲ ਕੀਰਤਨੰ, ਉਹਨਾਂ ਦਾ ਜਿਹੜਾ ਖੁਰਾਕ ਬਣ ਜਾਂਦੀ ਉਹ ਗੋਪਾਲ ਦਾ ਕੀਰਤਨ ਬਣ ਜਾਂਦਾ ਹੈ। ਅਲਪ ਮਾਇਆ ਜਲ ਕਮਲ ਰਹਿਤੇ, ਉਹ ਮਾਇਆ ਦੇ ਵਿੱਚ ਕਮਲ ਵਾਂਗੂ ਰਹਿੰਦੇ ਨੇ, ਫਿਰ ਕੀ ਕਰਦੇ ਨੇ, ਉਪਦੇਸ਼ੰ ਸਮਿੱਤਰ ਸਤਰੈ, ਉਹ ਮਿੱਤਰ ਤੇ ਸ਼ਤਰੂ ਨੂੰ ਬਰਾਬਰ ਦਾ ਉਪਦੇਸ਼ ਕਰਦੇ ਨੇ। ਭਗਵੰਤ ਭਗਤ ਭਾਵਨੀ, ਉਹ ਭਗਵੰਤ ਦੀ ਭਗਤੀ ਨਾਲ ਭਾਵਨਾ ਕਰਦੇ ਨੇ, ਸ਼ਰਧਾ ਲਾਉਂਦੇ ਨੇ। ਪਰ ਨਿੰਦਾ ਨੇ ਸਰੋਤ ਸਰਵਣ, ਉਹ ਪ੍ਰਾਈ ਨਿੰਦਿਆ ਨੂੰ ਕਦੀ ਕੰਨਾਂ ਨਾਲ ਸੁਣਦੇ ਨਹੀਂ। ਆਪ ਤਿਆਗ ਸਗਲ ਰੇਣਕ ਹੈ, ਉਹ ਆਪਾਂ ਤਿਆਗ ਕੇ ਸਾਰਿਆਂ ਦੀ ਧੂੜੀ ਬਣ ਕੇ ਰਹਿੰਦੇ ਨੇ, ਕਿਸੇ ਦੇ ਗਲ ਨਹੀਂ ਪੈਂਦੇ। ਉਹ ਜਿਹੜਾ ਗਾਲਾਂ ਕੱਢਦਾ ਹੋਵੇ ਮਾਵਾਂ ਭੈਣਾਂ ਦੀਆਂ, ਉਹ ਸੰਤ ਨਹੀਂ ਹੋ ਸਕਦਾ। ਜਿਹਨੂੰ ਗੁੱਸਾ ਆਉਂਦਾ ਹੋਵੇ ਉਹ ਸੰਤ ਨਹੀਂ ਹੋ ਸਕਦਾ। ਆਪ ਤਿਆਗ ਸਗਲ ਰੇਣਕ ਹੈ, ਖੱਤ ਲੱਖਣ ਪੂਰਨ ਪੁਰਖ ਹੈ, ਇਹ ਛੇ ਲੱਛਣ ਨੇ ਘੱਟ ਤੋਂ ਘੱਟ ਪੂਰਨ ਪੁਰਖਾਂ ਦੇ। ਨਾਨਕ ਸੰਤ ਸਾਧ ਸਵਜਨ ਹੈ, ਜਿਹੜੇ ਸਾਧੂ ਜਾਣੇ, ਇਹ ਪੈਮਾਨਾ ਦਿੱਤਾ ਹੈ ਸਤਿਗੁਰੂ ਨੇ, ਤਾਂ ਕਿ ਸਾਨੂੰ ਕੋਈ ਭੁਲੇਖਾ ਨਾ ਪਵੇ, ਸਾਡੇ ਨਾਲ ਕੋਈ ਧੋਖਾ ਨਾ ਕਰ ਸਕੇ, ਸਾਡੇ ਨਾਲ ਕੋਈ ਚੀਟਿੰਗ ਨਾ ਕਰ ਸਕੇ। ਤੇ ਸਤਿਗੁਰੂ ਕਹਿੰਦੇ ਆ ਸੰਤ ਦੀ ਨਿਸ਼ਾਨੀ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਨਿਰਮਲੰਗ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਹੈ, ਉਹ ਪਰਮੇਸ਼ਰ ਦੀ ਓਟ ਲੈਂਦੇ ਹੈ, ਕਿਸੇ ਬੰਦੇ ਦੀ ਨਹੀਂ। ਔਰ ਘਬਰਾਉਂਦੇ ਨਹੀਂ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪੁੱਤਰ ਕੁਰਬਾਨ ਕਰ ਦਿੱਤੇ, ਤੇ ਪੁੱਤਰ ਕੁਰਬਾਨ ਕੀਤੇ। ਔਰੰਗਜ਼ੇਬ ਨੂੰ ਕਹਿਣ ਲੱਗੇ, ਔਰੰਗਜ਼ੇਬ ਜਰਾ ਮੇਰੀ ਥਾਂ ਤੇ ਬੈਠ ਕੇ ਵੇਖ, ਮੇਰੇ ਕੋਲ 10 ਲੱਖ ਹੋਵੇ, ਤੇਰੇ ਕੋਲ 40 ਭੁੱਖੇ ਭਾਣੇ ਹੋਣ, ਫਿਰ ਵੇਖ ਨਜ਼ਾਰਾ ਕੀ ਆਉਂਦਾ। ਗੁਰਸਨੇ ਚ ਕਾਰੇ ਕੁਨਦ ਕਿਹਲ ਨਰ, ਕਿ 10 ਲੱਖ ਬਰਾਇਦ ਬਰੋ ਵੇ ਖਬਰ। 40 ਭੁੱਖੇ ਭਾਣੇ ਕੀ ਕਰ ਸਕਦੇ ਨੇ ਜਿਨ੍ਹਾਂ ਉੱਤੇ 10 ਲੱਖ ਫੌਜ ਅਚਨਚੇ ਟੁੱਟ ਕੇ ਪੈ ਜਾਏ। ਫਿਰ ਕਹਿਣ ਲੱਗੇ, ਔਰੰਗਜ਼ੇਬ ਕੁਝ ਸ਼ਰਮ ਕਰ, ਕਿਉਂਕਿ ਔਰੰਗ ਪਰਸ਼ੀਅਨ ਤੋਂ ਹੈ। ਔਰੰਗ ਦਾ ਅਰਥ ਹੈ ਤਖ਼ਤ, ਜੇਬ ਦਾ ਅਰਥ ਹੈ ਸ਼ੋਭਾ, ਤਖ਼ਤ ਦੀ ਸ਼ੋਭਾ ਨੂੰ ਵਧਾਉਣ ਵਾਲਾ। ਸਤਿਗੁਰੂ ਕਹਿਣ ਲੱਗੇ, ਨਾ ਜੇਬਦ ਤੁਰਾ ਨਾਮ ਔਰੰਗਜ਼ੇਬ, ਔਰੰਗਜ਼ੇਬ ਤੈਨੂੰ ਇਹ ਨਾਮ ਫਬਦਾ ਨਹੀਂ, ਕਿਉਂ ਕਿ ਔਰੰਗਜ਼ੇਬਾ ਨਿਆਇਦ ਫਰੇਬ, ਜਿਹੜਾ ਔਰੰਗਜ਼ੇਬ ਹੈ ਨਾ ਉਹਨੂੰ ਧੋਖਾ ਨਹੀਂ ਚੰਗਾ ਲੱਗਦਾ। ਤੂੰ ਥਾਂ ਥਾਂ ਤੇ ਧੋਖਾ ਕੀਤਾ, ਆਪਣੇ ਬਾਪ ਨਾਲ ਕੀਤਾ, ਭਰਾਵਾਂ ਨਾਲ ਕੀਤਾ, ਪੁੱਤਰਾਂ ਨਾਲ ਕੀਤਾ, ਮੇਰੇ ਨਾਲ ਧੋਖਾ ਕੀਤਾ। ਨਾ ਜੇਬਦ ਤੁਰਾ ਨਾਮ ਔਰੰਗਜ਼ੇਬ, ਹੁਣ ਖਿਆਲ ਕਰੀ, ਤੇਰਾ ਇਸਲਾਮ ਕਹਿੰਦਾ ਹੈ ਹੁਮਾਰਾ ਕਸੇ ਸਾਇਆ ਆਏ ਦਵਾਜ਼ੇਬ, ਕਿ ਜਿਸ ਸਿਰ ਦੇ ਉੱਤੋਂ ਹੋਮਾ ਪੰਛੀ ਦਾ ਸਾਇਆ ਹੋ ਜਾਏ ਨਾ, ਕਿ ਬਰੇ ਦਸ ਦਰਦ ਨਾ ਜਾਗੇ ਦਲੇਰ, ਤੇਰੇ ਵਰਗਾ ਕਾਤਰ ਚਾਤਰ ਕਾਂ ਉਹਦੇ ਨੇੜੇ ਨਹੀਂ ਟੁੱਕ ਸਕਦਾ। ਪਸੇ ਉਪਤ ਪੁਸ਼ਤਦ ਪਸੇ ਸੇਰ ਨਰ, ਕਸੇ ਪੁਸ਼ਤ ਉਪਤਦ ਪਸੇ ਸੇਰ ਨਰ, ਨਾ ਗੀਰਦ ਬੁਝੋ ਮੇਸੋ ਆਹੂ ਗੁਜ਼ਰ। ਕਹਿੰਦੇ ਜਿਹੜਾ ਮਨੁੱਖ ਸ਼ੇਰ ਦੀ ਸ਼ਰਨ ਵਿੱਚ ਚਲੇ ਜਾਏ ਨਾ, ਤੇਰੇ ਵਰਗਾ ਗਿੱਦੜ ਤੇਰੇ ਵਰਗੀ ਭੇਡ ਤੇਰੇ ਵਰਗੀ ਬੱਕਰੀ ਮੇਰੇ ਨੇੜੇ ਨਹੀਂ ਆ ਸਕਦੀ। ਇਸ ਕਰਕੇ ਉਹ ਹਮੇਸ਼ਾ ਓਟ ਲੈਂਦੇ ਨੇ ਉਸ ਪਰਮਾਤਮਾ ਦੀ। ਗੁਰੂ ਅਰਜਨ ਸਾਹਿਬ ਜੀ ਦੇ ਉੱਤੇ ਸੁਲਹੀ ਚੜ ਕੇ ਆਉਣ ਲੱਗਾ, ਪਿਰਥੀਏ ਨੇ ਚਾਲਾਂ ਚੱਲੀਆਂ ਤੇ ਸਤਿਗੁਰੂ ਨੂੰ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਸਾਨੂੰ ਹੁਕਮ ਕਰੋ ਕੀ ਕਰਨਾ। ਉਹ ਬੇਨਤੀ ਦਰਜ ਕੀਤੀ ਸਤਿਗੁਰੂ ਨੇ, ਮਤੇ ਦਰਜ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਕਹਿਣ ਲੱਗੇ ਸਿੱਖਾਂ ਨੇ ਮੈਨੂੰ ਆਖਿਆ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨਕ ਪਹੁੰਚਾਵੋ, ਤ੍ਰਿਤੀਏ ਮਤਾ ਕਿਸ ਕਰੋ ਉਪਾਇਆ। ਪਹਿਲੀ ਗੱਲ ਕਿ ਮੈਂ ਕੋਈ ਚਿੱਠੀ ਪੱਤਰ ਭੇਜ ਰਿਹਾ ਤਾਂ ਕਿ ਸੁਲਾਹ ਹੋ ਜਾਏ। ਬਾਬਾ ਬੁੱਢਾ ਜੀ ਭਾਈ ਬਹਿਲੋ ਵਰਗਿਆਂ ਨੂੰ ਭੇਜਦੇ ਹਾਂ ਜਾ ਕੇ ਗੱਲਬਾਤ ਕਰਕੇ ਮਸਲਾ ਹੱਲ ਕਰ ਲੈਣ, ਜਾਂ ਫਿਰ ਸਿੱਖ ਕਹਿਣਗੇ ਸਾਨੂੰ ਦੱਸੋ ਅਸੀਂ ਲੜਨ ਵਾਸਤੇ ਤਿਆਰ ਹੋ ਜਾਈਏ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਤੋਂ ਮਾਨ ਕਿਸ ਕਰੋ ਉਪਾਇਆ। ਕਿ ਸਤਿਗੁਰੂ ਨੇ ਜਦੋਂ ਸਿੱਖਾਂ ਦੇ ਮਤੇ ਸੁਣੇ, ਸਿੱਖਾਂ ਦੀਆਂ ਬੇਨਤੀਆਂ ਸੁਣੀਆਂ ਤੇ ਆਪਣਾ ਡਿਸੀਜਨ ਦਿੱਤਾ, ਸਤਿਗੁਰੂ ਕਹਿਣ ਲੱਗੇ ਨਹੀਂ, ਮੈਂ ਸਭ ਕਿਸ ਛੋਟ ਪ੍ਰਭ ਤੂੰ ਹੀ ਤੇ ਆਇਆ, ਤੁਧ ਨਾਲ ਛੋਟ ਜਾਈਏ ਪ੍ਰਭ ਕਹਿ ਧਰ, ਆਨ ਨਾ ਬੀਆ ਤੇਰੀ ਸਮਸਰ, ਮੈਂ ਤੈਨੂੰ ਛੱਡ ਕੇ ਕਿੱਥੇ ਜਾਵਾਂ, ਮੈਨੂੰ ਤੇਰੇ ਬਰਾਬਰ ਦਾ ਕੋਈ ਨੀ ਲੱਗਦਾ, ਕੋਈ ਨੀ ਲੱਭਦਾ। ਇਸ ਕਰਕੇ ਸਤਿਗੁਰੂ ਕਹਿੰਦੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਨਿਰਮਲੰਗ ਸੰਤ ਸੰਗੇਣ ਓਟ ਨਾਨਕ

0: ਹੁਣ ਚੰਦਨ ਦਾ ਲੇਪਨ ਕਾਹਦੇ ਵਾਸਤੇ ਕਰਦੇ ਨੇ? ਕਿਉਂਕਿ ਉਹ ਤੋਂ ਸ਼ੀਤਲਤਾ ਪ੍ਰਾਪਤ ਹੁੰਦੀ। ਚੰਦਨ ਚੰਦਨ ਸਰਦ ਰੁੱਤ, ਜਿਹੜੀ ਅੰਦਰਲੀ ਤਪਸ਼ ਹੈ ਨਾ, ਬਾਹਰਲੀ ਤਪਸ਼ ਵਾਸਤੇ ਅਸੀਂ ਸਾਧਨ ਪੈਦਾ ਕਰ ਲਏ। ਆ ਸਾਡੇ ਕੋਲ ਫੈਨ ਸਿਸਟਮ ਆ ਗਿਆ, ਏਸੀ ਆ ਗਿਆ, ਕੂਲਰ ਆ ਗਿਆ, ਹੋਰ ਪਤਾ ਨੀ ਕਿੰਨੇ ਕਿੰਨੇ ਸਾਧਨ ਨੇ ਆ ਸਾਡੇ ਕੋਲ ਇਲੈਕਟ੍ਰੋਨਿਕ ਸਿਸਟਮ ਦੇ ਵਿੱਚ। ਪਰ ਜਿਹੜੀ ਅੰਦਰਲੀ ਤਪਸ਼ ਹੈ, ਉਹ ਤਪਸ਼ ਪੈਦਾ ਕਿਵੇਂ ਹੋਈ? ਉਹ ਤਪਸ਼ ਹੋਈ ਪ੍ਰਭੂ ਦਾ ਵਿਛੋੜਾ ਹੋਣ ਕਰਕੇ, ਬਾਣੀ ਭੁੱਲਣ ਕਰਕੇ। ਸਤਿਗੁਰੂ ਦੀਪਾਲਪੁਰ ਗਏ ਗੁਰੂ ਨਾਨਕ ਪਾਤਸ਼ਾਹ ਜੀ, ਜਾਂਦੇ ਵੇਖਿਆ ਕਿ ਪਿੰਡ ਤੋਂ ਬਾਹਰ ਇੱਕ ਝੌਂਪੜੀ ਹੈ, ਝੌਂਪੜੀ ਚ ਇੱਕ ਬੰਦਾ ਬੈਠਾ ਬੜਾ ਰੋਗੀ ਹੈ। ਜਦੋਂ ਉਹਦੀ ਝੌਂਪੜੀ ਵਿੱਚ ਸਤਿਗੁਰੂ ਐਂਟਰ ਕਰ ਗਏ ਨਾ, ਪਿੰਡ ਚ ਰੌਲਾ ਪੈ ਗਿਆ। ਇੱਕ ਸਾਧੂ ਆਇਆ, ਉਹ ਕੋਹੜੀ ਦੇ ਜਿਹਨੂੰ ਅਸੀਂ ਪਿੰਡੋਂ ਬਾਹਰ ਕੱਢਿਆ ਹੋਇਆ, ਉਹਦੀ ਝੌਂਪੜੀ ਜਾ ਕੇ ਬੈਠ ਗਿਆ। ਸਾਰਾ ਪਿੰਡ ਨਗਰ ਇਕੱਠਾ ਹੋ ਕੇ ਆ ਗਿਆ। ਕਹਿਣ ਲੱਗੇ, ਤੁਹਾਨੂੰ ਪਤਾ ਤੁਸੀਂ ਕਿਹਦੇ ਕੋਲ ਬੈਠੇ ਹੋ? ਕਹਿੰਦੇ, ਮੈਨੂੰ ਪਤਾ ਹੈ। ਇਹਨੂੰ ਕਿਉਂ ਕੱਢਿਆ ਪਿੰਡੋਂ ਬਾਹਰ? ਸਤਿਗੁਰੂ ਕਹਿਣ ਲੱਗੇ, ਕਹਿੰਦੇ ਇਹ ਕੋਹੜੀ ਹੈ, ਇਸ ਕਰਕੇ ਪਿੰਡ ਤੋਂ ਬਾਹਰ ਕੱਢ ਦਿੱਤਾ। ਕਹਿਣ ਲੱਗੇ, ਭਲਿਓ ਤੁਸੀਂ ਇਹਨੂੰ ਰੋਗੀ ਕਰਕੇ, ਕੋਹੜੀ ਕਰਕੇ ਪਿੰਡੋਂ ਬਾਹਰ ਕੱਢ ਦਿੱਤਾ ਨਾ, ਕਦੀ ਖਿਆਲ ਕੀਤਾ? ਜਿਹੜੀ ਤਪਸ਼, ਜਿਹੜਾ ਰੋਗ ਤੁਹਾਡੇ ਅੰਦਰ ਲੱਗਿਆ ਪਿਆ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਤੁਹਾਨੂੰ ਵੀ ਉਹਦੇ ਦਰ ਦੇ ਉੱਤੇ ਕੋਈ ਥਾਂ ਨੀ ਪ੍ਰਾਪਤ ਹੋਣੀ ਜੇ ਬਾਣੀ ਭੁੱਲ ਗਈ। ਚੁਣ ਬਖ ਕੱਢੇ ਜੇ ਜਮਾਲਿਆ, ਥਾਉ ਨਾ ਪਾਏ ਨਾ ਕੂੜਿਆ, ਮੋਕਾਲਿਆ ਦੋਜ ਕ ਚਾਲਿਆ, ਤੇਰੇ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਸੱਜਣ ਵਾਲਿਆ, ਲਿਖ ਨਾਵੇ ਧਰਮ ਬਹਾਲਿਆ। ਇਸ ਕਰਕੇ ਆਹ ਤਪ ਜਿਹੜੀ ਹੈ ਨਾ, ਇਹ ਕਦਾਚਿਤ ਨੀ ਮਿਟ ਸਕਦੀ ਸਾਧਨਾ ਦੇ ਨਾਲ। ਚੰਦਨ ਚੰਦ ਨਾ ਸਰਦ ਰੁੱਤ, ਚੰਦ ਦੀ ਚਾਨਣੀ ਬੜੀ ਸ਼ੀਤਲ ਸਮਝੀ ਜਾਂਦੀ ਹੈ, ਸਰਦੀ ਦੀ ਰੁੱਤ ਬੜੀ ਸ਼ੀਤਲ ਸਮਝੀ ਜਾਂਦੀ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੇ ਕਾਮ। ਕਹਿੰਦੇ ਮੂਲ ਤੋਂ ਜਿਹੜਾ ਕਾਮ ਹੈ, ਜਿਹੜੀ ਗਰਮੀ ਹੈ ਨਾ, ਉਹ ਕਦਾਚਿਤ ਨੀ ਮਿਟ ਸਕਦੀ, ਇਹਦੇ ਨਾਲ ਤਪਸ਼ ਬਣੀ ਰਹਿੰਦੀ ਹੈ। ਵੇਖੋ ਨਾ, ਧਰਤੀਆ ਬਾਣੀ ਪੜ੍ਹਦਾ ਹੋਣਾ ਨਾ, ਗੁਰੂ ਦਾ ਪੁੱਤਰ ਸੀ ਔਰ ਦਿਖਾਵੇ ਵਾਸਤੇ ਜ਼ਿਆਦਾ ਪੜ੍ਹਦਾ ਹੋਣਾ ਹੈ, ਲੇਕਿਨ ਕਿੰਨਾ ਤਪਦਾ ਰਿਹਾ ਸਾਰੀ ਜ਼ਿੰਦਗੀ। ਜਹਾਂਗੀਰ ਤਪ ਗਿਆ, ਸ਼ੇਖ ਅਹਿਮਦ ਸਰਹੰਦੀ ਤਪ ਗਿਆ, ਉਹ ਸਾਰੇ ਤਪਦੇ ਗਏ। ਕਿਉਂ ਤਪਦੇ ਗਏ? ਕਿਉਂਕਿ ਮੂਲ ਨਾ ਮਿਟੇ ਕਾਮ।
1: ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
0: ਪਰ ਇਹਦੇ ਉਲਟ ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਨਾ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਉਹ ਨਾਮ ਜਪਦਿਆਂ ਹੋਇਆ ਸੀਤਲ ਹੋ ਜਾਂਦਾ, ਅੰਦਰੋਂ ਠੰਡਾ ਹੋ ਜਾਂਦਾ ਹੈ। ਉਹਨੂੰ ਤੱਤੀ ਤਵੀ ਤੇ ਬਿਠਾ ਦੇਵੇ ਨਾ ਕੋਈ, ਉਹ ਫਿਰ ਵੀ ਨਹੀਂ ਘਬਰਾਉਂਦਾ। ਦੁਨੀਆਂ ਦੇ ਅੰਦਰ ਸਾਡੇ ਸਾਹਮਣੇ ਕਈ ਉਦਾਹਰਣਾਂ ਨੇ। ਪ੍ਰਹਿਲਾਦ ਜੀ ਨੂੰ ਜਦੋਂ ਪਿਤਾ ਨੇ ਕਿਹਾ ਨਾ ਵੀ ਆਹ ਤਪ ਦੇ ਥੰਮ ਨੂੰ ਜੱਫੀ ਪਾ, ਉਹ ਬੜਾ ਹੈਰਾਨ ਹੋ ਗਿਆ। ਮੇਰੇ ਮਾਲਕਾ, ਜੇ ਕਿਤੇ ਮੇਰਾ ਸਿਦਕ ਨਾ ਪੁੱਗਿਆ ਤੇ ਲੋਕੀ ਕੀ ਆਖਣਗੇ, ਤੂੰ ਇਹਨੂੰ ਠੰਡਾ ਨੀ ਕਰ ਸਕਦਾ? ਉਹ ਜਦੋਂ ਸੋਚ ਰਿਹਾ ਸੀ ਨਾ, ਕਹਿੰਦੇ ਉਹਨੂੰ ਤਪ ਦੇ ਥੰਮ ਦੇ ਉੱਤੇ ਕੀੜੀ ਤੁਰਦੀ ਨਜ਼ਰ ਆ ਗਈ, ਤੇ ਤੁਰਦੀ ਕੀੜੀ ਨੂੰ ਵੇਖ ਕਰਕੇ ਉਹਨੇ ਜੱਫੀ ਪਾਉਣ ਦੀ ਤਿਆਰੀ ਕਰ ਲਈ। ਪਰ ਲੋਕਾਂ ਅੰਦਰ ਇੱਕ ਕਨਫਿਊਜ਼ਨ ਪੈਦਾ ਹੋ ਗਿਆ, ਇੱਕ ਭਰਮ ਖੜਾ ਹੋ ਗਿਆ। ਲੋਕ ਅੱਜ ਤੱਕ ਗਾਉਂਦੇ ਨੇ, ਕੀੜੀ ਨਾ ਬਣਦਾ ਰਾਮਾ ਪ੍ਰਹਿਲਾਦ ਡੋਲ ਜਾਂਦਾ। ਜੇ ਕਿਤੇ ਉਹਨੂੰ ਕੀੜੀ ਨਾ ਰਾਮ ਦੇ ਰੂਪ ਚ ਨਜ਼ਰ ਆਉਂਦੀ, ਰਾਮ ਕੀੜੀ ਦਾ ਰੂਪ ਨਾ ਧਾਰਦਾ, ਤੇ ਬੜਾ ਔਖਾ ਕੰਮ ਸੀ। ਪ੍ਰਹਿਲਾਦ ਨੇ ਹਾਰ ਜਾਣਾ ਸੀ ਉਹਦੇ ਸਾਹਮਣੇ। ਕੀੜੀ ਨਾ ਬਣਦਾ ਰਾਮਾ ਪ੍ਰਹਿਲਾਦ ਡੋਲ ਜਾਂਦਾ। ਦੂਜੀ ਘਟਨਾ ਇਸਲਾਮ ਵਿੱਚ ਵਰਤੀ। ਹਜ਼ਰਤ ਇਬਰਾਹਿਮ ਨੂੰ ਸਮੇਂ ਦੀ ਹਕੂਮਤ ਨੇ ਆਖਿਆ, ਤੈਨੂੰ ਅੰਗਿਆਰਿਆਂ ਤੇ ਤੁਰ ਕੇ ਸਿੱਧ ਕਰਨਾ ਪਏਗਾ ਕਿ ਤੂੰ ਪੈਗੰਬਰ ਹੈ, ਤੂੰ ਬੰਦਗੀ ਕਰਨ ਵਾਲਾ ਹੈ। ਜਦੋਂ ਅੰਗਿਆਰੇ ਵਿਛਾ ਦਿੱਤੇ ਗਏ, ਉਹਨੇ ਬੇਨਤੀ ਕੀਤੀ ਅੱਲਾਹ ਤਾਲਾ ਦੇ ਅੱਗੇ, ਦੁਆ ਕੀਤੀ ਕਿ ਅੰਗਿਆਰੇ ਠੰਡੇ ਨਹੀਂ ਹੋ ਸਕਦੇ, ਮੈਨੂੰ ਤੂੰ ਬਚਾ ਨਹੀਂ ਸਕਦਾ। ਕਹਿੰਦੇ ਉਹਨੂੰ ਇਲਹਾਮ ਹੋ ਗਿਆ, ਇਬਰਾਹਿਮ ਅੰਗਿਆਰਿਆਂ ਤੇ ਪੈਰ ਰੱਖ, ਅੰਗਿਆਰੇ ਫੁੱਲ ਬਣ ਜਾਣਗੇ। ਲੋਕਾਂ ਅੰਦਰ ਫਿਰ ਭਰਮ ਖੜਾ ਹੋ ਗਿਆ, ਜੇ ਅੰਗਿਆਰੇ ਫੁੱਲ ਨਾ ਬਣਦੇ ਤੇ ਇਬਰਾਹਿਮ ਦਾ ਸਿਦਕ ਪੁੱਗ ਜਾਂਦਾ। ਪਰ ਅੱਜ ਗੁਰੂ ਅਰਜਨ ਦੀ ਤਵੀ ਠੰਡੀ ਨਹੀਂ ਹੋਈ, ਨਾ ਹੀ ਕੋਈ ਅਰਦਾਸ ਕੀਤੀ ਗਈ ਵੀ ਸੱਚੇ ਪਾਤਸ਼ਾਹ ਤਵੀ ਠੰਡੀ ਕਰ ਦੇ। ਅੱਗ ਹੋਰ ਭਖ ਰਹੀ ਹੈ, ਰੇਤਾ ਹੋਰ ਤਪਦਾ ਪੈ ਰਿਹਾ ਹੈ, ਕੜਛਾ ਪੈ ਰਿਹਾ ਸਿਰ ਦੇ ਅੰਦਰ। ਚੰਦੂ ਤਪ ਗਿਆ, ਬੀਰਬਲ ਤਪ ਗਿਆ, ਸ਼ੇਖ ਅਹਿਮਦ ਸਰਹੰਦੀ ਤਪ ਗਿਆ, ਤਿਰਥੀਆ ਤਪ ਗਿਆ, ਔਰ ਇੱਥੋਂ ਤੱਕ ਕਿ ਅੱਤ ਠੰਡੇ ਸੁਭਾਅ ਦਾ ਮਾਲਕ ਸਾਈ ਮੀਆਂ ਵੀ ਸਾਹਮਣੇ ਖੜਾ ਹੋਇਆ, ਉਹ ਵੀ ਤਪ ਗਿਆ। ਕਹਿਣ ਲੱਗਾ, ਪਾਤਸ਼ਾਹ ਇੱਕ ਵਾਰੀ ਹੁਕਮ ਤਾਂ ਕਰੋ, ਮੈਂ ਨਹੀਂ ਚੜ ਸਕਦਾ। ਪਰ ਸਤਿਗੁਰੂ ਕਹਿਣ ਲੱਗੇ, ਨਹੀਂ ਸਾਈ ਜੀ, ਏਕਾ ਟੇਕ ਮੇਰਾ ਮਨ ਚੀਤ, ਜਿਸ ਕਿਸ ਕਰਨਾ ਸੋ ਹਮਰਾ ਮੀਤ। ਮੇਰਾ ਮਿੱਤਰ ਕਦੀ ਮੇਰਾ ਮਾੜਾ ਕਰ ਸਕਦਾ? ਮੇਰਾ ਮਿੱਤਰ ਹੋਵੇ ਪਰਮਾਤਮਾ ਤੇ ਮੇਰੀ ਕਦੀ ਮਾੜੀ ਗੱਲ ਸੋਚ ਸਕਦਾ ਹੈ? ਇਸ ਕਰਕੇ ਉਹ ਮੇਰਾ ਭਲਾ ਹੀ ਕਰਦਾ ਹੈ। ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨੇ, ਸੇਵਕ ਕੀ ਓੜ ਕੇ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਇਸ ਕਰਕੇ ਇਹ ਠੰਡ ਕਿੱਥੋਂ ਪ੍ਰਾਪਤ ਹੋਈ? ਇਹ ਠੰਡ ਪ੍ਰਾਪਤ ਹੋਈ ਪਰਮਾਤਮਾ ਦਾ ਸਿਮਰਨ ਕਰਕੇ, ਬੰਦਗੀ ਕਰਕੇ। ਚੰਦਨ ਚੰਦਨ ਸਰਦ ਰੁੱਤ, ਮੂਲ ਨਾ ਮਿਟੀ ਕਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
1: ਪੌੜੇ ਚਰਨ ਕਮਲ ਕੇ ਓਟ, ਉਦਰੇ ਸਗਲ ਜਨ।
0: ਸਤਿਗੁਰੂ ਕਹਿੰਦੇ ਜਿਸ ਮਨੁੱਖ ਨੇ ਵੀ ਦੁਨੀਆਂ ਦੇ ਅੰਦਰ ਚਰਨ ਕਮਲਾਂ ਦੀ ਓਟ ਪ੍ਰਾਪਤ ਕੀਤੀ, ਪਰਮਾਤਮਾ ਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਚ ਧਾਰਨ ਕੀਤਾ, ਉਧਰੇ ਸਗਲ ਜਨ, ਉਹਦੇ ਸਾਰੇ ਸੇਵਕ ਤਰ ਗਏ। ਉਹ ਕਿਸੇ ਜਾਤ ਨਾਲ ਸੰਬੰਧ ਰੱਖਦੇ ਹੋਣ, ਕਿਸੇ ਧਰਮ ਨਾਲ ਸੰਬੰਧ ਰੱਖਦੇ ਹੋਣ, ਕਿਸੇ ਦੇਸ਼ ਵਿਚ ਰਹਿੰਦੇ ਹੋਣ, ਕੋਈ ਵਿਤਕਰਾ ਨਹੀਂ। ਕਿਉਂ? ਭਾਈ ਗੁਰਦਾਸ ਜੀ ਕਹਿੰਦੇ ਚਿੰਤਾ ਮਨ ਚਿਤਵਤ, ਚਿੰਤਾ ਚਿੱਤ ਤੇ ਚੁਰਾਈ, ਅਜੋਨੀ ਅਰਾਧੇ ਜੋਨ ਸੰਕਟ ਘਟਾਏ ਹੈ। ਜਦੋਂ ਚਿੰਤਾ ਮਨ, ਜੋ ਚਿੰਤਾਮਣੀ ਸਾਰੀਆਂ ਇਛਾਵਾਂ ਪੂਰੀਆਂ ਕਰਨ ਵਾਲਾ ਪਰਮਾਤਮਾ, ਉਹਨਾਂ ਜਦੋਂ ਚਿਤਵਨ ਕੀਤਾ, ਜੀਵਨ ਵਿੱਚੋਂ ਟੈਨਸ਼ਨ ਦੂਰ ਹੋ ਗਏ। ਚਿੰਤਾ ਮਨ ਚਿਤਵਤ, ਚਿੰਤਾ ਚਿੱਤ ਤੇ ਚੁਰਾਈ, ਅਜੋਨੀ ਅਰਾਧੇ ਜੋਨ ਸੰਕਟ ਕਟਾਏ ਹੈ। ਜਪਤ ਅਕਾਲ ਕਾਲ ਕੰਟਕ ਕਲੇਸ਼ ਨਾਸੇ, ਨਿਰਭੈ ਭਜਤ ਭ੍ਰਮ ਭੈ ਦਲ ਭਜਾਏ ਹੈ। ਸਿਮਰਤ ਨਾਥ ਨਿਰਵੈਰ, ਵੈਰ ਭਾਉ ਤਿਆਗਿਓ, ਭੈ ਨਿਰਭੇਦ ਭੈ ਗਏ, ਭੇਦ ਖੇਦ ਨਿਰਭੇਦ ਗੁਣ ਗਾਏ ਹੈ। ਕਹਿੰਦੇ ਆਪਣੇ ਜੀਵਨ ਦੇ ਵਿੱਚੋਂ ਜਿਹੜੇ ਭੇਦ ਸਨ, ਖੇਦ ਜਿਹੜੇ ਦੁੱਖ ਸਨ, ਉਹ ਸਾਰੇ ਖਤਮ ਹੋ ਗਏ, ਨਿਰਭੇਦ ਗੁਣ ਗਾਏ ਹੈ। ਤੇ ਅਖੀਰ ਤੇ ਕਹਿੰਦੇ ਉਹ ਕੁੱਲ ਅੰਚਲ ਗਏ ਕੁੱਲ ਨਾ ਵਿਚਾਰੇ ਕੋ। ਅਸੀਂ ਤਾਂ ਕੁੱਲ ਨਾਲ ਹੀ ਜੁੜੀ ਜਾਂਦੇ ਹਾਂ, ਅਕੁੱਲ ਪ੍ਰਭੂ ਦਾ ਤਾਂ ਸਿਮਰਨ ਹੀ ਨਹੀਂ ਕਰਦੇ। ਆਹ ਪਿੱਤਰ ਪੂਜਾ ਕੀ ਹੈ? ਅਕੁੱਲ ਦੀ ਪੂਜਾ। ਆਹ ਥਾਂ ਥਾਂ ਤੇ ਪਿੰਡਾਂ ਚ ਲੱਗੇ ਨੇ ਜਠੇਰਿਆਂ ਦੀ ਪੂਜਾ, ਔਰ ਉੱਥੇ ਅਸੀਂ ਅਖੰਡ ਪਾਠ ਕਰਵਾਉਂਦੇ ਹਾਂ, ਜਿਹਦੇ ਬਾਰੇ ਗੁਰੂ ਦਾ ਹੁਕਮ ਹੈ ਕਿ ਜੀਵਤ ਪਿੱਤਰ ਨਾ ਮਾਨੇ ਕੋ, ਮੂਹੇ ਸਰਾਧ ਕਰਾਹੀ, ਪਿੱਤਰ ਵੀ ਵਪਰੇ ਕਹੋ ਕਿ ਉਹ ਪਾਵੇ ਕਹੂਏ ਕੂਕਰ ਖਾਹੀ। ਸਾਨੂੰ ਪਿੱਤਰ ਪੂਜਾ ਦੀ ਕੋਈ ਥਾਂ ਨਹੀਂ, ਅਸੀਂ ਤਾਂ ਕੇਵਲ ਅਕਾਲ ਪੁਰਖ ਦੀ ਪੂਜਾ ਕਰਨੀ, ਜਿਉਂਦੇ ਜੀ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਹੈ, ਜਿਉਂਦੇ ਜੀ ਪੁੱਛਣਾ ਕੋਈ ਨਹੀਂ, ਨਾ ਰੋਟੀ ਦੀ ਗੱਲ, ਨਾ ਪਾਣੀ ਦੀ ਗੱਲ, ਬਿਮਾਰ ਨੂੰ ਦਵਾਈ ਦੀ ਸੰਭਾਲ ਨਹੀਂ, ਤੇ ਬਾਅਦ ਵਿੱਚ ਇਹ ਪਖੰਡ ਹੈ ਸਾਰਾ। ਇਸ ਕਰਕੇ ਸਤਿਗੁਰੂ ਕਹਿੰਦੇ ਅਕੁੱਲ ਅੰਚਲ ਗਏ ਕੁੱਲ ਨਾ ਵਿਚਾਰੇ ਕੋ, ਅਟਲ ਸ਼ਰਨ ਆਵਾ ਗਵਨ ਮਿਟਾਏ ਹੈ। ਜਿਹੜੇ ਲੋਕ ਅਟਲ ਪ੍ਰਭੂ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ, ਉਹ ਆਪਣੀ ਜ਼ਿੰਦਗੀ ਵਿੱਚੋਂ ਆਵਾਗਮਨ ਮਿਟਾ ਲੈਂਦੇ ਨੇ। ਚਰਨ ਕਮਲ ਕੀ ਓਟ, ਉਧਰੇ ਸਗਲ ਜਨ।
1: ਸੁਣ ਪ੍ਰਤਾਪ ਗੋਬਿੰਦ, ਨਿਰਪਾਉ ਭਏ ਮਨ।
0: ਪ੍ਰਤਾਪ ਦਾ ਅਰਥ ਹੈ ਵਡਿਆਈ। ਉਹਨਾਂ ਨੇ ਉਸ ਗੋਬਿੰਦ ਪਰਮਾਤਮਾ ਦੀ, ਜੋ ਪ੍ਰਕਾਸ਼ ਰੂਪ ਪਰਮਾਤਮਾ ਹੈ, ਧਰਤੀ ਨੂੰ ਪ੍ਰਕਾਸ਼ ਦੇਣ ਵਾਲਾ, ਉਹਦੀ ਵਡਿਆਈ ਸੁਣ ਕਰਕੇ ਨਿਰਭਉ ਭਏ ਮਨ। ਉਹ ਆਪਣੇ ਜ਼ਿੰਦਗੀ ਦੇ ਵਿੱਚ ਮਨ ਕਰਕੇ ਨਿਰਭਉ ਹੋ ਗਏ, ਨਿਰਭਉ ਜਪੈ ਸਗਲ ਭਉ ਮਿਟੈ, ਉਹਨਾਂ ਨੂੰ ਦਾਤ ਪ੍ਰਾਪਤ ਹੋ ਗਈ ਹੈ।
1: ਟੋਟ ਨ ਆਵੈ ਮੂਲ, ਸੰਚਿਆ ਨਾਮ ਧਨ।
0: ਹੁਣ ਜਿਹੜਾ ਧਨ ਅਸੀਂ ਦੁਨਿਆਵੀ ਤੌਰ ਤੇ ਖਰਚਦੇ ਹਾਂ ਨਾ, ਜਿਵੇਂ ਜਿਵੇਂ ਖਰਚਦੇ ਹਾਂ ਤਿਵੇਂ ਤਿਵੇਂ ਘਟਦਾ ਜਾਂਦਾ, ਪਰ ਇੱਕ ਨਾਮ ਧਨ ਸਾਨੂੰ ਦਿੱਤਾ, ਸ਼ਬਦ ਦੇ ਰੂਪ ਵਿੱਚ ਦਿੱਤਾ। ਸਤਿਗੁਰੂ ਨੇ ਬਚਨ ਕੀਤੇ, ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਪਿਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਅਖੂਟ ਭੰਡਾਰ ਭਰਿਆ ਤੋਲ, ਖਾਵੇ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਏ। ਇਹਦੇ ਅੰਦਰ ਕੋਈ ਘਾਟਾ ਨਹੀਂ ਪਏਗਾ। ਫਿਰ ਬਚਨ ਕੀਤੇ, ਮਾਇਆ ਮਨੋ ਨਾ ਬੀਸਰੈ, ਮੰਗੇ ਦਮਾ ਦਮ, ਸੋ ਪ੍ਰਭ ਚਿੱਤ ਨਾ ਆਵੇ, ਨਾਨਕ ਨਹੀਂ ਕਰਮ, ਟਿੱਚਰ ਮੂਲ ਨਾ ਛੁੜੀਂਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਇਹਨੂੰ ਜਿੰਨਾ ਖਾਓਗੇ, ਜਿੰਨਾ ਵਰਤਾਓਗੇ, ਸ਼ਬਦ ਵਿੱਚ ਉਨਾ ਵਾਧਾ ਹੋਏਗਾ, ਗੁਰਬਾਣੀ ਇਸ ਜਗ ਮੈਂ ਚਾਨਣ ਫੈਲੇਗਾ। ਇਸ ਕਰਕੇ ਸਤਿਗੁਰੂ ਕਹਿੰਦੇ, ਸੁਣ ਪ੍ਰਤਾਪ ਗੋਬਿੰਦ, ਨਿਰਭਉ ਭਏ ਮਨ, ਤੋਟ ਨਾ ਆਵੇ ਮੂਲ, ਸਾਂਚਿਆ ਨਾਮ ਧਨ, ਸਾਂਚਿਆ ਦਾ ਭਾਵ